ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ, ਜੋ ਪਿਛਲੇ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਗਲਤ ਆਂਸਰਾਂ ਵੱਲੋਂ ਕਾਲ ਕੀਤੀ ਗਈ ਸੀ, ਅਜੇ ਉਹ ਗੱਲ ਠੰਡੀ ਵੀ ਨਹੀਂ ਪਈ ਸੀ। ਅਤੇ ਅੱਜ ਆਪਾਂ ਨੂੰ ਪਤਾ ਹੀ ਆ ਕਿ ਐਡਮਿੰਟਨ ਦੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ 5 ਵਜੇ ਇੱਕ ਸ਼ਰਾਰਤੀ ਆਂਸਰ ਵੱਲੋਂ ਮਹਾਰਾਜ ਦੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਆ। ਉੱਥੇ ਉਹਨੇ 2 ਸਿੰਘਾਂ ਨੂੰ ਜ਼ਖਮੀ ਵੀ ਕਰ ਦਿੱਤਾ। ਕੈਲਗਰੀ ਦੀ ਸਮੂਹ ਸਾਧ ਸੰਗਤ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰ ਇਸ ਗੱਲ ਦੀ ਸਖ਼ਤੀ ਨਾਲ ਵਿਰੋਧਤਾ ਕਰਦੇ ਆ, ਪਰ ਨਾਲ ਹੀ ਸਾਧ ਸੰਗਤ ਨੂੰ ਬੇਨਤੀ ਆ ਵੀ ਇਹਨਾਂ ਚੀਜ਼ਾਂ ਤੋਂ ਘਬਰਾਉਣਾ ਨਹੀਂ। ਆਪਾਂ ਸਾਰਿਆਂ ਨੇ ਆਪਣਾ ਇਕੱਠ ਦਿਖਾਉਣਾ ਆ, ਇਕੱਤਰਤਾ ਦਿਖਾਉਣੀ ਆ, ਗੁਰੂ ਘਰ ਦੇ ਵਿੱਚ ਵੱਧੋ ਵੱਧ ਹਾਜ਼ਰੀ ਭਰੋ, ਕਿਉਂਕਿ ਸਮਾਂ ਇੱਦਾਂ ਦਾ ਹੋਇਆ ਆ, ਕਿਉਂਕਿ ਆਪਾਂ ਨੂੰ ਭੜਕਾਉਣ ਦੀ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬਹੁਤ ਫੋਨ ਆ ਰਹੇ ਨੇ ਜੋ ਪਿਛਲੇ ਹਫ਼ਤੇ ਤੋਂ ਜੋ ਕੁਛ ਹੋ ਰਿਹਾ ਆ। ਬੇਨਤੀ ਆ ਵੀ ਬੱਚਿਆਂ ਦੇ ਸਕੂਲਾਂ ਖੁੱਲ੍ਹ ਜਾਣੇ ਅਗਲੀ ਵੀਕ ਤੋਂ, ਆਖਰੀ ਹਫ਼ਤਾ ਛੁੱਟੀਆਂ ਦਾ ਸਾਰੇ ਪੇਰੈਂਟਸਾਂ ਦਾ ਵਿਚਾਰ ਹੁੰਦਾ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਜਾਣ ਦਾ। ਪਲੀਜ਼ ਸਾਰਿਆਂ ਨੇ ਖਿਆਲ ਰੱਖਣਾ ਆ, ਖਾਸ ਕਰਕੇ ਜਿਹੜੇ ਮੇਰੇ ਬੱਚੇ ਇਸ ਰੂਪ ਦੇ ਵਿੱਚ ਨੇ। ਕੱਲ੍ਹ ਦੀ ਉਹ ਘਟਨਾ ਆ, ਸਾਡੇ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਬੱਚੇ ਇੱਥੇ ਛੁੱਟੀਆਂ ਦੇ ਵਿੱਚ ਨਿਤਨੇਮ ਕਰਦੇ ਹੁੰਦੇ ਆ। ਉਹ ਆਖਰੀ ਦਿਨਾਂ ਦੇ ਵਿੱਚ ਜਿੱਦਾਂ ਬੱਚਿਆਂ ਨੂੰ ਉਹਨਾਂ ਨੂੰ ਬਾਹਰ ਲੈ ਕੇ ਜਾਂਦੇ ਹੁੰਦੇ ਆ। ਕੱਲ੍ਹ ਉਹ ਕੈਲਵੇ ਪਾਰਕ ਲੈ ਕੇ ਗਏ ਸੀ, ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਵੀ ਹੋਣਾ ਆ ਵੀ ਉਹਨਾਂ ਦੇ ਸ਼੍ਰੀ ਸਾਹਿਬ ਥੱਲੇ 'ਚ ਹੀ ਪਾਏ ਹੋਏ ਸੀ, ਤਾਂ ਵੀ ਉਹਨਾਂ ਨੂੰ ਉਸ ਪਾਰਕ 'ਚੋਂ ਬਾਹਰ ਕੱਢ ਦਿੱਤਾ ਗਿਆ ਆ। ਪਲੀਜ਼ ਇਹਨਾਂ ਗੱਲਾਂ ਦਾ ਧਿਆਨ ਰੱਖੋ, ਤੁਹਾਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਆ। ਬਕਾਇਦਾ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ, ਮੈਨੇਜਮੈਂਟ ਕੋਲ ਕੰਪਲੇਂਟ ਕੀਤੀ ਗਈ, ਬਾਅਦ ਦੇ ਵਿੱਚ ਮੈਨੇਜਮੈਂਟ ਨੇ ਐਕਸ਼ਨ ਲਿਆ ਉਹਨਾਂ ਬੱਚਿਆਂ ਨੂੰ, ਕਹਿੰਦੇ ਵੀ ਪਲੀਜ਼ ਤੁਹਾਨੂੰ ਬਾਹਰ ਜਾਣਾ ਪੈਣਾ ਕਿਉਂਕਿ ਬਹੁਤ ਜ਼ਿਆਦਾ ਕੰਪਲੇਂਟ ਆ ਰਹੀ ਆ। ਪਰ ਕਿਸੇ ਵੀ ਬੱਚੇ ਦੇ ਸ਼੍ਰੀ ਸਾਹਿਬ ਉੱਪਰ ਚੀਨੀ ਪਾਈ ਹੋਈ ਸੀ। ਤੁਸੀਂ ਆਹ ਦਿਨਾਂ ਦੇ ਵਿੱਚ ਕਹੋਗੇ ਆਖਰੀ ਵੀਕਐਂਡ ਆ, ਆਪਾਂ ਸਾਰੇ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਬਾਹਰ ਅੰਦਰ ਲੈ ਕੇ ਜਾਣ ਦੀ, ਮਾਲਾਂ 'ਚ ਜਾਣ ਦੀ, ਕਿਉਂਕਿ ਸ਼ੋਪਿੰਗ ਵੀ ਕਰਨੀ ਆ, ਸਕੂਲਾਂ ਦੇ ਬੁੱਕਾਂ ਵਗੈਰਾ ਲੈਣੀਆਂ ਨੇ। ਖਾਸ ਧਿਆਨ ਰੱਖੋ, ਜੇ ਕੋਈ ਤੁਹਾਨੂੰ ਜਾਣ ਬੁੱਝ ਕੇ ਬੋਲਦਾ ਆ ਕੁਛ ਜਾਂ ਕਸਾਉਂਦਾ ਆ ਵੀ ਤੁਸੀਂ ਕੁਛ ਬੋਲੋ, ਪਲੀਜ਼ ਉਹਦਾ ਕੋਈ ਆਂਸਰ ਨਾ ਕਰੋ। ਜੇ ਕੋਈ ਵੀ ਘਟਨਾ ਹੁੰਦੀ ਹੈ ਤਾਂ ਤੁਰੰਤ ਗੁਰੂ ਘਰ ਨੂੰ ਜ਼ਰੂਰ ਉਹਦਾ ਸੰਪਰਕ ਕਰੋ, ਕਿਉਂਕਿ ਆਪਾਂ ਸਾਧ ਸੰਗਤ ਨੂੰ ਦੱਸ ਸਕੀਏ ਵੀ ਇਹ ਚੀਜ਼ਾਂ ਜਿਹੜੀਆਂ ਨੇ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਨੇ। ਗੁਰੂ ਘਰ ਦੀ ਸਮੂਹ ਕਮੇਟੀ, ਕੈਲਗਰੀ ਦੀ ਸੰਗਤ, ਐਡਮਿੰਟਨ ਗੁਰੂ ਘਰ ਦੇ ਨਾਲ ਖੜੇ ਨੇ। ਉਹਨਾਂ ਸਿੰਘਾਂ ਲਈ ਮਹਾਰਾਜ ਦੇ ਮੂਹਰੇ ਅਰਦਾਸ ਬੇਨਤੀ ਕਰਦੇ ਆ ਕਿ ਮਹਾਰਾਜ ਉਹ ਸਿੰਘਾਂ ਨੂੰ ਛੇਤੀ ਚੜ੍ਹਦੀ ਕਲਾ ਬਖਸ਼ੇ। ਇੱਕ ਸਿੰਘ ਤਾਂ ਠੀਕ ਆ, ਇੱਕ ਸਿੰਘ 'ਤੇ ਥੋੜ੍ਹਾ ਜਿਹਾ ਜ਼ਿਆਦਾ ਸੱਟ ਲੱਗ ਗਈ ਆ, ਮਹਾਰਾਜ ਕਿਰਪਾ ਕਰਨਗੇ, ਉਹ ਵੀ ਉਹਨਾਂ ਨੂੰ ਵੀ ਛੇਤੀ ਤੰਦਰੁਸਤੀ ਮਿਲੇਗੀ। ਪਰ ਇੱਕ ਵਾਰ ਫਿਰ ਜਿਹੜੇ ਮੇਰੇ ਵੀਰ ਬਾਣੇ ਵਿੱਚ ਜਾਂਦੇ ਆ, ਪਲੀਜ਼ ਖਿਆਲ ਰੱਖੋ, ਸ਼੍ਰੀ ਸਾਹਿਬ ਨੂੰ ਢੱਕ ਕੇ ਰੱਖੋ, ਜ਼ਰੂਰ ਥੱਲੇ 'ਚ ਹੀ ਪਾ ਕੇ ਜਾਓ, ਵੱਡਾ ਸ਼੍ਰੀ ਸਾਹਿਬ ਨਾ ਲੈ ਕੇ ਜਾਓ, ਕਿਉਂਕਿ ਉਹਨਾਂ ਨੇ ਤੁਹਾਨੂੰ ਜਾਣ ਬੁੱਝ ਕੇ ਟਾਰਗੇਟ ਕਰਨਾ ਆ। ਖਾਸ ਕਰਕੇ ਮਾਲਾਂ ਦੇ ਵਿੱਚ ਅੱਜ ਇੱਕ ਟਰੱਕ ਵੀਰ ਨੂੰ ਫਿਰ ਟਾਰਗੇਟ ਕੀਤਾ ਗਿਆ ਹੈ ਗਲੈਨਮੋਰ ਅਤੇ ਹੰਡਰਡ ਸ਼ੀਟ ਦੇ ਉੱਤੇ। ਇਹ ਸ਼ਾਮ ਦੀ 3:30 ਵਜੇ ਦੀ ਗੱਲ ਆ, ਉਹ ਆਪਣਾ ਟਰੱਕ ਪਾਰ ਕਰਕੇ ਬਾਹਰ ਤੁਰੇ ਜਾ ਰਹੇ ਸੀ, ਉਹਨਾਂ ਨੂੰ ਬਕਾਇਦਾ ਗੋ ਬੈਕ ਹੋਮ ਦੇ ਸੈਨ ਦਿਖਾਏ ਗਏ ਨੇ। ਪਲੀਜ਼ ਸਾਰੇ ਧਿਆਨ ਰੱਖੋ, ਕੋਈ ਵੀ ਇਸ ਜੇ ਕੋਈ ਬੰਦਾ ਐਸੀ ਸ਼ਰਾਰਤ ਕਰਦਾ ਉਹਦਾ ਰਿਸਪੋਂਸ ਨਾ ਕਰੋ। ਸਾਡੇ ਚਰਨਾਂ 'ਚ ਬੇਨਤੀ ਆ, ਬਾਕੀ ਗੁਰੂ ਘਰ ਦੇ ਵਿੱਚ ਵੱਧੋ ਵੱਧ ਹਾਜ਼ਰੀ ਭਰੋ, ਪੈਰਾ ਵੱਧ ਰੱਖੋ, ਕਿਉਂਕਿ ਆਪਾਂ ਹੁਣ ਸਿੰਘਾਂ ਨੇ ਵਿਚਾਰ ਕੀਤੀ ਆ ਵੀ ਆਪਾਂ ਸ਼ਾਮਾਂ ਨੂੰ ਥੋੜ੍ਹਾ ਜਿਹਾ ਟਾਈਮ ਦੀ ਚੇਂਜ ਹੋ ਜਾਣਾ ਆ, ਆਪਾਂ ਗੁਰੂ ਘਰ ਦੇ ਵਿੱਚ ਥੋੜ੍ਹੀਆਂ ਚੇਂਜਿੰਗਾਂ ਹੋਣਗੀਆਂ, ਗੇਟ ਥੋੜ੍ਹੇ ਜਿਹੇ ਆਪਣੇ ਚੇਂਜ ਹੋ ਜਾਣੇ ਆ, ਮੇਨ ਗੇਟ ਜਿਹੜਾ ਆਪਣੇ ਸਾਹਮਣੇ ਆਉਂਦਾ ਉਹੀ ਖੁੱਲ੍ਹਿਆ ਕਰੂਗਾ, ਸਾਈਡਾਂ ਵਾਲੇ ਡੋਰ ਬੰਦ ਰਿਹਾ ਕਰਨਗੇ। ਜੇ ਤੁਹਾਨੂੰ ਵੀ ਡੋਰ ਖੁੱਲ੍ਹਾ ਮਿਲਦਾ ਤਾਂ ਪਲੀਜ਼ ਉਹਨੂੰ ਕਲੋਜ਼ ਕਰੋ, ਸਕਿਉਰਟੀ ਵੀ ਹੋਊਗੀ ਅਤੇ ਆਮ ਸਿੰਘ ਪਹਿਰੇ 'ਤੇ ਵੀ ਹੋਣਗੇ,
ਸਾਨੂੰ ਸਿੰਘਾਂ ਦੀ ਜ਼ਰੂਰਤ ਆ, ਬੱਦੋ ਬੱਦ ਸਿੰਘ ਦਫ਼ਤਰ ਵਿੱਚ ਆ ਕੇ ਨੌਂ ਲਿਖਾ ਕੇ ਆਪਾਂ ਸੇਵਾ ਲਈ ਹਾਜ਼ਰ ਹੋਣਾ, ਰਾਤ ਨੂੰ ਵੀ ਸਿੰਘ ਵੱਧ ਰਿਹਾ ਕਰਨਗੇ ਇੱਥੇ, ਸਾਰਿਆਂ ਨੇ ਸਹਿਯੋਗ ਕਰਨਾ ਆ ਅਤੇ ਗੁਰੂ ਘਰ ਦੇ ਵਿੱਚ ਹਾਜ਼ਰੀ ਵੱਧੋ ਵੱਧ ਭਰਨੀ ਆ, ਘਬਰਾਉਣਾ ਨਹੀਂ, ਮਹਾਰਾਜ ਦਾ ਘਰ ਆ, ਹਮੇਸ਼ਾ ਬਾਪੂ ਦੇ ਦਰ 'ਤੇ ਆ ਕੇ ਇਹੀ ਕਹੀਦਾ ਮਹਾਰਾਜ ਸਾਡੇ ਘਰ 'ਚ ਚੜ੍ਹਦੀ ਕਲਾ ਰੱਖਿਓ, ਤਾਂ ਹੁਣ ਬਾਪੂ ਦਾ ਆਪਾਂ ਨੂੰ ਵੀ ਪ੍ਰੀਖਿਆ ਪਾਈ ਆ ਅਤੇ ਆਪਾਂ ਘਬਰਾਉਣਾ ਨਹੀਂ, ਜੇ ਕੋਈ ਆਇਆ ਚੜ੍ਹ ਕੇ ਆਇਆ ਤਾਂ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਛਾਂ ਦਾ ਚੁਕਾ ਕੇ ਹੀ ਤੋਰਾਂਗੇ, ਚੜ੍ਹਦੀ ਕਲਾ 'ਚ ਰਹਿਣਾ ਆ, ਗੁਰੂ ਘਰ ਵੱਲ ਕੋਈ ਮੈਲੀ ਅੱਖ ਨਾਲ ਦੇਖ ਵੀ ਨਹੀਂ ਸਕਦਾ ਹੈਗਾ। ਮਹਾਰਾਜ ਦੀ ਬਹੁਤ ਕਿਰਪਾ ਆ ਆਪਣੇ ਗੁਰੂ ਘਰ ਦੇ ਉੱਤੇ, ਬਹੁਤ ਸਿੰਘ ਚੜ੍ਹਦੀ ਕਲਾ ਵਾਲੇ ਨੇ, ਬੜੀ ਬਾਣੀ ਸਿਮਰਨ ਇੱਥੇ ਚੱਲਦਾ ਆ, ਮਹਾਰਾਜ ਆਪਣੇ ਨਾਲ ਨੇ, ਘਬਰਾਉਣਾ ਨਹੀਂ, ਜੇ ਕੋਈ ਆ ਵੀ ਗਿਆ ਫਿਰ ਕੁਛ ਨਾ ਕੁਛ ਖੱਟ ਕੇ ਹੀ ਜਾਊਗਾ ਇੱਥੋਂ। ਪਰ ਹਾਜ਼ਰੀ ਸਾਰੀ ਸੰਗਤ ਨੂੰ ਫਿਰ ਇੱਕ ਵਾਰ ਚਾਨਣ 'ਚ ਬੇਨਤੀ ਆ, ਗੁਰੂ ਘਰ 'ਚ ਵੱਧੋ ਵੱਧ ਭਰੋ, ਅੰਮ੍ਰਿਤ ਵੇਲੇ ਵੀ ਅਤੇ ਸ਼ਾਮਾਂ ਨੂੰ ਵੀ। ਬੋਲਦਿਆਂ ਕੋਲੋਂ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਤਾਂ ਉਹਦੀ ਮਾਫ਼ੀ ਚਾਹੁੰਦੇ ਹਾਂ। ਹੁਣ ਭਾਈ ਜਗਤਾਰ ਸਿੰਘ ਜੀ ਆਪਾਂ ਨੂੰ 7:30 ਵਜੇ ਤੱਕ ਗੁਰਬਾਣੀ ਕਥਾ ਨਾਲ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कूड़त घणो महानरक महवास कर कृपा प्रभ राख ले हो नानक तेरी आस। वाहिगुरु जी का खालसा वाहिगुरु जी की फतेह। परम सन्मान योग सत्कार योग सतगुरां दी साजी निवाजी गुरु रूप गुरु खालसा साध संगत जीओ, वडभागे हाँ आपां सारे ही जिन्हां नूं रुझेवे आ भरी जिंदगी चों सतसंगत करन दीआं सुभागियां घड़ियां नसीब होईआं ने। दुनियावी कम्मां कारां नूं संकोचदे आ समेटदे आ दूरों नेड़े चल के बड़ी शरदा भावना चाओ नाल पावन स्थान गुरुद्वारा दशमेश कल्चर सेंटर जी दे पावन अस्थाना ते जुगो जुग अटल चबर छतर तख दे मालक दीन दुनिया दे दाते लोक परलोक दे राखे धन श्री गुरु ग्रंथ साहिब महाराज सच्चे पातशाह जी दी पावन पवित्र हजूरी दे अंदर सजे हुए सुंदर दरबार अंदर जुड़ बैठ करके सोदा रहराज साहिब जी दी पावन बाणी दे नितनेम उपरंत सन्मान जो गुरु सवारे गुरु के कीर्तनिया पासों गुरबाणी कीर्तन का आनंद माणे है। भागां वाले जिथे आप जी ने गुरबाणी कीर्तन का आनंद माणे है उत्थे इस संस्थान के मुख सेवादार उन्हां वल्लों कुछ जरूरी बेनतियां जो आपां नूं दरपेश चुनौतियां का सामना करना पै रहा है खास करके सिख शास्त्रां नूं लैके जिहड़े साडे ककार ने खास करके श्री साहिब इत्यादक उन्हां नूं लैके जो इत्थे कई थावां ते कई तरह दीआं चुनौतियां ने वो सानूं फेस करना पै रहा उहदे नाल संबंधित कुछ विचार तुहाडे नाल सांझे कर रहे सन। एडमिंटन दे विच जो घटना वापरी है उहदे तो चिंतित भी सन और इन फ्यूचर कोई इस तरह की घटना ना वापरे असीं इकजुट होईए अपनी आइडेंटिटी जिहड़ी है उहनूं सही रखीए तां कि गुरु घरां दे विच कोई डर दा कोई भय दा माहौल ना बन सके क्योंकि इत्थे सारिआं नूं इक्को नज़र नाल वेख्या जांदा है। इत्थे सारिआं ने आउणा है सारिआं लई बूहे सदा ही खुले ने बाणी दा प्रवाह चलदा है अटुट लंगर चलदे ने पर फिर भी कुछ एक समाज दे विच ऐसे अंसर हुंदे ने वह अंसर हमेशा ही माहौल नूं खराब करदे ने ते उत्थे आपां नूं किद्दां विचरना है किवें उह चीज़ां नूं वेखणा उहदे संबंध विच कुछ कह रहे सन ते ध्यान देण जो गल्लां ते समां होया गुरमुख प्यारिओ सब ते उत्तम हर की कथा जी दे महाबाक अनुसार जो आपां कुछ कु दिन पहलां पंचम पातशाह धन गुरु अर्जन देव जी महाराज जी की मुबारक रसना चों गौड़ी राग दे विच नाजल होई पावन बाणी थिति जो तिथां दे प्रथाए है चंद्रमा नाल संबंधित जो तारीखां ने जो तिथां ने एकम दूज तीज इत्यादक पूर्णमाशी है मसिया है ये जिहड़े दिहाड़े ने और उन्हां दे मुताबक जां उन्हां नूं आधार बना के गुरु साहिब जी ने की कृपा कीती है। मैं पिछले लगातार जदों दी आपां बाणी प्रारंभ कीती है बेनतियां करदा आ रहे हैं बई दिनां दे बारे समें दे बारे और तिथां दे बारे साडे मनां दे विच बहुत सारे भरम ने बहुत सारे भुलेखे ने और कुछ क साडे अंदर पा दिते गए ने भी आह तिथ चंगी है आ माड़ी है। ठीक है कोई पुरब है कोई दिहाड़ा है किसी की हिस्टोरीकल तौर पर पौट है सब गल वक्री है कोई घटना वापरी और वो दिनों का एक वक्रा इतिहास है पर उंज सारे दिन अपने इको जैसे होंगे ने सारे दिन शुभ ने सारे समय शुभ ने सारिया रुत्त शुभ ने ते इस करके पर जेड़े साढ़े मन च भरम बन गए उन्हां भरमां करके असी कई बारी बहुत सारे काम पोस्टपोन करते हैं। ये साड़ी तरक्की दे रास्ते दे विच रोड़ा भी ने याद रखियो
ਅਧਿਆਤਮਿਕ ਤਰੱਕੀ ਜਿਹੜੀ ਹੈ ਸਾਡੀ, ਉਹਦੇ ਵਿੱਚ ਤਾਂ ਰੋੜਾ ਹੈ ਹੀ ਨੇ। ਸਾਡੀ ਜਿਹੜੀ ਬਾਹਰੀ ਤੌਰ 'ਤੇ ਆਰਥਿਕ ਤੌਰ 'ਤੇ ਅਸੀਂ ਵਿਚਰਦੇ ਹਾਂ ਵੀ ਆਹ ਕੰਮ ਸ਼ੁਰੂ ਕਰਨਾ, ਜੇ ਆਪਾਂ ਉਹ ਸ਼ੁਰੂ ਕਰਨ ਦੇ ਵਿੱਚ ਹੀ ਡਿਲੇ ਕਰੀ ਗਏ, ਲੇਟ ਕਰੀ ਗਏ, ਉਨਾ ਹੀ ਆਪਾਂ ਨੂੰ ਜਿਹੜਾ ਸੀ ਪਿੱਛੇ ਜਾਣਾ ਪਏਗਾ। ਜਦੋਂ ਕਿ ਬਾਬਾ ਜੀ ਨੇ ਤਾਂ ਬਾਣੀ ਦੇ ਵਿੱਚ ਇਹ ਆਖਿਆ, ਕਬੀਰ ਸਾਹਿਬ ਨੇ ਤਾਂ ਇਹ ਆਖਿਆ, ਕਹਿੰਦੇ ਕਬੀਰ ਕਾਲ ਕਰਨ ਤਾਂ ਅਬ ਹੈ ਕਰ, ਅਬ ਕਰਤਾ ਸੁਇਤਾਲ, ਪਾਛੈ ਕਸੂ ਨਾ ਹੋਏਗਾ ਜੋ ਸਿਰ ਪਰ ਆਵੈ ਕਾਲ। ਉਹ ਤਾਂ ਕਹਿੰਦੇ ਜਿਹੜਾ ਕੱਲ੍ਹ ਨੂੰ ਕੰਮ ਕਰਨਾ ਅੱਜੇ ਹੀ ਕਰ, ਜਿਹੜਾ ਅੱਜੇ ਕਰਨਾ ਹੁਣੇ ਹੀ ਕਰ, ਜਿਹੜਾ ਹੁਣੇ ਹੀ ਕਰਨਾ ਵਾ ਚੁਟਕੀ ਦੇ ਵਿੱਚ ਪ੍ਰਾਰੰਭ ਕਰ ਦੇ। ਦੇਰੀ ਕਾਹਦੀ, ਵੇਟ ਕਾਹਦੀ, ਉਡੀਕਣਾ ਕਾਹਦੇ ਵਾਸਤੇ ਹੈ? ਸਮਾਂ ਨਸ਼ਟ ਹੋ ਰਿਹਾ, ਸਮਾਂ ਲੰਘ ਰਿਹਾ, ਵਕਤ ਗੁਜ਼ਰ ਰਿਹਾ, ਵਕਤ ਕੀਮਤੀ ਹੈ, ਸਮਾਂ ਅਮੋਲਕ ਹੈ, ਅਸੀਂ ਕਿਉਂ ਸਮਾਂ ਲੰਘਾਈਏ? ਪਹਿਲਾਂ ਹੀ ਬਹੁਤ ਸਾਰਾ ਸਮਾਂ ਲੰਘ ਚੁੱਕਿਆ ਹੁੰਦਾ। ਜੇ ਹੁਣ ਇੱਕ ਬੱਚਾ ਇਹੀ ਕਹੀ ਜਾਏ ਵੀ ਮੈਂ ਪੜ੍ਹਾਈ ਇਸ ਤਿੱਥ ਨੂੰ ਸ਼ੁਰੂ ਕਰਨੀ ਹੈ, ਇਸ ਵਾਰ ਨੂੰ ਸ਼ੁਰੂ ਕਰਨੀ ਹੈ, ਉਨਾ ਹੀ ਉਹਨੂੰ ਲੌਸ ਹੋਏਗਾ। ਉਹਦਾ ਪਰਪਜ਼ ਹੈ, ਉਹਨੇ ਆਪਣਾ ਸਿਲੇਬਸ ਜੇ ਪਹਿਲੇ ਦਿਨ ਤੋਂ ਹੀ ਕਵਰ ਕਰਨਾ ਸ਼ੁਰੂ ਕੀਤਾ ਅਤੇ ਪੇਪਰਾਂ ਤੱਕ ਜਾ ਕੇ ਉਹਨੂੰ ਕੰਪਲੀਟ ਹੋਏਗਾ, ਉਹਨੂੰ ਕੋਈ ਟੈਨਸ਼ਨ ਨਹੀਂ ਹੋਏਗੀ, ਕੋਈ ਫਿਕਰ ਨਹੀਂ ਹੋਏਗਾ, ਕੋਈ ਉਹਨੂੰ ਪਰਵਾਹ ਨਹੀਂ ਹੋਵੇਗੀ। ਚਾਰ ਦਿਨ ਕਿਤੇ ਪੇਪਰ ਪਹਿਲਾਂ ਵੀ ਹੋ ਗਏ, ਉਹ ਵੀ ਚਾਵਾਂ ਨਾਲ ਦੇਵੇਗਾ। ਪਰ ਜਿਹੜਾ ਇਹਨਾਂ ਚੱਕਰਾਂ ਦੇ ਵਿੱਚ ਹੈ, ਪਹਿਲਾਂ ਹੀ ਲੇਟ ਹੋਇਆ ਪਿਆ, ਹੋਰ ਲੇਟ ਹੋ ਰਿਹਾ, ਉਹਨੂੰ ਅੱਗੇ ਜਾ ਕੇ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈਣਗੀਆਂ। ਇਸ ਕਰਕੇ ਗੁਰਮਤਿ ਦੇ ਵਿੱਚ ਮਹਾਰਾਜ ਨੇ ਆਖਿਆ ਵੀ ਚੰਗਾ ਕੰਮ ਜਿਹੜਾ ਕਰਨਾ ਹੈ ਉਹ ਅਰਦਾਸ ਕਰਕੇ ਤੁਸੀਂ ਬਿਨਾਂ ਕਿਸੇ ਨੂੰ ਪੁੱਛਿਆ ਜਾਂ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਅਤੇ ਸ਼ੁਰੂ ਕਰ ਦੇਣਾ ਚਾਹੀਦਾ। ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਇਹ ਜਿਹੜੀਆਂ ਤਿੱਥਾਂ ਵਾਚ ਰਹੇ ਹਾਂ ਨਾ, ਇਹਨਾਂ ਦੇ ਵਿੱਚ ਜਿਹੜੀ ਅੱਜ ਤੀਜੀ ਤਿੱਥ ਹੈ ਚੰਦਰਮਾ ਦੇ ਨਾਲ ਸੰਬੰਧਿਤ ਹੈ। ਪੂਰਨਮਾਸ਼ੀ ਤੋਂ ਬਾਅਦ ਵੀ ਆਉਂਦੀ ਹੈ ਅਤੇ ਇਹ ਮੱਸਿਆ ਤੋਂ ਬਾਅਦ ਵੀ ਆਉਂਦੀ ਹੈ। ਹਾਂ, ਇਹ ਹੋ ਸਕਦਾ ਵੀ ਇੱਕ ਹਨੇਰੇ ਪੱਖ ਦੀ ਹੈ, ਇੱਕ ਚਾਨਣੇ ਪੱਖ ਦੀ ਹੈ। ਤੀਜ ਤੋਂ ਭਾਵ ਹੈ ਤੀਜੀ ਤਿੱਥ, ਤੀਜਾ ਦਿਨ, ਤੀਜੀ ਤਾਰੀਖ। ਹੁਣ ਤਿੰਨ ਦੇ ਨਾਲ ਸੰਬੰਧਿਤ ਜਾਂ ਤੀਜ ਦੇ ਨਾਲ ਸੰਬੰਧਿਤ ਸਾਡੇ ਭਾਰਤੀ ਸਮਾਜ ਦੇ ਵਿੱਚ ਕਈ ਪੁਰਬ ਨੇ। ਅੱਜ ਸ਼ਾਇਦ ਤੀਆਂ ਦਾ ਦਿਨ ਹੈ, ਤੀਆਂ ਤੀਜ ਦੀਆਂ ਹਨ। ਤੀਜ ਵਾਲੇ ਦਿਨ ਭਾਦੋਂ ਦੀ ਜਿਹੜੀ ਹੈ ਤੀਜ ਹੈ ਔਰ ਉਸ ਨੂੰ ਇਹ ਤੀਆਂ ਮਨਾਈਆਂ ਜਾਂਦੀਆਂ ਨੇ। ਉਹਨਾਂ ਦਾ ਇੱਕ ਵੱਖਰਾ ਚਲੋ ਪ੍ਰਕਰਨ ਹੈ, ਸਿੱਖੀ ਦੇ ਵਿੱਚ ਕੋਈ ਥਾਂ ਨਹੀਂ ਹੈ ਇਹ ਕਿਉਂ ਸ਼ੁਰੂ ਹੋਇਆ, ਕਿਵੇਂ ਸ਼ੁਰੂ ਹੋਇਆ, ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਪਰ ਤਿੰਨ ਦਾ ਜ਼ਿਕਰ ਆਉਂਦਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਤੀਜੀ ਤਿੱਥ ਦੇ ਪਰਥਾਏ ਔਰ ਕੀ ਉਪਦੇਸ਼ ਦੇ ਰਹੇ ਨੇ ਔਰ ਕੀ ਕਿਰਪਾ ਕਰ ਰਹੇ ਨੇ, ਆਪਾਂ ਇਹ ਵਾਚਣਾ, ਵਿਚਾਰਨਾ। ਜਿੰਨੀ ਵੀ ਸੰਗਤ ਗੁਰੂ ਚਰਨਾਂ 'ਚ ਬੈਠੀ ਹੈ ਜਾਂ ਸਿੱਧੇ ਪ੍ਰਸਾਰਣ ਰਾਹੀਂ ਜੁੜੀ ਹੈ, ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੇ ਪ੍ਰੇਮ ਨਾਲ ਮਨ ਦੀ ਇਕਾਗਰਤਾ ਵਾਸਤੇ ਉਚਾਰਨ

ਤੀਜੀ ਤਿੱਥ ਹੈ ਨਾ, ਇਸ ਕਰਕੇ ਤਿੰਨ ਤੋਂ ਲਿਆ ਗਿਣਤੀ ਦਾ ਤਿੰਨ। ਕਹਿੰਦੇ ਤਿੰਨ ਜਿਹੜੀਆਂ ਨੇ, ਤੀਨ ਵਿਆਪੈ ਜਗਤ ਕੋ, ਸਾਰੇ ਜਗਤ ਦੀਆਂ ਤਿੰਨ ਅਵਸਥਾਵਾਂ ਨੇ, ਸਾਰਾ ਜਗਤ ਤਿੰਨ ਅਵਸਥਾਵਾਂ ਦੇ ਵਿੱਚ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਰਜ ਗੁਣ, ਤਮ ਗੁਣ, ਸਤ ਗੁਣ। ਤਿੰਨ ਤਰ੍ਹਾਂ ਦੀਆਂ ਬਿਰਤੀਆਂ ਵੀ ਆਖੀਆਂ ਨੂੰ, ਰਜੋ ਬਿਰਤੀ, ਸਤੋ ਬਿਰਤੀ, ਤਮੋ ਬਿਰਤੀ। ਤਿੰਨ ਗੁਣ ਵੀ ਆਖਿਆ, ਰਜ ਗੁਣ, ਤਮ ਗੁਣ, ਸਤ ਗੁਣ। ਸਾਰਾ ਜਗਤ ਇਹਦੇ ਵਿੱਚ ਹੀ ਹੈ। ਆਲ ਵਰਲਡ ਦੀ ਗੱਲ ਕੀਤੀ ਹੈ, ਪੂਰੀ ਧਰਤੀ ਤੇ ਰਹਿਣ ਵਾਲੇ ਜੀਵਾਂ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਜੀ ਨੇ, ਕੋਮਨ ਗੱਲ ਹੈ। ਭਾਵੇਂ ਕੋਈ ਇੰਡੀਆ 'ਚ ਰਹਿ ਰਿਹਾ, ਭਾਵੇਂ ਕੋਈ ਕਿਤੇ ਵੀ ਰਹਿ ਰਿਹਾ, ਮਤਲਬ ਸਾਰਾ ਜਗਤ ਤਿੰਨਾਂ ਗੁਣਾਂ ਦੇ ਵਿੱਚ ਹੈ ਜਾਂ ਤਿੰਨ ਅਵਸਥਾਵਾਂ ਦੇ ਵਿੱਚ ਹੈ। ਔਰ ਜਿਵੇਂ ਤੀਨ ਵਿਆਪੈ ਜਗਤ ਕੋ, ਤਿੰਨ ਅਵਸਥਾਵਾਂ ਨੇ, ਜਾਂ ਰਜੋ ਗੁਣ ਜਿਹੜਾ ਹੈ, ਇਹ ਪਤਾ ਕੀ ਹੈ, ਜਿਹਦੇ ਅੰਦਰ ਰਾਜਸੀ ਬਿਰਤੀ ਭਾਰੂ ਹੈ, ਵੀ ਮੈਂ ਰਾਜ ਕਰਨਾ, ਹਕੂਮਤ ਕਰਨੀ ਹੈ, ਮੇਰੇ ਕੋਲ ਸਾਰਾ ਕੰਟਰੋਲ ਹੋਣਾ ਚਾਹੀਦਾ, ਮੇਰਾ ਆਰਡਰ ਚੱਲਣਾ ਚਾਹੀਦਾ, ਮੇਰਾ ਹੁਕਮ ਚੱਲਣਾ ਚਾਹੀਦਾ, ਘਰ ਵੀ, ਪਰਿਵਾਰ ਵੀ, ਸਮਾਜ ਵਿੱਚ ਵੀ ਉਹ ਆਪਣਾ ਹੁਕਮ ਚਲਾਉਣਾ ਚਾਹੁੰਦਾ। ਜਿਹੜੀ ਇਹ ਮੈਂਟੈਲਿਟੀ ਹੈ, ਜਿਹੜੀ ਇਹ ਬਿਰਤੀ ਹੈ, ਜਿਹੜਾ ਇਹ ਖਿਆਲ ਜਾਂ ਵਿਚਾਰ ਹੈ, ਇਸ ਬਿਰਤੀ ਨੂੰ ਰਜੋ ਬਿਰਤੀ ਕਿਹਾ ਹੈਗਾ। ਰਜੋ ਗੁਣ ਹੈ, ਰਜ ਗੁਣ। ਫਿਰ ਹੈਗਾ ਤਮ ਗੁਣ, ਤੇ ਤਮੋ ਗੁਣ ਹੁੰਦਾ, ਤਮ ਮੀਨਜ਼ ਹੁੰਦਾ ਹਨੇਰਾ, ਅੰਧਕਾਰ। ਇੱਥੇ ਜਿਹੜਾ ਤਮੋ ਗੁਣ ਹੈ, ਇਹ ਮਨੁੱਖ ਜਿਹੜਾ ਸੀ ਈਰਖਾ ਦੇ ਵਿੱਚ ਵੀ ਹੈ, ਇਹਦੇ ਅੰਦਰ ਜੈਲਸੀ ਵੀ ਹੈ, ਇਹਦੇ ਅੰਦਰ ਬੈਰ ਭਾਵਨਾ ਵੀ ਹੈ, ਇਹਦੇ ਅੰਦਰ ਵਿਕਾਰ ਵੀ ਭਾਰੂ ਨੇ, ਇਹ ਅਗਿਆਨਤਾ ਦੇ ਪੱਖ ਤੋਂ ਬਿਲਕੁਲ ਜਿਹੜਾ ਸੀ ਅਗਿਆਨਤਾ ਨਾਲ ਭਰਿਆ ਹੋਇਆ, ਅਗਿਆਨਤਾ ਦੇ ਨਾਲ ਪੂਰੀ ਤਰ੍ਹਾਂ, ਇਹਦੇ ਕੋਲ ਗਿਆਨ ਨਹੀਂ ਹੈ, ਇਹਨੂੰ ਸੋਝੀ ਨਹੀਂ ਹੈ, ਇਹ ਜਿਹੜਾ ਹੈ ਤਮੋ ਬਿਰਤੀ ਹੈ, ਲਾਲਸੀ ਬਿਰਤੀ ਤੇ ਲੋਭੀ ਬਿਰਤੀ, ਇਹ ਤਮੋ ਬਿਰਤੀ ਹੈ। ਫਿਰ ਜਿਹੜਾ ਅੱਗੇ ਹੈ ਸਤੋ ਬਿਰਤੀ, ਸਤ ਗੁਣ ਜਿਹੜਾ ਹੈ, ਇਹ ਸਤ ਦਾ ਅਰਥ ਸੰਤੋਖ ਵੀ ਕੀਤਾ, ਸੱਚ ਵੀ ਕੀਤਾ, ਇਹ ਜਿਹੜਾ ਸੀ ਦੋਹਾਂ ਨਾਲੋਂ ਉੱਪਰ ਹੈ। ਸਤੋ ਬਿਰਤੀ ਜਿਹਦੇ ਕੋਲ ਸਬਰ ਹੈ, ਜਿਹਦੇ ਕੋਲ ਸੰਤੋਖ ਹੈ, ਜਿਹਦੇ ਕੋਲ ਰੱਬੀ ਗੁਣ ਨੇ, ਜਿਹੜਾ ਬੰਦਾ ਇਮਾਨਦਾਰੀ 'ਚ ਹੈ, ਜਿਹੜਾ ਹੱਕ ਸੱਚ ਦੀ ਕਿਰਤ ਕਮਾਈ ਕਰਦਾ ਹੈ, ਜਿਹੜਾ ਕਿਸੇ ਦਾ ਹੱਕ ਨਹੀਂ ਮਾਰਦਾ, ਮਤਲਬ ਉਹ ਜਿਹੜੀ ਬਿਰਤੀ ਹੈ ਉਹਨੂੰ ਸਤੋ ਬਿਰਤੀ ਕਿਹਾ ਹੈਗਾ। ਬਸ ਸਮਾਜ ਦੇ ਵਿੱਚ, ਜਿਹੜੇ ਸਮਾਜ 'ਚ ਆਪਾਂ ਵਿਚਰਦੇ ਹਾਂ, ਸਮਾਜ ਦੇ ਵਿੱਚ ਤੁਹਾਨੂੰ ਤਿੰਨ ਤਰ੍ਹਾਂ ਦੇ ਲੋਕਾਂ ਦੇ ਨਾਲ ਤੁਹਾਡਾ ਵਾਹ ਪਏਗਾ। ਲਾਲਚੀ ਬੰਦਿਆਂ ਨਾਲ ਵਾਹ ਪੈ ਗਿਆ, ਤਮੋ ਬਿਰਤੀ ਵਾਲਿਆਂ ਨਾਲ, ਜਾਂ ਫਿਰ ਆਪਣਾ ਜਿਹੜਾ ਸੀ ਦੂਜਾ ਰਜੋ ਬਿਰਤੀ ਵਾਲਿਆਂ ਨਾਲ, ਤੇ ਜਾਂ ਫਿਰ ਸਤੋ ਬਿਰਤੀਆਂ ਦੇ ਨਾਲ, ਤਿੰਨਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪਏਗਾ। ਜੇ ਲੋਭੀ ਲਾਲਚੀ ਬੰਦਿਆਂ ਨਾਲ ਵਾਹ ਪੈ ਗਿਆ, ਸਾਡਾ ਨੁਕਸਾਨ ਹੋਣਾ ਹੈ, ਸਾਨੂੰ ਉਹਨਾਂ ਨੇ ਕੋਈ ਨਾ ਕੋਈ ਧੋਖਾ ਵੀ ਦੇਣਾ ਹੈ, ਸਾਨੂੰ ਸਾਈਡ ਇਫੈਕਟ ਹੋਏਗਾ। ਹਾਂ, ਜਾਂ ਫਿਰ ਸਾਡੇ 'ਤੇ ਕੋਈ ਬੰਦਾ ਸਾਨੂੰ ਵਰਤਣਾ ਚਾਹੇਗਾ, ਯੂਜ ਕਰਨਾ ਚਾਹੇਗਾ। ਪਰ ਜਿਹੜਾ ਸਮਾਜ ਦੇ ਵਿੱਚ ਸਤੋ ਬਿਰਤੀ ਵਾਲੇ ਬੰਦੇ ਵੀ ਨੇ, ਚੰਗੇ ਬੰਦੇ, ਨੇਕ ਬੰਦੇ, ਭਲੇ ਬੰਦੇ, ਤੁਹਾਡੀ ਹੈਲਪ ਵੀ ਕਰਨਗੇ, ਤੁਹਾਨੂੰ ਸਪੋਰਟ ਵੀ ਕਰਨਗੇ, ਤੁਹਾਡੇ ਔਖੇ ਸੌਖੇ ਵੇਲੇ ਤੁਹਾਡੇ ਨਾਲ ਖੜਨਗੇ ਵੀ, ਭਰਾਵਾਂ ਵਾਂਗ ਸਾਥ ਦੇਣਗੇ, ਤੁਹਾਨੂੰ ਚੰਗੀ ਐਡਵਾਈਸ ਦੇਣਗੇ, ਚੰਗੀ ਸਲਾਹ ਦੇਣਗੇ, ਪੁੱਠੀ ਮੱਤ ਨਹੀਂ ਦੇਣਗੇ, ਤੁਹਾਨੂੰ ਗਲਤ ਪਾਸੇ 'ਚ ਜਾਣ ਤੋਂ ਰੋਕ ਵੀ ਦੇਣਗੇ। ਐਸੇ ਬਿਰਤੀ ਦੇ ਬੰਦੇ ਵੀ ਨੇ। ਇਹ ਤੇ ਹੁਣ ਆਪਣਾ ਵਾਹ ਕੈਸੇ ਬੰਦਿਆਂ ਨਾਲ ਪੈਂਦਾ, ਡਿਪੈਂਡ ਕਰਦਾ ਇਹਦੇ 'ਤੇ। ਇਹੋ ਜਿਹੇ ਕੰਟਰੀਆਂ ਦੇ ਵਿੱਚ ਬੱਚੇ ਆਉਂਦੇ ਨੇ ਜਿਹੜੇ ਬਿਲਕੁਲ ਫਰੈਸ਼ ਆਉਂਦੇ ਨੇ, ਜਾਂ ਅਨਮਚਿਓਰ ਬੱਚੇ ਆਉਂਦੇ ਨੇ, ਉਹਨਾਂ ਦਾ ਵਾਹ ਜਿਹੋ ਜਿਹੇ ਲੋਕਾਂ ਨਾਲ ਪੈ ਗਿਆ, ਫਿਰ ਉਹੋ ਜਿਹੇ ਟਰੈਕ 'ਤੇ ਚੜ੍ਹ ਜਾਂਦੇ ਨੇ। ਬੱਚੀਆਂ ਆਉਂਦੀਆਂ ਨੇ ਸਾਡੀਆਂ, ਬੱਚੇ ਆਉਂਦੇ ਨੇ ਸਾਡੇ, ਪਲੱਸ ਟੂ ਕੀਤੀ, ਹਲੇ ਉਹ ਮਚਿਓਰ ਨਹੀਂ ਹੈਗੇ, ਉਨੀ ਕੋਈ ਉਹਨਾਂ ਦੀ ਅੰਡਰਸਟੈਂਡਿੰਗ ਨਹੀਂ ਹੈ। ਜਿਹੋ ਜਿਹੀ ਫਿਰ ਸੰਗਤ ਮਿਲ ਗਈ, ਜਿਹੋ ਜਿਹੀ ਬਿਰਤੀ ਦੇ ਬੱਚੇ ਮਿਲ ਗਏ, ਉਸੇ ਟਰੈਕ 'ਤੇ ਚੜ੍ਹ ਗਏ, ਜਿਹੜੇ ਮਾੜੇ ਟਰੈਕ 'ਤੇ ਚੜ੍ਹ ਗਏ, ਨਸ਼ਿਆਂ 'ਚ ਵੀ ਪੈ ਗਏ, ਫਰੌਤੀਆਂ ਦੇ ਚੱਕਰਾਂ 'ਚ ਵੀ ਪੈ ਜਾਂਦੇ ਨੇ, ਗਲਤ ਪਾਸੇ ਪੈ ਗਏ, ਅਤੇ ਆਪਣਾ ਸਾਰਾ ਫਿਊਚਰ ਖਤਮ ਕਰ ਬੈਠਦੇ ਨੇ। ਹੋ ਰਿਹਾ ਨਾ, ਕਿੰਨਿਆਂ ਨੂੰ ਬੈਕ ਇੰਡੀਆ ਭੇਜ ਦਿੱਤਾ ਜਾਂਦਾ, ਕਿੰਨਿਆਂ ਦਾ ਸਭ ਕੁਝ ਖੁਰਦ ਬੁਰਦ ਕਰ ਦਿੱਤਾ ਜਾਂਦਾ, ਕਿੰਨਾ ਕੁਝ ਹੋ ਰਿਹਾ। ਪਰ ਕੁਝ ਐਸੇ ਨੇ ਜਿਹੜੇ ਚੰਗੇ ਲੋਕਾਂ ਦੇ ਸੰਪਰਕ ਵਿੱਚ ਆ ਗਏ, ਉਹਨਾਂ ਨੂੰ ਉਹਨਾਂ ਨੇ ਚੰਗੀ ਸਲਾਹ ਦਿੱਤੀ ਵੀ ਭਾਈ ਕੰਮ ਕਰਨਾ ਹੋ, ਮਿਹਨਤ ਕਰਨਾ ਹੋ, ਆਪਣਾ ਦੇਸ਼ ਛੱਡਿਆ, ਆਪਣਾ ਘਰ ਛੱਡਿਆ, ਲੱਖਾਂ ਰੁਪਈਆ ਲਾ ਕੇ ਆਏ ਹੋ ਇੱਥੇ, ਆਪਣੀ ਜ਼ਿੰਦਗੀ ਤੁਹਾਡੀ ਕੀਮਤੀ ਹੈ, ਗਲਤ ਪਾਸੇ ਨਹੀਂ ਜਾਣਾ, ਵੱਧ ਤੋਂ ਵੱਧ ਗੁਰਦੁਆਰੇ ਜਾਓ, ਸਤਸੰਗਤ ਕਰੋ, ਚੰਗੇ ਬੰਦੇ, ਮਿਹਨਤ ਕਰੋ ਆਪਣੀ, ਬਸ ਕਿਰਤ ਕਰੋ, ਨਾਮ ਜਪੋ, ਵੰਡ ਸਕੋ, ਜਿਹੜਾ ਗੁਰੂ ਬਾਬਾ ਜੀ ਦਾ ਉਪਦੇਸ਼ ਹੈ। ਉਹ ਬੱਚੇ ਸਹੀ ਲਾਈਨ 'ਤੇ ਚੜ੍ਹ ਗਏ,
ਉਹਨਾਂ ਨੇ ਕਾਮਯਾਬੀਆਂ ਹਾਸਲ ਕੀਤੀਆਂ ਨੇ, ਉਹਨਾਂ ਨੇ ਸਫਲਤਾਵਾਂ ਵੀ ਹਾਸਲ ਕੀਤੀਆਂ ਨੇ, ਉਹਨਾਂ ਨੇ ਆਪਣੇ ਘਰਾਂ ਦੀ ਗਰੀਬੀ ਵੀ ਚੱਕਤੀ, ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਵੀ ਕਿਤੇ ਸੁੱਖ ਦਾ ਸਾਹ ਦਵਾਇਆ, ਪਰਿਵਾਰਾਂ ਨੂੰ ਵੀ ਉਹਨਾਂ 'ਤੇ ਮਾਣ ਹੁੰਦਾ। ਬੰਦੇ ਤਾਂ ਉਹ ਵੀ ਇੱਥੇ ਹੀ ਆਏ ਨੇ ਨਾ, ਜਿਹੜੇ ਬੰਦਿਆਂ ਨੇ ਆਪਣੇ ਪਰਿਵਾਰਾਂ ਨੂੰ ਵੀ ਜੋਖਮ 'ਚ ਪਾਤਾ ਉਹ ਵੀ ਇੱਥੇ ਹੀ ਆਏ ਨੇ। ਮਤਲਬ ਇਹੀ ਸਮਾਜ ਹੈ, ਇਹ ਕਿਸੇ ਲਈ ਚੰਗਾ ਕਿਸੇ ਲਈ ਮਾੜਾ। ਇਹ ਨਹੀਂ ਹੈਗਾ ਵੀ ਇਸ ਜਿਹੜੇ ਕੰਟਰੀ ਨੇ ਬਹੁਤ ਚੰਗੇ ਨੇ, ਇੱਥੇ ਬਹੁਤ ਕੁਝ ਮਾੜਾ ਵੀ ਹੈ। ਇਹ ਨਹੀਂ ਹੈ ਵੀ ਇਹ ਸਾਰੇ ਮਾੜੇ ਹੀ ਨੇ, ਇੱਥੇ ਬਹੁਤ ਕੁਝ ਚੰਗਾ ਵੀ ਹੈ। ਡਿਪੈਂਡ ਕਰਦਾ ਤੂੰ ਸਾਡੀ ਤੁਹਾਡੇ ਬਿਹੇਵੀਅਰ 'ਤੇ, ਤੁਹਾਡੇ ਲੋਕਾਂ ਦਾ ਸੰਪਰਕ ਕੈਸਾ। ਸਾਡੇ ਉੱਥੋਂ ਇੱਕ ਸਟੂਡੈਂਟ ਆਇਆ, ਉਹਨੇ ਮਿਹਨਤ ਕੀਤੀ, ਇੱਥੇ ਯੂਨੀਵਰਸਿਟੀ ਦੇ ਵਿੱਚ ਹਾਈ ਲੈਵਲ ਦੇ ਪੋਸਟ 'ਤੇ ਹੈ, ਬਹੁਤ ਵੱਡੀ ਤਰੱਕੀ ਕੀਤੀ, ਬੜਾ ਉਹਨੂੰ ਜਿਹੜਾ ਸੀ ਕਹਿਣ ਤੋਂ ਭਾਵ ਸਕੋਲਰਸ਼ਿਪ ਮਿਲੀ, ਅਤੇ ਉਹਨੇ ਘਰ ਦੀਆਂ ਗਰੀਬੀਆਂ ਚੱਕਤੀਆਂ। ਪਰ ਕੁਝ ਐਸੇ ਵੀ ਜਿਹੜੇ ਗਲਤ ਕੰਮਾਂ 'ਚ ਪੈ ਗਏ, ਜੇਲ੍ਹਾਂ ਵੀ ਹੋ ਗਈਆਂ। ਹੁਣ ਐਸੇ ਸਮਾਜ ਦੇ ਵਿੱਚ ਤਿੰਨੇ ਤਰ੍ਹਾਂ ਦੀ ਬਿਰਤੀ ਦੇ ਲੋਕ ਰਹਿੰਦੇ ਨੇ। ਮਹਾਰਾਜ ਕਹਿੰਦੇ ਤੀਨ ਵਿਆਪੈ ਜਗਤ ਕੋ, ਪ੍ਰਭਾਵ ਤੁਹਾਡੇ 'ਤੇ ਉਹਦਾ ਦਾ ਪਵੇਗਾ ਵੀ, ਅਤੇ ਤੁਰਿਆ ਪਾਵੈ ਕੋਈ ਨਾ। ਤਿੰਨਾਂ ਤੋਂ ਉੱਪਰ ਚੌਥੀ ਅਵਸਥਾ ਜਿਹੜੀ ਹੈ, ਜਿਹਨੂੰ ਚੌਥਾ ਪਦ ਕਿਹਾ ਮਹਾਰਾਜ ਦੇ ਬਚਨ ਨੇ ਬਾਣੀ 'ਚ, ਰਜ ਗੁਣ ਤਮ ਗੁਣ

ਉਹ ਨੇ ਸੰਤ ਲੋਕ, ਉਹ ਨੇ ਮਹਾਂਪੁਰਸ਼ ਸਾਧ ਲੋਕ, ਉਹ ਚੌਥੀ ਅਵਸਥਾ ਦੇ ਮਾਲਕ ਹੁੰਦੇ ਨੇ, ਉਹ ਰਜਗੁਣ ਤਮਗੁਣ ਸਤਗੁਣ ਤੋਂ ਵੀ ਉੱਪਰ ਹੁੰਦੇ ਨੇ, ਚੌਥੇ ਪਦ ਤੇ ਧਾਰਨੀ ਹੋ ਜਾਂਦੇ ਨੇ। ਇਸ ਕਰਕੇ ਤੀਨ ਵਿਆਪੈ ਜਗਤ ਕਹੋ, ਤੇ ਇੱਥੇ ਨਹੀਂ ਤਾਂ ਸਾਰੇ ਹੀ ਇੱਥੇ ਨੇ, ਕੋਈ ਲੱਖਾਂ ਕਰੋੜਾਂ ਚੋਂ ਕਿੱਦਾਂ ਸਾਧੂ ਹੁੰਦਾ, ਤਾਂ ਹੀ ਤਾਂ ਬਾਬਾ ਜੀ ਨੇ ਬਾਣੀ 'ਚ ਆਖਿਆ ਸੀ ਵੀ ਇੱਥੇ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ, ਕਰੋੜਾਂ ਦੀ ਗਿਣਤੀ ਦੇ ਵਿੱਚੋਂ ਕੋਈ ਇੱਕ ਅੱਧਾ ਜਿਹੜਾ ਚੌਥੇ ਪਦ ਵਾਲੇ ਪਾਸੇ ਆਉਂਦਾ। ਮਹਾਰਾਜ ਕਹਿੰਦੇ ਤੁਸੀਂ ਤੀਜ ਦੀ ਚੱਕਰਾਂ 'ਚ ਪਏ ਹੋ ਵੀ ਅੱਜ ਤੀਜ ਹੈ, ਅੱਜ ਤੀਜ ਨੂੰ ਮੱਥਾ ਟੇਕਣਾ, ਅੱਜ ਤੀਜ ਦਾ ਆਹ ਤਿਉਹਾਰ ਹੈ, ਇੰਨਾ ਵਹਿਮਾਂ 'ਚ ਨਹੀਂ ਪੈਣਾ। ਤੁਸੀਂ ਦੇਖੋ ਤਿੰਨ ਕੀ ਕਹਿ ਰਿਹਾ, ਨਾਨਕ ਸੰਤ ਨਿਰਮਲ ਪਾਏ ਜਿਨ ਮਨ ਵਸਿਆ ਸੋਏ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਬਚਨ ਕਰ ਰਹੇ ਨੇ, ਕਹਿੰਦੇ ਉਹ ਸੰਤ ਨਿਰਮਲ ਮੈਲ ਰਹਿਤ ਨੇ, ਇਹ ਸਮਾਜ ਦੇ ਵਿੱਚ ਉਹਨਾਂ ਨੂੰ ਮੈਲ ਨਹੀਂ ਲੱਗੀ, ਕਿਸੇ ਤਰ੍ਹਾਂ ਦੀ ਮੈਲ ਨਹੀਂ ਲੱਗੀ, ਇਹਦੇ ਵਿੱਚੋਂ ਐਂ ਨਿਰਮਲ ਰਹੇ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਗਏ, ਉਹਨਾਂ ਦੇ ਉੱਪਰ ਨਾ ਰਜੋ ਗੁਣ ਭਾਰੂ ਪਿਆ, ਨਾ ਉਹਨਾਂ ਦੇ ਉੱਪਰ ਸਤੋ ਗੁਣ ਭਾਰੂ ਪਿਆ, ਔਰ ਨਾ ਉਹਨਾਂ ਦੇ ਉੱਪਰ ਤਮੋ ਗੁਣ ਭਾਰੂ ਪਿਆ, ਉਹ ਇੱਥੋਂ ਉੱਪਰ ਉੱਠ ਖੜਦੇ ਨੇ। ਇਹ ਸੰਤ ਲੋਕ ਬਿਰਲੇ ਲੋਕ ਹੁੰਦੇ ਨੇ। ਇਹ ਸਲੋਕ ਹੈ, ਇਹਦੇ ਨਾਲ ਸੰਬੰਧਿਤ ਪੌੜੀ ਹੈ, ਕਿਉਂਕਿ ਇਸ ਬਾਣੀ ਦੇ ਅੰਦਰ ਜਿੰਨੀਆਂ ਤਿੱਥਾਂ ਨੇ, ਤਿੱਥਾਂ ਦੇ ਪ੍ਰਥਾਏ ਜੋ ਵੀ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ, ਉਹਦੇ ਤੋਂ ਪ੍ਰਥਮ, ਉਹਦੇ ਤੋਂ ਪਹਿਲਾਂ ਸਲੋਕ ਬਖਸ਼ੇ ਨੇ। ਹੁਣ ਮਹਾਰਾਜ ਪੌੜੀ ਦੇ ਵਿੱਚ ਕੀ ਕਹਿ ਰਹੇ ਨੇ, ਕਹਿੰਦੇ ਤ੍ਰਿਤੀਆ ਤ੍ਰੈ ਗੁਣ ਵਿਖੈ ਫਲ, ਕਬ ਉੱਤਮ ਕਬ ਨੀਚ। ਇਹ ਦੁਨੀਆਂ ਦੇ ਲੋਕੋ, ਤ੍ਰਿਤੀਆ ਤੀਜੀ ਤਿੱਥ ਕੀ ਕਹਿ ਰਹੀ ਹੈ, ਤੀਜ ਕੀ ਕਹਿ ਰਹੀ ਹੈ, ਸਾਨੂੰ ਤਾਂ ਇੰਨਾ ਹੀ ਪਤਾ ਵੀ ਤੀਜ ਦੀਆਂ ਮਾਫੀ ਦੇਣੀ, ਮੈਨੂੰ ਵੀ ਤੀਆਂ ਹੁੰਦੀਆਂ ਨੇ, ਬਸ ਸਾਰਾ ਜ਼ੋਰ ਉੱਧਰ ਲੱਗਿਆ, ਬਾਣੀ ਪੜ੍ਹਨ ਵਾਲਿਆਂ ਦਾ ਵੀ, ਨਾ ਪੜ੍ਹਨ ਵਾਲਿਆਂ ਦਾ ਵੀ, ਸਮਝਣੀ ਹੈ ਬਾਣੀ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਕਬਾੜ ਖੋਲਦੀ ਹੈ ਬਾਣੀ, ਗਿਆਨ ਕਰਵਾਉਂਦੀ ਹੈ ਬਾਣੀ, ਸੋਝੀ ਕਰਵਾਉਂਦੀ ਹੈ। ਹੁਣ ਜਦੋਂ ਆਪਾਂ ਇਹ ਬਾਣੀ ਪੜ੍ਹਾਂਗੇ ਤੇ ਵੀ ਤ੍ਰਿਤੀਆ ਕਿੰਨੀਆਂ ਤੀਜਾਂ ਲੰਘੀਆਂ, ਮਹੀਨੇ 'ਚ ਦੋ ਤੀਜਾਂ ਲੰਘ ਜਾਂਦੀਆਂ ਨੇ, ਮੈਂ ਚਾਨਣਾ ਪੱਖ ਦੀ ਤੇ ਹਨੇਰੇ ਪੱਖ ਦੀ। ਸਾਹਿਬ ਕਹਿੰਦੇ ਤ੍ਰਿਤੀਆ ਤ੍ਰੈ ਗੁਣ ਵਿਖੈ ਫਲ, ਸਾਰਾ ਸੰਸਾਰ ਸਾਰੀ ਦੁਨੀਆ ਇਹਨਾਂ ਤ੍ਰੈ ਗੁਣਾਂ ਦੇ ਵਿੱਚ ਹੈ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਔਰ ਉਸੇ ਤਰ੍ਹਾਂ ਦੇ ਉਹਨਾਂ ਨੂੰ ਫਲ ਮਿਲਦੇ ਨੇ, ਜਿਹੋ ਜਿਹੀ ਬਿਰਤੀ ਉਹੋ ਜਿਹਾ ਫਲ, ਜਿਹੋ ਜਿਹੇ ਕਰਮ ਉਹੋ ਜਿਹਾ ਫਲ। ਮੈਂ ਪਹਿਲਾਂ ਹੀ ਅਰਜ ਕੀਤੀ ਹੈ, ਤੁਸੀਂ ਲਾਲਚੀ ਬਿਰਤੀ ਦੇ ਨਾਲ ਕੰਮ ਕਰੋਗੇ, ਤਮੋ ਬਿਰਤੀ ਦੇ ਨਾਲ ਕੰਮ ਕਰੋਗੇ, ਫਸ ਜਾਂਗੇ ਕਿਤੇ ਨਾ ਕਿਤੇ, ਪਕੜੇ ਜਾਵਾਂਗੇ, ਤੇ ਕਹਿਣ ਤੋਂ ਭਾਵ ਫਿਰ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਏਗਾ। ਤੁਸੀਂ ਚੰਗੀ ਨੀਅਤ ਨਾਲ ਕੰਮ ਕਰੋਗੇ, ਭਲੀ ਨੀਅਤ ਨਾਲ ਕੰਮ ਕਰੋਗੇ, ਕਿਧਰੇ ਤੁਹਾਨੂੰ ਵੱਡੇ ਸਮਾਗਮਾਂ ਦੇ ਵਿੱਚ ਸਨਮਾਨ ਵੀ ਕੀਤਾ ਜਾ ਸਕਦਾ ਹੈ, ਐਪਰੀਸ਼ੀਏਟ ਵੀ ਕੀਤਾ ਜਾ, ਇੱਥੋਂ ਕਈ ਵਾਰੀ ਸਨਮਾਨ ਕੀਤਾ ਜਾਂਦਾ ਹਸਤੀਆਂ ਨੂੰ, ਜਿਹੜੀਆਂ ਕੋਈ ਭਲਾ ਕੰਮ ਕਰਦੀਆਂ, ਜਿਨ੍ਹਾਂ ਨੇ ਬੱਚਿਆਂ ਬਾਰੇ, ਕੋਈ ਸਮਾਜ ਬਾਰੇ, ਆਪਣੀ ਕੌਮ ਬਾਰੇ ਕੁਝ ਕੀਤਾ, ਉਹ ਸਨਮਾਨ ਵੀ ਖੱਟਦੇ ਨੇ, ਤੇ ਉਹੀ ਲੋਕ ਨੇ ਜਿਨ੍ਹਾਂ ਨੂੰ ਆਉਣਾ ਵੀ ਬੈਨ ਕਰ ਦਿੱਤਾ ਜਾਂਦਾ ਵੀ ਇੱਥੇ ਬੈਨ ਆ ਬੰਦਾ, ਕਿਉਂਕਿ ਖਲਾਰਾ ਪਾਉਂਦਾ, ਇਹ ਝਗੜਾ ਪਾਉਂਦਾ, ਇਹਦੇ ਆਉਣ ਦੇ ਨਾਲ ਝਗੜਾ ਹੁੰਦਾ, ਇਹਦੇ ਆਉਣ ਦੇ ਨਾਲ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਬਸ ਕਬ ਮਹਾਰਾਜ ਕੀ ਕਹਿੰਦੇ, ਤ੍ਰਿਤੀਆ ਤ੍ਰੈ ਗੁਣ ਵਿਖਿਆ ਫਲ, ਉਹੋ ਜਿਹਾ ਫਲ ਮਿਲਦਾ ਬੰਦੇ ਨੂੰ। ਹੁਣ ਫਲ ਆਪਾਂ ਸਾਰੇ ਹੀ ਚਾਹੁੰਦੇ ਹਾਂ ਵੀ ਫਲ ਸਾਨੂੰ ਚੰਗਾ ਮਿਲੇ, ਕੋਈ ਮਾੜੀ ਗੱਲ ਨਹੀਂ, ਫਲ ਦੀ ਇੱਛਾ ਰੱਖਣੀ ਕੋਈ ਗੁਨਾਹ ਨਹੀਂ ਹੈ, ਕੋਈ ਪਾਪ ਨਹੀਂ ਹੈ, ਪਰ ਸਿਆਣਪ ਨਹੀਂ ਹੈਗੀ ਵੀ ਇਕੱਲੇ ਫਲ ਦੀ ਇੱਛਾ ਰੱਖੀਏ, ਉਹੋ ਜਿਹਾ ਕਰਮ ਵੀ ਕਰਨਾ ਪੈਣਾ। ਹੁਣ ਫਲਾਂ ਦੀ ਆਪਾਂ ਇੱਛਾ ਰੱਖੀਏ ਤੇ ਬੀਜ ਵੀ ਉਹੋ ਜਿਹੇ ਬੀਜਣੇ ਪੈਣਗੇ। ਬਾਬਾ ਜੀ ਨੇ ਇਸੇ ਕਰਕੇ ਬਾਣੀ 'ਚ ਆਖਿਆ ਸੀ, ਕਹਿੰਦੇ

ਲੋੜ ਹੈ ਪੱਟ। ਜੇ ਤੂੰ ਬਜ਼ੌਰ ਦੀਆਂ ਦਾਖਾਂ ਭਾਲਦਾ, ਲੋੜ ਹੈ ਦਾਖਾਂ ਭਾਲਦਾ ਬਜ਼ੌਰ ਦੀਆਂ, ਖਾਸ ਕੁਆਲਿਟੀ ਦੀਆਂ, ਵਧੀਆ ਨਸਲ ਦੀਆਂ। ਪਰ ਕਿਸਾਨ ਨੂੰ ਕਹਿ ਰਹੇ ਨੇ, ਕਹਿੰਦੇ ਬੀਜ ਤਾਂ ਕਿੱਕਰਾਂ ਦੇ ਵੀ ਹੈ, ਕਿੱਕਰਾਂ ਉੱਗਣਗੀਆਂ, ਜੰਮਦੀਆਂ ਨੂੰ ਕੰਡੇ ਨੇ, ਕਿੱਕਰ ਨੂੰ ਜੰਮਦੇ ਹੀ ਕੰਡੇ ਲੱਗਦੇ ਨੇ, ਛੋਟੀ ਜੀ ਭਾਵੇਂ ਉਹ ਦਸ ਦਿਨਾਂ ਦੀ ਵੀ ਕਿਉਂ ਨਾ ਹੋਵੇ, ਵੱਡੀ ਜਿਵੇਂ ਜਿਵੇਂ ਹੋਵੇਗੀ ਕੰਡੇ ਲੱਗਣਗੇ, ਜਿਵੇਂ ਜਿਵੇਂ ਵੱਡੀ ਹੋਵੇਗੀ ਕੰਡਿਆਂ ਨਾਲ ਭਰੇਗੀ, ਫਿਰ ਕੰਡੇ ਡਿੱਗਣਗੇ, ਫਿਰ ਪੈਰਾਂ ਚ ਲੱਗਣਗੇ। ਕਿੱਕਰ ਬੀਜਿਆ ਜੱਟ, ਹੰਡਾ ਉਨ ਕਤਾਏ ਦਾ, ਪੈਦਾ ਲੋੜ ਹੈ ਪੱਟ, ਤੇ ਚਾਹੁੰਦਾ ਰੇਸ਼ਮੀ ਵਸਤਰ ਹੈ, ਕਰਦਾ ਕੀ ਹੈ। ਇਸ ਕਰਕੇ ਫਲ ਦੀ ਇੱਛਾ ਕਰਮ ਦੇ ਹਿਸਾਬ ਨਾਲ ਰੱਖਣੀ ਚਾਹੀਦੀ ਹੈ, ਵੀ ਮੇਰਾ ਕਰਮ ਜੈਸਾ ਮੈਨੂੰ ਫਲ ਉਹੋ ਜਿਹਾ ਮਿਲੇਗਾ, ਜੈਸਾ ਬੀਜਾਂਗੇ ਵੱਢਾਂਗੇ ਵੀ ਉਹੋ ਜਿਹਾ। ਹੁਣ ਅਸੀਂ ਜੇ ਚੰਗੀ ਨੀਅਤ ਦੇ ਨਾਲ ਕਰਮ ਕਰਾਂਗੇ, ਚੰਗੇ ਫਲ ਦੀ ਆਸ ਰੱਖ ਸਕਦੇ ਹੋ, ਮਾੜੀ ਨੀਅਤ ਦੇ ਨਾਲ ਮਾੜਾ ਕਰਮ ਕਰਾਂਗੇ, ਤੇ ਇਹ ਨਹੀਂ ਵੀ ਇਹ ਫਲ ਨਹੀਂ ਮਿਲੇਗਾ, ਇਹਦਾ ਫਲ ਵੀ ਮਿਲੇਗਾ। ਜੈਸਾ ਬੀਜਾ ਸੋ ਲੁਣੇ ਹੈ। ਇੱਥੇ ਮਹਾਰਾਜ ਕਹਿੰਦੇ, ਭਾਈ ਤ੍ਰਿਤੀਆ ਤ੍ਰੈ ਗੁਣ ਵਿਖੈ ਫਲ। ਇਹ ਤ੍ਰੈ ਗੁਣਾਂ ਦੇ ਵਿੱਚ ਪੈ ਕੇ ਜਿਹੜਾ ਫਲ ਹੈ ਉਹ ਕੋਈ ਨਾਮ ਰਸ ਫਲ ਨਹੀਂ ਪ੍ਰਾਪਤ ਹੁੰਦਾ। ਵਿਖੈ ਦਾ ਮਤਲਬ ਵਿਸ਼ੇ ਵਿਕਾਰ ਹੀ ਮਿਲਦੇ ਨੇ, ਵਿਸ਼ੇ ਵਿਕਾਰਾਂ ਦੇ ਮਨੁੱਖ ਫਸ ਜਾਂਦਾ। ਫਿਰ ਇਹਦੇ ਕਰਕੇ ਕਬ ਉੱਤਮ ਕਬ ਨੀਚ, ਕਦੇ ਉੱਚਾ ਹੋ ਜਾਂਦਾ ਕਦੇ ਨੀਵਾਂ। ਸਰੀਰਕ ਤੌਰ ਤੇ ਨਹੀਂ, ਮਾਨਸਿਕ ਤੌਰ ਤੇ ਉਹਦਾ ਮਾਨਸਿਕ ਲੈਵਲ ਇੱਕ ਜਿਹਾ ਨਹੀਂ ਰਹਿੰਦਾ। ਉਹਦੀ ਮਨੋ ਅਵਸਥਾ ਜਿਹੜੀ ਹੈ, ਮਨੋਦਸ਼ਾ ਇੱਕ ਜੈਸੀ ਨਹੀਂ ਰਹਿੰਦੀ। ਕਦੇ ਮਨੋਦਸ਼ਾ ਉੱਪਰ, ਕਦੇ ਮਨੋਦਸ਼ਾ ਨੀਵੇਂ ਪੱਧਰ ਦੀ। ਕਦੇ ਉਹਨੇ ਦਾਨ ਕਰਤਾ, ਮਤਲਬ ਮਨੋਦਸ਼ਾ ਬਹੁਤ ਚੰਗੀ ਹੋ ਗਈ, ਵੀ ਮੈਂ ਤਾਂ ਦਾਨੀ ਹਾਂ। ਕਦੇ ਉਹਨੇ ਠੱਗੀ ਮਾਰ ਲਈ, ਮਨੋਦਸ਼ਾ ਹੇਠਾਂ ਆ ਗਈ। ਇਹ ਕਦੇ ਉੱਚਾ ਕਦੇ ਨੀਵਾਂ ਹੁੰਦਾ ਰਹਿੰਦਾ, ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰੇ ਉਹ ਫਿਰਤ ਹੈ। ਜਬ ਕੱਛ ਪਾਵੇ ਤਬ ਗਰਭ ਕਰਤ ਹੈ, ਜਦੋਂ ਕੁਝ ਇਹਨੂੰ ਮਿਲ ਗਿਆ ਫਿਰ ਗਰਭ ਕਰਦਾ ਹੰਕਾਰ, ਵੀ ਮੈਂ ਪ੍ਰਾਪਤ ਕਰ ਲਿਆ, ਮੈਨੂੰ ਪ੍ਰਾਪਤੀ ਹੋ ਗਈ, ਇਹ ਮੇਰੀ ਪ੍ਰਾਪਤੀ ਹੈ। ਜਦੋਂ ਕੁਝ ਹੱਥੋਂ ਖੁੱਸ ਗਿਆ, ਮਾਇਆ ਗਈ, ਤਬ ਰੋਵਣ ਲੱਗਦਾ ਹੈ, ਫਿਰ ਰੋਵਣ ਲੱਗ ਜਾਂਦਾ। ਉਹੀ ਬੰਦਾ ਕਦੇ ਰੋਂਦਾ, ਕਦੇ ਛਾਲਾਂ ਮਾਰਦਾ, ਕਦੇ ਖੁਸ਼ ਹੁੰਦਾ, ਕਦੇ ਪਿੱਟਦਾ। ਫਲ ਜੇ ਇਹੋ ਜਿਹਾ ਮਿਲਿਆ, ਮਾੜਾ ਫਲ ਮਿਲਿਆ, ਮਾੜੇ ਕਰਮਾਂ ਕਰਕੇ ਅਵਸਥਾ ਨੀਵੀਂ, ਚੰਗੇ ਕਰਮਾਂ ਦਾ ਫਲ ਮਿਲਿਆ ਤੇ ਚੰਗਾ, ਅਵਸਥਾ ਉੱਚੀ। ਕਬ ਉੱਤਮ ਕਬ ਨੀਚ, ਬੰਦੇ ਦੀ ਅਵਸਥਾ ਇੱਕ ਜੈਸੀ ਨਹੀਂ ਰਹਿੰਦੀ ਜਿੰਨਾ ਚਿਰ ਉਹ ਤਿੰਨ ਅਵਸਥਾਵਾਂ ਦੇ ਵਿੱਚ ਹੈ, ਜਿੰਨਾ ਚਿਰ ਉਹ ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ। ਮਹਾਰਾਜ ਅੱਗੇ ਕਹਿਣ ਲੱਗੇ, ਨਰਕ ਸੁਰਗ ਭ੍ਰਮ ਤੋ ਕਣੋ ਸਦਾ ਸੰਘਾਰੈ ਮੀਚ। ਉਹ ਨਰਕ ਤੇ ਸੁਰਗ ਦੇ ਵਿੱਚ ਭ੍ਰਮ ਤੋ ਦਾ ਅਰਥ ਹੁੰਦਾ ਚੱਕਰ ਕੱਟਦਾ ਰਹਿੰਦਾ, ਕਦੇ ਸਵਰਗ ਦੀ ਇੱਛਾ, ਕਦੇ ਨਰਕਾਂ ਦਾ ਡਰ, ਕਦੇ ਨਰਕਾਂ ਦਾ ਭੈ, ਕਦੇ ਸਵਰਗਾਂ ਦੀ ਲਾਲਸਾ। ਉਹ ਤਾਂ ਜੇ ਦਾਨ ਪੁੰਨ ਵੀ ਕਰੇਗਾ ਨਾ ਗੁਰਮੁਖ ਪਿਆਰਿਓ, ਉਹ ਵੀ ਇਹ ਦੇਖ ਕੇ ਕਰੇਗਾ ਵੀ ਮੈਨੂੰ ਸਵਰਗਾਂ ਦੇ ਵਿੱਚ ਥਾਂ ਮਿਲੇਗੀ। ਸੁਰਗ ਤੇ ਨਰਕ ਦੇ ਵਿੱਚ ਹੈ, ਪਰ ਜਿਹੜਾ ਸੰਤ ਹੈ, ਜਿਵੇਂ ਉੱਪਰ ਸ਼ਬਦ ਆਇਆ ਸੀ ਨਾਨਕ ਸੰਤ ਨਿਰਮਲ ਭਏ, ਸੰਤ ਤੇ ਕਹਿੰਦਾ ਸੁਰਗ ਨਰਕ ਤੇ ਮੈਂ ਰਹਿਓ, ਉਹ ਤਾਂ ਬਿਲਕੁਲ ਮੈਂ ਛੱਡਤੀ, ਪਰਵਾਹੀ ਛੱਡਤੀ। ਸੁਰਗ ਵਾਸ ਨਾ ਵਾਂਸੀ ਹੈ, ਡਰੀਏ ਨਾ ਨਰਕ ਨਿਵਾਸ। ਅਸੀਂ ਸੁਰਗਾਂ ਦੀ ਇੱਛਾ ਨਹੀਂ ਰੱਖਦੇ, ਨਾ ਅਸੀਂ ਨਰਕਾਂ ਦਾ ਡਰ ਮੰਨਦੇ ਹਾਂ। ਆਮ ਜਿਹੜੀ ਦੁਨੀਆ, 99% ਜਿਹੜੀ ਦੁਨੀਆ, ਉਹ ਧਰਮ ਕਰਮ ਵੀ ਜੇ ਕਰ ਰਹੀ ਹੈ, ਸਵਰਗਾਂ ਦੇ ਪ੍ਰਾਪਤੀ ਵਾਸਤੇ, ਨਰਕਾਂ ਤੋਂ ਬਚਣ ਵਾਸਤੇ ਕਰ ਰਹੀ ਹੈ। ਦਾਨ ਪੁੰਨ ਹੋ ਰਿਹਾ, ਪਾਠ ਪੂਜਾ ਹੋ ਰਹੀ ਹੈ, ਇਸੇ ਕਰਕੇ ਹੋ ਰਹੀ ਹੈ। ਬੰਦਾ ਚਲਾਣਾ ਕਰ ਜਾਂਦਾ, ਉਹਤੋਂ ਬਾਅਦ ਕਿੰਨੇ ਕਿੰਨੇ ਸਾਲ ਤੱਕ ਪਾਠ ਕਰਾਏ ਜਾਂਦੇ ਨੇ, ਲੰਗਰ ਲਾਏ ਜਾਂਦੇ ਨੇ। ਮਨਸ਼ਾ ਹੀ ਹੁੰਦੀ ਹੈ, ਅਰਦਾਸ ਹੀ ਹੁੰਦੀ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਕੀ ਕਹਿ ਰਹੇ ਨੇ, ਕਹਿੰਦੇ ਨਰਕ ਸੁਰਗ ਭ੍ਰਮ ਤੋ ਘਣੋ, ਇਸੇ ਭ੍ਰਮ ਦੇ ਵਿੱਚ ਹੈ, ਕਦੇ ਇੱਧਰ ਕਦੇ ਉੱਧਰ, ਕਦੇ ਸਵਰਗ ਚ ਕਦੇ ਨਰਕ ਚ। ਇਹ ਵੀ ਆਵਾਗਾਉਣ ਹੈ, ਛੁਟਕਾਰਾ ਤੇ ਨਹੀਂ ਹੋਇਆ ਨਾ, ਸੁਰਗ ਤੇ ਨਰਕ ਦੇ ਵਿੱਚ ਪਿਆ ਹੋਇਆ, ਇਹਦੇ ਚ ਛੁਟਕਾਰਾ ਨਹੀਂ ਹੈ। ਸਗੋਂ ਸਵਰਗ ਚੋਂ ਵੀ ਨਿਕਲਣਾ ਸੀ, ਸਵਰਗਾਂ ਦੀ ਲਾਲਸਾ ਛੱਡਣੀ ਸੀ, ਨਰਕਾਂ ਚੋਂ ਵੀ ਨਿਕਲਣਾ ਸੀ, ਪਰਮਾਤਮਾ ਦੇ ਚਰਨਾਂ ਦੇ ਵਿੱਚ ਥਾਂ ਲੈਣੀ ਸੀ। ਮਹਾਰਾਜ ਕੀ ਕਹਿੰਦੇ ਨੇ, ਸਦਾ ਸੰਘਾਰੈ ਮੀਚ, ਮੀਚ ਮੀਨਜ ਮੌਤ। ਕਹਿੰਦੇ ਇਹ ਜਿਹੜਾ ਤ੍ਰੈ ਗੁਣਾਂ ਦੇ ਵਿੱਚ ਹੈ ਮਨੁੱਖ, ਤੀਜੇ ਕਹਿ ਰਹੀ ਹੈ
ਦੁਨੀਆਂ ਦੇ ਲੋਕੋ, ਜਿਹੜਾ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹੈ ਉਹਦੇ ਅੰਦਰ ਸਦਾ ਆਤਮਕ ਮੌਤ ਦਾ ਡਰ ਬਣਿਆ ਰਹਿੰਦਾ। ਰਜੋ ਗੁਣੀ ਵੀ, ਸਤੋ ਗੁਣੀ ਵੀ, ਤਮੋ ਗੁਣੀ ਵੀ, ਉਹਦੇ ਅੰਦਰ ਆਤਮਕ ਮੌਤ ਉਹਨੂੰ ਸਦਾ ਡਰਾਉਂਦੀ ਰਹਿੰਦੀ ਹੈ। ਸਦਾ ਸੰਘਾਰੈ ਮੀਚ ਹਰਖ ਸੋਗ ਸਹਸਾ ਸੰਸਾਰ, ਹਾਂ ਹਾਂ ਹਾਂ ਕਰਤ ਬਿਹਾਏ। ਮਹਾਰਾਜ ਨੇ ਪੂਰੇ ਸੰਸਾਰ ਦੀ ਗੱਲ ਕੀਤੀ ਹੈ। ਉੱਪਰ ਵੀ ਸ਼ਬਦ ਆਇਆ ਸੀ ਪੂਰੇ ਜਗਤ ਦਾ, ਤੀਨ ਵਿਆਪੈ ਜਗਤ ਕੋ, ਕਿਉਂਕਿ ਇਹ ਜਿਹੜੇ ਤਿੰਨ ਚੀਜ਼ਾਂ ਨੇ ਇਸ ਪੂਰੇ ਸੰਸਾਰ ਤੇ ਲਾਗੂ ਹੁੰਦੀਆਂ ਨੇ। ਕਈ ਕਾਨੂੰਨ ਇੱਕ ਕੰਟਰੀ ਦੇ ਲਈ ਲਾਗੂ ਹੁੰਦੇ ਨੇ, ਲਾ ਇੱਕ ਕੰਟਰੀ ਦੇ ਲਈ ਹੁੰਦਾ, ਦੂਸਰੇ ਲਈ ਉਹਦੀ ਕੋਈ ਮਾਇਨਾ ਨਹੀਂ ਹੁੰਦੀ। ਰੁੱਤਾਂ ਦਾ ਵੀ ਫਰਕ ਹੈ, ਕਿਸੇ ਜਿਵੇਂ ਆਪਣੇ 6 ਰੁੱਤਾਂ ਨੇ, ਗਰਮੀ ਹੈ, ਪਤਝੜ ਹੈ, ਬਹਾਰ ਹੈ, ਸਰਦੀ ਹੈ, ਸ਼ੀਤ ਰੁੱਤ ਹੈ, ਵਰਖਾ ਰੁੱਤ ਹੈ, ਕਿਤੇ 2 ਹੀ ਮੇਨ ਰੁੱਤਾਂ ਨੇ, ਕਿਤੇ ਹੋਰ। ਮੇਨ ਕਹਿਣ ਤੋਂ ਭਾਵ ਜਿਹੜੀ ਆ 3 ਗੁਣ ਨੇ ਪੂਰੀ ਦੁਨੀਆਂ ਦੇ ਲੋਕਾਂ ਦੇ ਉੱਪਰ ਇਹ ਅਸਰ ਕਰਦੇ ਨੇ, ਭਾਵੇਂ ਕੋਈ ਕਿਸੇ ਦੁਨੀਆਂ ਦੇ ਕੋਨੇ 'ਚ ਰਹਿ ਰਹੇ ਆ, ਕੋਈ ਤਮੋ ਗੁਣੀ ਵਾਲਾ, ਕੋਈ ਰਜੋ ਗੁਣੀ ਵਾਲਾ, ਕੋਈ ਸਤੋ ਗੁਣੀ ਵਾਲਾ। ਇਸ ਕਰਕੇ ਇੱਥੇ 2 ਬਾਰੇ ਸ਼ਬਦ ਆਇਆ, ਪਹਿਲਾਂ ਜਗਤ ਸ਼ਬਦ ਵਰਤਿਆ, ਹੁਣ ਸੰਸਾਰ ਸ਼ਬਦ ਵਰਤਿਆ। ਇਹ ਦੋਵੇਂ ਸਮਾਨ ਅਰਥ ਸ਼ਬਦ ਨੇ, ਇਹਨਾਂ ਦੇ ਅਰਥ ਇੱਕੋ ਹੀ ਨੇ। ਹਰਖ ਸੋਗ ਸਹਸਾ ਸੰਸਾਰ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਪੂਰਾ ਸੰਸਾਰ, ਸਾਰੀ ਦੁਨੀਆ, ਸਾਰਾ ਸੰਸਾਰ, ਸਾਰੇ ਸੰਸਾਰ ਦੇ ਲੋਕ ਹਰਖ ਤੇ ਸੋਗ ਦੇ ਵਿੱਚ ਨੇ। ਹਰਖ ਮੀਨਜ ਖੁਸ਼ੀ, ਸੋਗ ਮੀਨਜ ਦੁੱਖ, ਦੁੱਖ ਸੁੱਖ ਦੇ ਵਿੱਚ ਨੇ। ਕੋਈ ਸੁਖੀ ਹੈ, ਕੋਈ ਦੁਖੀ ਹੈ, ਕੋਈ ਕਿਸੇ ਗੱਲੋਂ ਦੁਖੀ ਹੈ, ਕੋਈ ਕਿਸੇ, ਹਾਂ ਦੁੱਖਾਂ ਦੇ ਕਾਰਨ ਹੋਰ ਹੋ ਸਕਦੇ ਨੇ। ਕਿਸੇ ਦਾ ਕਾਰਨ ਆਰਥਿਕ ਹੋ ਸਕਦਾ ਹੈ, ਕਿਸੇ ਦਾ ਕਾਰਨ ਸਮਾਜਿਕ ਹੋ ਸਕਦਾ ਹੈ, ਕਿਸੇ ਦਾ ਕਾਰਨ ਰਾਜਨੀਤਿਕ ਹੋ ਸਕਦਾ ਹੈ, ਕਿਸੇ ਦਾ ਕਾਰਨ ਕੋਈ ਫਿਜ਼ੀਕਲ ਹੋ ਸਕਦਾ ਹੈ, ਕਾਰਨ ਕੋਈ ਹੋ ਸਕਦਾ, ਪਰ ਦੁਖੀ ਨੇ, ਸੁਖੀ ਨੇ, ਕਿਸੇ ਦੇ ਸੁੱਖਾਂ ਦਾ ਕਾਰਨ ਕੁਝ ਵੀ ਹੈ। ਹਰਖ ਤੇ ਸੋਗ ਤੇ ਉਹ ਨਿਆਰੇ ਨਹੀਂ ਆਪਾਂ, ਪਰ ਉਹ ਕਦੋਂ ਹੋਣਾ ਹਰਖ ਸੋਗ ਤੋਂ ਨਿਆਰਾ? ਜਦੋਂ ਗੁਰੂ ਦੀ, ਗੁਰੂ ਤੇਗ ਬਹਾਦਰ ਜੀ ਦੇ ਸਲੋਕ ਪੜ੍ਹੇ, ਉਹਦੇ ਵਿੱਚ ਮਹਾਰਾਜ ਦੱਸਦੇ ਨੇ ਹਰਖ ਸੋਗ ਤੇ ਰਹਿ ਨਿਆਰੋ, ਕਦੋਂ ਬੰਦਾ ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ। ਇੱਥੇ ਕਹਿੰਦੇ ਹਰਖ ਸੋਗ, ਅੱਗੇ ਹੈ ਸਹਸਾ ਸਹਿਮ ਡਰ। ਹਰ ਮਨੁੱਖ ਸਹਿਮ ਦੇ ਅੰਦਰ ਹੈ, ਹਰ ਮਨੁੱਖ ਦੇ ਅੰਦਰ ਸਹਿਮ ਬਣਿਆ ਹੋਇਆ, ਉਹ ਕਿਸੇ ਵੀ ਚੀਜ਼ ਦਾ ਹੋਵੇ। ਸੰਸਾਰ ਤੇ ਅੱਗੇ ਕਹਿੰਦੇ ਹਾਂ ਹਾਂ ਕਰਤ ਬਿਹਾਏ। ਸਾਰੇ ਸੰਸਾਰ ਦੇ ਲੋਕਾਂ ਦੀ ਜਿਹੜੀ ਉਮਰ ਹੈ, ਜਿਹੜੀ ਲਾਈਫ ਹੈ, ਜਿਹੜੀ ਜ਼ਿੰਦਗੀ ਹੈ, ਜਿਹੜਾ ਜੀਵਨ ਹੈ, ਇਹ ਹਾਂ ਹਾਂ ਕਰਦਿਆਂ ਦਾ ਬਿਹਾਏ ਦਾ ਅਰਥ ਹੁੰਦਾ ਬਤੀਤ ਹੋ ਰਿਹਾ, ਲੰਘ ਰਿਹਾ। ਬਸ ਮੈਂ ਕਰਦਿਆਂ ਦਾ ਜੀਵਨ ਲੰਘ ਰਿਹਾ। ਬਾਬਾ ਕਬੀਰ ਸਾਹਿਬ ਜੀ ਨੇ ਤਾਂ ਬੜਾ ਲੰਮਾ ਸਮਾਂ ਪਹਿਲਾਂ ਇਸ ਨਬਜ਼ ਨੂੰ ਫੜ ਲਿਆ ਸੀਗਾ, ਇਸ ਨਬਜ਼ ਨੂੰ ਪਕੜ ਕੇ ਸਾਨੂੰ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਸੀ ਵੀ ਦੁਨੀਆਂ ਦੇ ਲੋਕੋ, ਇਸ ਚੀਜ਼ 'ਚੋਂ ਬਾਹਰ ਨਿਕਲੋ, ਮੈਂ 'ਚੋਂ ਬਾਹਰ ਨਿਕਲੋ, ਹਾਂ ਹਾਂ 'ਚੋਂ ਬਾਹਰ ਨਿਕਲੋ, ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਔਰ ਇਹਦੇ ਵਿੱਚ ਜ਼ਿੰਦਗੀ ਲੰਘ ਜਾਂਦੀ ਹੈ। ਜਿਹਨੂੰ ਬਾਬਾ ਜੀ ਕਹਿੰਦੇ ਸੀ ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਕਰਦਿਆਂ ਦਾ ਪਤਾ ਨਹੀਂ ਕਿੰਨਿਆਂ ਦਾ ਜਨਮ ਬਤੀਤ ਹੋ ਗਿਆ, ਕਿੰਨਿਆਂ ਦਾ ਲੰਘ ਗਿਆ, ਮੇਰੇ ਜੈਸਾ ਕੋਈ ਨਹੀਂ, ਬਚਪਨ ਵੀ, ਜਵਾਨੀ ਵੀ, ਵਡੇਪਾ ਵੀ, ਬਸ ਐਂ ਲੰਘ ਗਿਆ। ਪੂਰੇ ਸੰਸਾਰ ਦੇ ਵਿੱਚ ਇਹ ਵਰਤਾਰਾ ਵਰਤ ਰਿਹਾ।

ਗੁਣਾਂ ਦੇ ਪ੍ਰਭਾਵ ਹੇਠ ਨਹੀਂ ਸੀਗੇ ਵੀ ਉਹਨਾਂ ਦੇ ਉੱਪਰ ਕਦੇ ਰਾਜਗੁਣ ਭਾਰੂ ਹੋ ਗਿਆ, ਕਦੇ ਸਤਗੁਣ ਭਾਰੂ ਹੋ ਗਿਆ, ਕਦੇ ਤਮੋ ਗੁਣ, ਐਸਾ ਨਹੀਂ ਹੈ। ਗੁਰੂ ਸਾਹਿਬ ਤੇ ਪਰਮੇਸ਼ਵਰ ਰੂਪ ਨੇ, ਉਹ ਤਾਂ ਹਰੀ ਰੂਪ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਦਾ ਤੁਸੀਂ ਜੀਵਨ ਪ੍ਰਸੰਗ ਪੜ੍ਹੋ, ਉਹਨਾਂ ਦੇ ਵੱਡੇ ਭਰਾ ਤਾਂ ਪ੍ਰਿਥੀ ਚੰਦ ਤਮੋ ਗੁਣੀ ਹੈ, ਤਮੋ ਗੁਣੀ ਦਾ ਮਾਲਕ ਹੈ, ਉਹ ਤਮੋ ਵਿਰਤੀ ਹੈ। ਤਮੋ ਵਿਰਤੀ ਕਿਵੇਂ ਹੈ? ਵੱਡਾ ਹੈ, ਜਿੰਨਾ ਚੜਾਵਾ ਸੀ ਸਾਰਾ ਉਹਦੇ ਕੰਟਰੋਲ 'ਚ ਸੀਗਾ, ਜਿੰਨਾ ਖਰਚਾ ਹੁੰਦਾ ਸੀ, ਸੇਵਾਵਾਂ ਚੱਲ ਰਹੀਆਂ ਸੀ ਵੱਡੀਆਂ, ਨਗਰ ਵਸ ਰਹੇ ਸਨ, ਅਤੇ ਉਹ ਸਾਰਾ ਕੰਟਰੋਲ ਪ੍ਰਿਥੀ ਚੰਦ ਦਾ ਸੀ, ਲੈਣ ਦੇਣ ਦਾ ਹਿਸਾਬ ਕਿਤਾਬ, ਕੀ ਆ ਰਿਹਾ, ਕੀ ਖਰਚਿਆ ਜਾ ਰਿਹਾ, ਕੀ ਬੱਚਤ ਹੈ। ਔਰ ਪ੍ਰਿਥੀ ਚੰਦ ਜਿਹੜਾ ਸੀ ਤਮੋ ਵਿਰਤੀ ਦਾ ਮਾਲਕ ਸੀ, ਔਰ ਉਹ ਇਸ ਢੰਗ ਦੇ ਨਾਲ ਕੰਮ ਕਰਦਾ ਸੀ ਵੀ ਇਨ ਫਿਊਚਰ, ਕੱਲ੍ਹ ਕੱਲ੍ਹ ਨੂੰ ਪਿਤਾ ਤੋਂ ਬਾਅਦ ਗੱਦੀ 'ਤੇ ਮੈਂ ਬੈਠਣਾ, ਉਹਦੀ ਇਹ ਮੈਂਟੈਲਿਟੀ ਸੀਗੀ। ਰਜੋ ਗੁਣ ਵੀ ਸੀ ਉਹਦੇ ਅੰਦਰ, ਤਮੋ ਗੁਣ ਵੀ ਸੀ, ਦੋਵੇਂ ਇਕੱਠੇ ਹੋ ਗਏ। ਤਮੋ ਗੁਣ ਨੇ ਉਹਨੂੰ ਅੰਨਾ ਕਰਤਾ, ਖਿਮਾ ਕਰਨਾ, ਲਾਲਚੀ ਬਣ ਗਿਆ, ਉਹਦੇ ਅੰਦਰ ਐਸੀ ਤਮਾ ਪੈਦਾ ਹੋ ਗਈ ਵੀ ਬਸ ਗੁਰਤਾ ਗੱਦੀ ਮੈਨੂੰ ਇਹ ਮਿਲੇ, ਹੋਰ ਕਿਸੇ ਨੂੰ ਗੱਦੀ ਨਾ ਮਿਲੇ। ਗੁਰੂ ਰਾਮਦਾਸ ਸਾਹਿਬ ਮਹਾਰਾਜ, ਸੋਢੀ ਸੁਲਤਾਨ, ਚੌਥੇ ਪਾਤਸ਼ਾਹ, ਉਹ ਜਾਣਦੇ ਸਨ ਆਪਣੇ ਬੱਚਿਆਂ ਦੇ ਸੁਭਾਅ ਨੂੰ ਵੀ ਪ੍ਰਿਥੀ ਚੰਦ ਦਾ ਸੁਭਾਅ ਕੈਸਾ, ਮਹਾਂਦੇਵ ਦਾ ਸੁਭਾਅ ਕੈਸਾ, ਗੁਰੂ ਅਰਜਨ ਸਾਹਿਬ ਦਾ ਸੁਭਾਅ ਕੈਸਾ, ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਪਰਖ ਵੀ ਲਿਆ। ਜਦੋਂ ਪਰਖਿਆ ਉਹਦੇ ਵਿੱਚੋਂ ਪ੍ਰਿਥੀ ਚੰਦ ਪਾਸ ਨਹੀਂ ਹੋ ਸਕਿਆ। ਕਿਉਂ? ਗੁਰੂ ਸਾਹਿਬ ਜੀ ਨੇ ਕੀ ਦੇਖਿਆ ਸੀ? ਇੱਕ ਘਟਨਾ ਵਾਪਰਦੀ ਹੈ, ਆਪਾਂ ਸਮਾਪਤੀ ਵਾਲੇ ਪਾਸੇ ਚੱਲੀਏ। ਜਦੋਂ ਲਾਹੌਰ ਤੋਂ ਸੱਦਾ ਆਇਆ ਵਿਆਹ ਦਾ, ਗੁਰੂ ਰਾਮਦਾਸ ਸਾਹਿਬ ਮਹਾਰਾਜ ਚੂਨਾ ਮੰਡੀ ਲਾਹੌਰ, ਉਹਨਾਂ ਦਾ ਆਗਮਨ ਹੈ, ਪ੍ਰਕਾਸ਼ ਹੈ, ਉਹਨਾਂ ਦੀ ਬਰਥ ਪਲੇਸ ਹੈ ਉਹ, ਤੇ ਉੱਥੋਂ ਵਿਆਹ ਦਾ ਸੱਦਾ ਆਇਆ ਪਰਿਵਾਰ ਚੋਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਆਓ। ਤੇ ਮਹਾਰਾਜ ਜੀ ਨੇ ਦੂਰ ਦੇਸੀ ਤੋਂ ਕੰਮ ਲਿਆ ਵੀ ਜੇ ਅਸੀਂ ਜਾਂਦੇ ਹਾਂ ਤਾਂ ਹੁਣ ਅਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਾਂ, ਵਿਆਹ 'ਚ ਜਾਵਾਂਗੇ, ਵਿਆਹ 'ਚ ਪਹਿਲਾਂ ਹੀ ਇਕੱਠ ਹੋਵੇਗਾ, ਤੇ ਫਿਰ ਰਿਸ਼ਤੇਦਾਰ ਆਏ ਹੋਣਗੇ, ਤੇ ਹੋਰ ਨਾਨਕ ਨਾਮ ਲੇਵਾ ਸੰਗਤ ਆਏਗੀ, ਤੇ ਬਹੁਤ ਵੱਡਾ ਜਿਹੜਾ ਸੀਗਾ ਪ੍ਰਬੰਧ ਕਰਨਾ ਪੈਣਾ। ਚਲੋ, ਗੁਰੂ ਸਾਹਿਬ ਦੀ ਆਪਣੀ ਮੌਤ ਸੀਗੀ, ਸਾਨੂੰ ਕੁਝ ਇਸ ਤਰ੍ਹਾਂ ਦਾ ਪਤਾ ਲੱਗਦਾ ਵੀ ਇਸ ਤਰ੍ਹਾਂ ਸੋਚ ਕੇ ਫਿਰ ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਦੀ ਵੀ ਪਰਖ ਕਰਨੀ ਸੀਗੀ। ਸੋਚ ਵਿਚਾਰ ਕੇ ਮਹਾਰਾਜ ਨੇ ਕਿਹਾ ਵੀ ਅਸੀਂ ਤੇ ਨਹੀਂ ਆ ਸਕਦੇ। ਉਹਨਾਂ ਆਖਿਆ ਵੀ ਮਹਾਰਾਜ ਆਪਣੀ ਜਗ੍ਹਾ ਆਪਣੇ ਕਿਸੇ ਯੋਗ ਪੁੱਤਰ ਨੂੰ ਭੇਜ ਦਿਓ, ਤੁਹਾਡੇ ਵੱਲੋਂ ਹਾਜ਼ਰੀ ਤਾਂ ਲੱਗਣੀ ਚਾਹੀਦੀ ਹੈ। ਫਿਰ ਗੁਰੂ ਸਾਹਿਬ ਜੀ ਨੇ ਜਦੋਂ ਬਾਬਾ ਪ੍ਰਿਥੀ ਚੰਦ ਨੂੰ ਕਿਹਾ, ਗੁਰਮੁਖ ਪਿਆਰਿਓ ਵੀ ਜਾ ਪੁੱਤਰ, ਲਾਹੌਰ ਵਿਆਹ ਦਾ ਸੱਦਾ ਆ ਤੇ ਤੁਸੀਂ ਜਾਓ, ਅਸੀਂ ਨਹੀਂ ਜਾ ਸਕਦੇ। ਮੈਂ ਬੇਨਤੀ ਜਿਹੜੀ ਕਰ ਰਿਹਾ ਸੀ, ਪ੍ਰਿਥੀ ਚੰਦ ਤਮੋ ਗੁਣੀ ਹੈ, ਤਮੋ ਵਿਰਤੀ ਦਾ ਮਾਲਕ ਹੈ, ਔਰ ਉਹਦੇ ਅੰਦਰ ਜਿਹੜੀ ਲਾਲਸਾ ਸੀ ਉਹ ਸੋਚਣ ਲੱਗ ਪਿਆ ਵੀ ਜੇ ਮੈਂ ਜਾਣਾ ਤੇ ਮੇਰੇ ਤੋਂ ਮਗਰੋਂ ਕਿਤੇ ਕੰਟਰੋਲ ਦੂਸਰੇ ਭਰਾਵਾਂ ਕੋਲ ਨਾ ਚਲਾ ਜਾਏ, ਜਿਹੜੀ ਬਣੀ ਬਣਾਈ ਖੇਡ ਹੈ ਕਿਤੇ ਮੇਰੇ ਹੱਥੋਂ ਨਾ ਨਿਕਲ ਜਾਏ। ਕਈ ਵਾਰੀ ਐਸਾ ਹੁੰਦਾ ਨਾ ਵੀ ਮੈਂ ਕਿਉਂ ਚਾਂਸ ਦੇਵਾਂ, ਇਹਨਾਂ ਨੂੰ ਕਿਉਂ ਮੌਕਾ ਦੇਵਾਂ। ਅੰਦਰ ਵਿਰਤੀ ਇਹ ਹੈ, ਲਾਲਚੀ ਵਿਰਤੀ ਹੈ, ਕਬਜ਼ਾ ਕਰੂ ਵਿਰਤੀ ਹੈ, ਗੁਰਤਾ ਗੱਦੀ ਤੇ ਕਾਬਜ਼ ਹੋਣ ਦੀ ਵਿਰਤੀ ਹੈ, ਆਪਣੇ ਹੱਥ ਵਿੱਚ ਸਾਰਾ ਕੰਟਰੋਲ ਲੈਣ ਦੀ ਵਿਰਤੀ ਹੈ, ਪਰ ਕਹਿੰਦਾ ਕੁਝ ਹੋਰ ਹੈ। ਤੇ ਮਹਾਰਾਜ ਨੂੰ ਕਹਿੰਦਾ ਜੀ ਜੇ ਮੈਂ ਚਲਾ ਗਿਆ ਪਿੱਛੋਂ ਕੰਮ ਕੌਣ ਦੇਖੂਗਾ, ਪਿੱਛੋਂ ਇਹ ਸਾਰਾ ਪ੍ਰਬੰਧ। ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ, ਬਣਾ ਸਵਾਰ ਕੇ ਉਹਨੇ ਜਵਾਬ ਦਿੱਤਾ। ਸਤਿਗੁਰੂ ਨੇ ਦੂਸਰੇ ਸਾਹਿਬਜ਼ਾਦਿਆਂ ਨੂੰ ਕਿਹਾ ਤੇ ਚਲੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗਏ, ਜਿਵੇਂ ਗਏ ਅਗਲਾ ਪ੍ਰਸੰਗ ਹੈ। ਪਰ ਪ੍ਰਿਥੀ ਚੰਦ ਜਦੋਂ ਰਹਿ ਪਿਆ, ਗੁਰੂ ਸਾਹਿਬ ਚਲੇ ਗਏ, ਗੁਰੂ ਅਰਜਨ ਦੇਵ ਜੀ ਉੱਥੇ ਚਿੱਠੀਆਂ ਪਾਈਆਂ, ਉਹ ਲੁਕਾ ਗਿਆ ਸੀਗਾ, ਛੁਪਾ ਗਿਆ ਸੀ, ਉਹਦੇ ਅੰਦਰ ਇਹ ਸੀ ਵੀ ਜੇ ਇਹ ਆ ਗਏ ਮੇਰੇ ਕੰਮ ਦੇ ਵਿੱਚ ਅੜਿੱਕਾ ਬਣੇਗਾ, ਇੱਥੇ ਹੀ ਬਸ ਨਹੀਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ, ਪ੍ਰਿਥੀ ਚੰਦ ਬਿਲਕੁਲ ਅੰਨਾ ਹੋ ਗਿਆ ਸੀ। ਉਹ ਕਹਿੰਦਾ ਇਹ ਤਾਂ ਮੇਰੇ ਰਸਤੇ ਦਾ ਰੋੜ ਹੈ, ਨਾ ਮੈਨੂੰ ਗੁਰਤਾ ਗੱਦੀ ਮਿਲਣੀ ਹੈ, ਨਾ ਮੇਰੇ ਪੁੱਤਰ ਮਿਹਰਵਾਨ ਨੂੰ ਮਿਲਣੀ ਆ। ਹੁਣ ਫਿਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਅਟੈਕ ਵੀ ਕੀਤੇ, ਵਾਰ ਵੀ ਕੀਤੇ, ਉਹ ਸਾਰਾ ਕੁਝ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਜੀ ਨੇ ਇਸ ਤਮਾਂ ਗੁਣਾਂ ਦੇ ਵਿੱਚ ਜਾਂ ਇਸ ਤਿੰਨਾਂ ਗੁਣਾਂ ਦੇ ਵਿੱਚ ਉਹਨਾਂ ਦੇ ਭਰਾ ਸੀ। ਇਹ ਤਾਂ ਮਹਾਰਾਜ ਸਾਨੂੰ ਦੱਸ ਰਹੇ ਨੇ, ਦੁਨੀਆਂ ਦੇ ਲੋਕੋ ਅਰਦਾਸ ਕਰਿਆ ਕਰੋ ਮਾਲਕ ਦੇ ਚਰਨਾਂ ਦੇ ਵਿੱਚ, ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਤੇਰੀ ਆਸ, ਨਾਨਕ ਨੂੰ ਤੇਰੀ ਆਸ ਹੈ। ਗੁਰੂ ਸਾਹਿਬ ਜੀ ਸਾਨੂੰ ਅਰਦਾਸ ਕਰਨੀ ਸਿਖਾ ਰਹੇ ਨੇ ਵੀ ਹੇ ਪ੍ਰਭੂ ਅਸੀਂ ਤੁਹਾਡੀ ਆਸ ਲਈ ਹੈ, ਸਾਡੇ ਤੇ ਕਿਰਪਾ ਕਰੋ, ਅਸੀਂ ਤਿੰਨ ਜਿਹੜੇ ਗੁਣ ਨੇ ਇਹਨਾਂ ਦੇ ਪ੍ਰਭਾਵ ਤੋਂ ਵੱਸ ਸਕੀਏ, ਸਾਡੀ ਕੋਈ ਚੌਥੀ ਅਵਸਥਾ ਹੋ ਜਾਏ, ਤੁਰੀਆ ਅਵਸਥਾ ਹੋ ਜਾਏ, ਕੋਈ ਚੌਥਾ ਪਦ ਸਾਨੂੰ ਪ੍ਰਾਪਤ ਹੋ ਜਾਏ। ਅਸੀਂ ਗੁਰਮੁਖ ਪਿਆਰਿਓ ਤੀਜ ਦੇ ਚੱਕਰਾਂ 'ਚ ਪਏ ਹਾਂ।

ਵੀ ਅੱਜ ਤੀਜ ਹੈ, ਤੀਜ ਦਾ ਤਿਉਹਾਰ ਹੈ ਤੇ ਇਹ ਦਿਨ ਚੰਗਾ ਜਾਂ ਮਾੜਾ ਗੁਰਮਤ ਨੇ ਇਹਨਾਂ ਚੋਂ ਸਾਨੂੰ ਬਾਹਰ ਕੱਢਿਆ ਸੀ ਔਰ ਬਿਲਕੁਲ ਇਹ ਜਿਵੇਂ ਦੂਜ ਹੈ ਜਾਂ ਏਕਮ ਹੈ ਉਸੇ ਤਰ੍ਹਾਂ ਦੀ ਤੀਜ ਹੈ। ਆਪਣੇ ਆਪ ਦੇ ਵਿੱਚ ਕੋਈ ਦਿਨ ਚੰਗਾ ਜਾਂ ਮਾੜਾ ਨਹੀਂ ਹੈ, ਡਿਪੈਂਡ ਕਰਦਾ ਤੁਸੀਂ ਇਸ ਦਿਨ ਦੀ ਸ਼ੁਰੂਆਤ ਕਿਵੇਂ ਕੀਤੀ ਹੈ, ਇਹਦੀ ਸਮਾਪਤੀ ਕਿਵੇਂ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਰਹਿਮਤ ਕਰਨ ਸਤਿਗੁਰੂ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਅਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ, ਦਿਨਾਂ ਦੇ ਤਿੱਥਾਂ ਦੇ ਜਿਹੜੇ ਭਰਮ ਬੜੇ ਨੇ ਉਹਨਾਂ 'ਚੋਂ ਬਾਹਰ ਨਿਕਲੀਏ, ਇੱਕ ਅਕਾਲ ਪੁਰਖ ਦੇ ਨਾਲ ਜੁੜੀਏ, ਸ਼ੁਭ ਕਰਮ ਕਰੀਏ, ਨੇਕ ਕਰਮ ਕਰੀਏ, ਸਰਬੱਤ ਦਾ ਭਲਾ ਮੰਗੀਏ, ਅਰਦਾਸ ਕਰੀਏ ਵੀ ਮਹਾਰਾਜ ਸਾਨੂੰ ਇਹਨਾਂ ਤੋਂ ਬਚਾ ਲਓ। ਫਿਰ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋਵਣਗੇ। ਦੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਗਲਤੀਆਂ ਦੀ ਖਿਮਾ, ਇਹ ਆਪਾਂ ਇਸੇ ਤਰ੍ਹਾਂ ਵਾਚਾਂਗੇ, ਵਿਚਾਰਾਂਗੇ, ਮਹਾਰਾਜ ਕਿਰਪਾ ਕਰਨ। ਚੌਥੀ ਤਿਥ ਬਾਰੇ ਕੀ ਕਹਿੰਦੇ ਨੇ ਕੱਲ੍ਹ ਨੂੰ ਵਾਚਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਭੁੱਲ ਚੁੱਕ ਦੀ ਮਾਫ਼ੀ। ਆਓ ਅਖੀਰਲੀਆਂ ਭਗਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ। ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ, ਸਰਵਣ ਕਰਿਓ ਜੀ। ਮੋਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਕੀਰਤਪੁਰੀ, ਹੈੱਡ ਗ੍ਰੰਥੀ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲੇ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਰਹਿਮਤ ਕਰਨ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਸਾਡੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਬੀਬੀ ਬਲਵਿੰਦਰ ਕੌਰ ਜੀ ਖਹਿਰਾ, ਉਹ ਪਹੁੰਚੇ ਹੋਏ ਨੇ। ਆਓ ਉਹਨਾਂ ਪਾਸੋਂ 8:30 ਵਜੇ ਤੱਕ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਿਲੋਂ ਮੁਹੱਬਤ ਜਿਨ ਸੇ ਸੱਚਿਆਂ, ਜਿਨ੍ਹਾਂ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆਂ। ਰੱਤੇ ਇਸ਼ਕ ਖੁਦਾਏ ਰੰਗ ਦੀ ਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ। ਆਪ ਲੀਏ ਲੜ ਲਾਏ ਦਰ ਦਰਵੇਸ਼, ਤਿੰਨਾਂ ਧਨ ਜਣੇਂਦੀ ਮਾਓ ਆਏ ਸਫਲ ਸੇ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇਰੀ ਪਨੇ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦ ਖੈਰ ਦੀ ਜੈ ਬੰਦਗੀ। ਸੱਚੀਆਂ ਸੁੱਚੀਆਂ ਆਤਮਾਵਾਂ ਦੇ ਪਾਵਨ ਪਵਿੱਤਰ ਹਿਰਦਿਆਂ ਦੀ ਧੜਕਣ, ਜਗਤ ਫਲਵਾੜੀ ਦੇ ਮਾਲੀ ਮਜ਼ਲੂਮਾਂ ਦੇ ਦਰਦੀ ਦੁਖੀਆਂ ਦੇ ਦਾਰੂ। ਸੱਚਾਈ ਅਤੇ ਗੁਣਾਂ ਦੇ ਖਜ਼ਾਨੇ, ਬਖਸ਼ਾਂ ਦੇ ਭੰਡਾਰ, ਰਹਿਮ ਤੇ ਸਾਗਰ। ਚਵਰ ਛੱਤਰ ਤਖਤ ਦੇ ਮਾਲਕ, ਗੁਰਗੱਦੀ ਤੇ ਬਿਰਾਜਮਾਨ ਸਤਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਮਿੱਠੀ ਪਿਆਰੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਸਮੁੱਚੀ ਸਾਧ ਸੰਗਤ ਜੀਓ। ਆਓ ਕੋਈ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾ ਕੇ ਸਤਿਗੁਰ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਦਾ ਯਤਨ ਕਰੀਏ। ਗੁਰੂ ਪਿਆਰਿਓ, ਜਦੋਂ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ, ਦੋ ਵਾਰ ਵਾਹਿਗੁਰੂ ਨਾਮ ਦਾ ਸਿਮਰਨ ਹੁੰਦਾ ਹੈ ਅਤੇ ਜਿਹੜਾ ਮਨੁੱਖ ਵਾਹਿਗੁਰੂ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ, ਸਤਿਗੁਰੂ ਉਹਦੇ 'ਤੇ ਰਹਿਮਤਾਂ ਕਰਦੇ ਨੇ, ਕਿਰਪਾ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ, ਉਹਦੇ ਦੁੱਖਾਂ ਦਾ ਨਾਸ ਹੁੰਦਾ ਹੈ, ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ, ਉਹਦੀਆਂ ਸ਼ੁਭ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ। ਤਾਂ ਹੀ ਤਾਂ ਗੁਰਸਿੱਖ ਦੇ ਲਈ ਹੁਕਮ ਹੈ, ਆਗੇ ਆਫਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਵਾਹਿਗੁਰੂ ਸ਼ਬਦ ਦੀ ਮਹਿਮਾ ਪੰਜਾਬੀ ਦਾ ਵਿਦਵਾਨ ਬਹੁਤ ਸੁੰਦਰ ਲਿਖਦਾ ਹੈ। ਉਹ ਕਹਿੰਦਾ, ਵਾਹਿਗੁਰੂ ਆਖਿਆ ਮੁੱਖ ਪਵਿੱਤਰ, ਵਾਹਿਗੁਰੂ ਆਖਿਆ ਸਾਫ਼ ਚਰਿੱਤਰ, ਵਾਹਿਗੁਰੂ ਆਖਿਆ ਵੈਰੀ ਮਿੱਤਰ, ਵਾਹਿਗੁਰੂ ਆਖਿਆ ਸਭ ਦੁੱਖ ਤਿੱਤਰ। ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨ ਲਈ ਦੇ ਨਾਲ ਦੁੱਖਾਂ ਤੇ ਕਲੇਸ਼ਾਂ ਦਾ ਖਾਤਮਾ ਹੁੰਦਾ ਹੈ, ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ। ਫਤਿਹ ਦੇ ਬਾਰੇ ਦੇ ਵਿੱਚ ਪੰਜਾਬੀ ਦਾ ਵਿਦਵਾਨ ਬਹੁਤ ਸੁੰਦਰ ਲਿਖਦਾ ਹੈ। ਉਹ ਕਹਿੰਦਾ, ਜਿਹਦੀ ਰਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ, ਜਿਹਦੀ ਜ਼ਬਾਨ ਵਿੱਚ ਫਤਿਹ ਉਹਦੀ ਮੈਦਾਨ ਵਿੱਚ ਫਤਿਹ, ਜਿਹਦੇ ਬੁੱਲਾਂ ਵਿੱਚ ਫਤਿਹ ਉਹਦੀ ਕੁੱਲਾਂ ਵਿੱਚ ਫਤਿਹ, ਜਿਹੜਾ ਬੁਲਾਉਂਦਾ ਹੈ ਢਿੱਲੀ ਫਤਿਹ ਉਹਨੂੰ ਕਦੇ ਨਹੀਂ ਮਿਲੀ ਫਤਿਹ, ਜਿਹੜਾ ਫਤਿਹ ਬੁਲਾਉਂਦਾ ਹੈ ਗੱਜ ਕੇ ਉਹਨੂੰ ਮਿਲਦੀ ਏ ਫਤਿਹ, ਭੱਜ ਕੇ ਬੈਠੋ ਜੀ ਸੱਜ ਕੇ, ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤਿਗੁਰ ਦੀ ਬਾਣੀ ਦਾ ਫਰਮਾਨ ਹੈ, ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮਹਿਲ ਪ੍ਰੀਚੇ ਜੀਉ। ਬੜੇ ਵੱਡੇ ਭਾਗਾਂ ਦੇ ਨਾਲ ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਨ ਦਾ ਸਦਕਾ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ, ਸਤਿਗੁਰੂ ਦਸਵੇਂ ਪਾਤਸ਼ਾਹ ਦੇ ਨਾਮ ਤੇ ਸੰਗਤਾਂ ਦੇ ਵੱਲੋਂ ਸਤਿਗੁਰ ਦੀ ਰਹਿਮਤ ਦਾ ਸਦਕਾ ਸਥਾਪਿਤ ਕੀਤਾ ਹੋਇਆ ਗੁਰਦੁਆਰਾ ਸਾਹਿਬ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਦੀਵਾਨ ਸੱਜਦੇ ਨੇ, ਗੁਰੂ ਦੀ ਬਾਣੀ ਦੀ ਨਾਮ ਦੀ ਵਰਖਾ ਹੁੰਦੀ ਹੈ, ਇਤਿਹਾਸ ਦੀਆਂ ਦਾਸਤਾਨਾਂ, ਕਥਾ, ਗੁਰਮਤ ਵਿਚਾਰਾਂ ਦੀ ਸਾਂਝ ਪਾਈ ਜਾਂਦੀ ਹੈ। ਦਾਸ ਤੋਂ ਪਹਿਲਾਂ ਪੰਥ ਦੇ ਮਹਾਨ ਵਿਦਵਾਨ ਕਥਾਵਾਸ ਕਬੀਰ ਜੀ ਹੋਰਾਂ ਨੇ ਤੁਹਾਡੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ। ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਉਹਨਾਂ ਨੇ ਤੁਹਾਡੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ। ਸਤਿਗੁਰੂ ਛੇਵੇਂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੋਈ, ਰਹਿਮਤ ਹੋਈ, ਕਿਰਪਾ ਹੋਈ। ਮੀਰੀ ਤੇ ਪੀਰੀ ਦੇ ਮਾਲਕ ਢਾਡੀਆਂ ਦੇ ਪਤਾਮਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਪਹਿਲਾਂ ਤੇ ਕਿਰਪਾ ਕੀਤੀ, ਰਹਿਮਤ ਕੀਤੀ, ਆਪਣੇ ਦਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਆ, ਫਿਰ ਹੋਰ ਰਹਿਮਤ ਕੀਤੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗਾ ਸਮਾਂ ਮਿਲਦਾ ਹੈ। ਗੁਰੂ ਪਿਆਰਿਓ, ਵੱਡ ਭਾਗੇ ਸਮਝਦੇ ਹਾਂ ਆਪਣੇ ਆਪ ਨੂੰ ਅਤੇ ਸਤਿਗੁਰ ਦਾ ਧੰਨਵਾਦ ਕਰਦੇ ਹਾਂ। ਅਤੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ, ਮੈਂਬਰ ਸਾਹਿਬਾਨ, ਸੈਕਟਰੀ ਸਾਹਿਬਾਨ, ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਦਾਸ ਦੇ ਜੱਥੇ ਨੂੰ ਇੱਕ ਵਾਰ ਫਿਰ, ਕਿਉਂਕਿ ਪਿਛਲੇ ਸਾਲ ਮਈ ਦੇ ਮਹੀਨੇ ਵਿੱਚ ਖਾਲਸਾ ਸਾਜਨਾ ਦਿਵਸ 'ਤੇ ਤੁਹਾਡੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਸੀ। ਮੇਰੇ ਨਾਲ ਭੈਣ ਜੀ ਵੀਰਪਾਲ ਕੌਰ ਖਾਲਸਾ, ਥੋੜ੍ਹਾ ਸਮਾਂ ਪਹਿਲਾਂ ਹੀ ਤੁਹਾਡੇ ਚਰਨਾਂ ਵਿੱਚ ਇਹਨਾਂ ਨੇ ਪ੍ਰਚਾਰਕ ਦੇ ਤੌਰ 'ਤੇ ਵਿਚਰ ਕੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ। ਪਤਾ ਨਹੀਂ ਪਰਮਾਤਮਾ ਨੇ ਸਬੱਬ ਬਣਾਇਆ, ਸਤਿਗੁਰ ਨੇ ਰਹਿਮਤ ਕੀਤੀ ਕਿ ਹੁਣ ਅਸੀਂ ਇਕੱਠੇ ਹੋ ਕੇ ਢਾਡੀ ਜਥੇ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਜਿੰਨਾ ਕੁ ਪਰਮਾਤਮਾ ਨੇ ਸਮਾਂ ਬਖਸ਼ਿਆ ਗੁਰਮਤ ਵਿਚਾਰਾਂ ਦੀ ਇਤਿਹਾਸ ਦੀ ਸਾਂਝ ਪਾਉਣੀ ਹੈ, ਢਾਡੀ ਵਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਅਤੇ ਗੁਰੂ ਪਿਆਰਿਓ,
ਅਸੀਸ ਦੇ ਦਿਓ, ਤੁਹਾਡੀ ਸੇਵਾ ਦੇ ਵਿੱਚ ਨਿਭਣ ਦੇ ਯੋਗ ਹੋ ਜਾਈਏ। ਸਤਿਗੁਰੂ ਕਿਰਪਾ ਕਰਕੇ, ਰਹਿਮਤ ਕਰਕੇ, ਆਪਣਾ ਮੇਰਾ ਭਰਿਆ ਹੱਥ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਢਾਡੀਆਂ ਦੇ ਪਤਾਮਾ ਜਥੇ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਜਥੇ ਪਾਸੋਂ ਇਹ ਸੇਵਾ ਲੈ ਲੈਣ, ਸੰਗਤ ਦੇ ਸਿਰ ਤੇ ਰਹਿਮਤ ਭਰਿਆ ਹੱਥ ਰੱਖ ਕੇ ਸਤਿਗੁਰੂ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨ। ਸਮੁੱਚੀ ਸੰਗਤ ਦੇਹੋ ਅਸੀਸ, ਝੁਕਾਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੀਸ, ਗੱਜ ਗਜਾ ਕੇ ਕਹਿ ਦਿਓ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਪਿਆਰਿਓ, ਇਤਿਹਾਸ ਕੌਮ ਦੀ ਜਿੰਦ ਜਾਨ ਹੋਇਆ ਕਰਦੇ ਨੇ, ਇਤਿਹਾਸ ਕੌਮ ਦਾ ਸਰਮਾਇਆ ਹੁੰਦਾ ਹੈ, ਤੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ, ਵਿਰਸਾ ਭੁੱਲ ਜਾਂਦੀਆਂ, ਉਹ ਇਤਿਹਾਸ ਦੇ ਪੰਨਿਆਂ ਤੋਂ ਗਲਤ ਹਰਫ ਦੀ ਤਰ੍ਹਾਂ ਮਿੱਟ ਜਾਇਆ ਕਰਦੀਆਂ ਨੇ। ਪਰ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਰਹਿਮਤ, ਸਿੱਖ ਕੌਮ ਐਸੀ ਕੌਮ ਜਿਹੜੀ ਆਪਣਾ ਵਿਰਸਾ ਨਹੀਂ ਭੁੱਲਦੀ, ਜਿਹੜੀ ਆਪਣੇ ਵਿਰਸੇ ਨੂੰ ਚੇਤੇ ਰੱਖਦੀ ਹੈ, ਆਪਣੇ ਸੱਭਿਆਚਾਰ ਨੂੰ ਚੇਤੇ ਰੱਖਦੀ, ਆਪਣੇ ਇਤਿਹਾਸ ਨੂੰ, ਆਪਣੇ ਵਡੇਰਿਆਂ ਦੇ ਕਰਨੀ ਨਾਮੇ ਨੂੰ ਯਾਦ ਕਰਦੀ ਹੈ। ਤੇ ਗੁਰੂ ਪਿਆਰਿਓ, ਆਹੋ ਆਪਾਂ ਢਾਡੀਆਂ ਦੇ ਪਤਾਮਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਜੀਵਨ ਦੇ ਵਿੱਚੋਂ ਜਿੰਨੀ ਕੁ ਉਹਨਾਂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਕਿਉਂਕਿ ਜਿਵੇਂ ਜਿਵੇਂ ਉਹ ਬੁਲਾਵੇਗਾ ਤਿਵੇਂ ਤਿਵੇਂ ਬੋਲਿਆ ਜਾਣਾ। ਕਿਸੇ ਦੇ ਵਿੱਚ ਹਿੰਮਤ ਨਹੀਂ, ਜ਼ੁਰਤ ਨਹੀਂ, ਕੋਈ ਆਪਣੇ ਦਾਅਵੇ ਨਾਲ ਨਹੀਂ ਕਹਿ ਸਕਦਾ ਮੈਂ ਆਹ ਕਰ ਸਕਦਾ, ਨਹੀਂ। ਗੁਰੂ ਪਿਆਰਿਓ, ਜਿੰਨਾ ਕੁ ਸਤਿਗੁਰ ਨੇ ਬਖਸ਼ਿਸ਼ ਕਰਕੇ ਬੁਲਾਇਆ, ਤੁਹਾਡੇ ਚਰਨਾਂ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਗੁਰੂ ਪਿਆਰਿਓ, ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਲੈ ਕੇ ਚੱਲੀਏ। ਮੇਰੇ ਤੋਂ ਪਹਿਲਾਂ ਤੁਹਾਡੇ ਨਾਲ ਕਥਾ ਵਾਚਕ ਵੀਰ ਜੀ ਵਿਚਾਰ ਸਾਂਝੀ ਕਰ ਰਹੇ ਸੀ, ਸਤਿਗੁਰੂ ਪੰਚਮ ਪਾਤਸ਼ਾਹ ਦੀ ਗੁਰਤਾ ਗੱਦੀ ਤੇ ਬੈਠਣ ਦੀ ਵਿਚਾਰ ਲਾਸਟ ਵਿੱਚ ਉਹਨਾਂ ਨੇ ਇੱਥੇ ਕੁ ਆਪਣੇ ਵਿਚਾਰਾਂ ਨੂੰ, ਆਪਣੇ ਇਤਿਹਾਸ ਨੂੰ ਸੰਕੋਚਿਆ। ਇਸ ਤੋਂ ਅੱਗੇ ਉਹਨਾਂ ਨੇ ਵਿਚਾਰ ਸਾਂਝੀ ਕਰਨੀ ਕਿ ਪਿਰਥੀਆ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਿਰੋਧੀ ਹੋ ਗਿਆ, ਕਿਉਂਕਿ ਮਨ ਦੇ ਵਿੱਚ ਮਾਇਆ ਦਾ ਲਾਲਚ ਬਹੁਤ ਜ਼ਿਆਦਾ ਆ ਗਿਆ ਸੀ। ਤੋ ਗੁਰੂ ਪਿਆਰਿਓ, ਆਓ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਜਿਨ੍ਹਾਂ ਦਾ ਪ੍ਰਕਾਸ਼ ਹੁੰਦਾ ਹੈ, ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲੱਗਦੇ ਨੇ, ਬਾਬਾ ਬੁੱਢਾ ਜੀ ਦੀ ਕੀਤੀ ਹੋਈ ਅਰਦਾਸ ਪ੍ਰਵਾਨ ਹੁੰਦੀ ਹੈ, ਤਾਂ ਜਾ ਕੇ ਸਤਿਗੁਰ ਦਾ ਪ੍ਰਕਾਸ਼ ਹੁੰਦਾ ਹੈ। ਤੇ ਪਿਰਥੀਆਂ ਨੇ ਇੱਥੇ ਵੀ ਬੜੀਆਂ ਚਾਲਾਂ ਚੱਲੀਆਂ ਸੀ। ਜਦੋਂ ਉਹਨੂੰ ਪਤਾ ਲੱਗ ਗਿਆ ਕਿ ਮਾਤਾ ਗੰਗਾ ਜੀ ਦੇ ਗਰਭ ਦੇ ਵਿੱਚ ਬੱਚਾ ਜਿਹੜਾ ਉਹ ਜਨਮ ਲੈਣ ਵਾਲਾ, ਤੇ ਉਹਨੇ ਉਸੇ ਦਿਨ ਤੋਂ ਪੁੱਠੀਆਂ ਚਾਲਾਂ ਵਿਰੋਧ ਤਾਂ ਸ਼ੁਰੂ ਕਰ ਦਿੱਤੀ ਸੀ। ਕਦੇ ਸੁਲਹੀ ਖਾਨ ਨੂੰ ਚੜਾ ਕੇ ਲੈ ਕੇ ਆਉਂਦਾ ਸੀ, ਕਦੇ ਸੁਲਭੀ ਖਾਨ ਨੂੰ ਚੜਾ ਕੇ ਲੈ ਕੇ ਆਉਂਦਾ ਸੀ। ਗੁਰੂ ਪਿਆਰਿਓ, ਮੇਰੇ ਸਤਿਗੁਰ ਦੇ ਪ੍ਰਕਾਸ਼ ਤੋਂ ਬਾਅਦ ਵੀ ਉਹਨੇ 3 ਵਾਰ 3 ਹੱਲੇ ਕੀਤੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੁੱਤਰ ਨੂੰ ਕਿਸੇ ਤਰ੍ਹਾਂ ਖਤਮ ਕਰ ਦਿੱਤਾ ਜਾਵੇ। ਕਦੇ ਦਾਈ ਨੂੰ ਲਾਲਚ ਦਿੱਤਾ, ਕਦੇ ਖੜਾਵੇ ਨੂੰ ਲਾਲਚ ਦਿੱਤਾ, ਕਦੇ ਸਪੇਰੇ ਨੂੰ ਭੇਜਿਆ। ਦਾਈ ਨੂੰ ਕਿਹਾ ਸੀ ਆਪਣੀ ਛਾਤੀ ਨੂੰ ਦੁੱਧ ਲਗਾ ਕੇ, ਦੁੱਧ ਜ਼ਹਿਰ ਲਗਾ ਕੇ ਬੱਚੇ ਨੂੰ ਦੁੱਧ ਪਿਲਾਉਣਾ, ਤੇ ਉਹ ਦਾਈ ਵੀ ਮਰ ਗਈ, ਲੇਕਿਨ ਜਾਣ ਲੱਗੀ ਦੱਸ ਗਈ ਸੀ ਮੈਨੂੰ ਪਿਰਥੀਏ ਨੇ ਭੇਜਿਆ। ਖੜਾਵੇ ਨੂੰ ਕਿਹਾ ਸੀ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ, ਖਾਣੇ ਵਿੱਚ ਜ਼ਹਿਰ ਮਿਲਾ ਕੇ ਦੇ ਦੇਵੀ, ਉਹ ਵੀ ਜਾਣ ਲੱਗਾ ਦੱਸ ਗਿਆ ਕਿ ਮੇਰੇ ਕੋਲੋਂ ਪਿਰਥੀਏ ਨੇ ਕੰਮ ਕਰਵਾਇਆ। ਤੇ ਸਪੇਰੇ ਨੂੰ ਭੇਜਿਆ ਸੀ ਕਿ ਤੂੰ ਸੱਪ ਲੜਾ ਕੇ ਇਸ ਬੱਚੇ ਨੂੰ ਮਾਰ ਦੇਵੀਂ, ਉਹ ਵੀ ਆਖਿਰਕਾਰ ਦੱਸ ਗਿਆ ਸੀ ਕਿ ਮੇਰੇ ਕੋਲੋਂ ਆਹ ਕੰਮ ਪਿਰਥੀਏ ਨੇ ਕਰਵਾਇਆ। ਪਰ ਸਤਿਗੁਰ ਦੀ ਰਹਿਮਤ, ਉਸ ਪਰਮਾਤਮਾ ਦੀ ਰਹਿਮਤ ਹੋਈ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੀ ਖਾਤਰ, ਲੁਕਾਈ ਦੀ ਖਾਤਰ, ਇਸ ਦੁਨੀਆਂ ਦੀ ਖਾਤਰ, ਸੱਚ ਦੀ ਖਾਤਰ, ਅਣਖ ਦੀ ਖਾਤਰ, ਸਵੈਮਾਨ ਦੀ ਖਾਤਰ, ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀਤਾ। ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਕਿ 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਣ ਗੁਰਸੂਰਮਾ ਵੱਡ ਜੋਧਾ ਬਹੁ ਪਰ ਪੱਕਾ। ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਆ, ਤੇ ਗੁਰੂ ਪਿਆਰੇ ਗੁਰਗੱਦੀ ਤੇ ਬੈਠ ਕੇ ਮੀਰੀ ਤੇ ਪੀਰੀ ਦੀਆਂ 2 ਦੇਗਾਂ ਪੈਣੀਆਂ, ਕਿਉਂਕਿ ਇੱਕ ਫਕੀਰੀ ਦਾ ਚਿੰਨ ਹੈ ਤੇ ਇੱਕ ਬਾਦਸ਼ਾਹੀ ਦਾ ਚਿੰਨ ਹੈ। ਉਸ ਤੋਂ ਉਪਰੰਤ ਮੇਰੇ ਸਤਿਗੁਰ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ ਹੈ। ਅਕਾਲ ਤਖ਼ਤ ਦੀ ਰਚਨਾ ਤੋਂ ਬਾਅਦ ਮੇਰੇ ਸਤਿਗੁਰ ਨੇ ਢਾਡੀ ਜਥਿਆਂ ਦੀ ਪਰੰਪਰਾ, ਢਾਡੀ ਕਲਾ ਦੀ ਪਰੰਪਰਾ ਗੁਰੂ ਘਰ ਦੇ ਅੰਦਰ ਸ਼ੁਰੂਆਤ ਕੀਤੀ। ਭਾਈ ਨੱਥਾ ਤੇ ਭਾਈ ਅਬਦੁਲ ਜਿਨ੍ਹਾਂ ਨੇ ਅਕਾਲ ਤਖ਼ਤ ਤੇ ਖਲੋ ਕੇ 12 ਪੜ੍ਹੀਆਂ, ਮੇਰੇ ਸਤਿਗੁਰ ਨੇ ਅਕਾਲ ਤਖ਼ਤ ਦੀ ਰਚਨਾ ਕਰਕੇ ਸਟੇਜ ਦੇ ਉੱਤੇ ਖਲੋ ਕੇ ਇੱਕ ਐਲਾਨ ਕੀਤਾ ਸੀ ਕਿ ਦਸਵੰਧ ਚੜਾਉਣ ਵਾਲੇ ਮੇਰੇ ਸਿੱਖੋ, ਹੁਣ ਗੁਰੂ ਘਰ ਨੂੰ ਮਾਇਆ ਦੀ ਲੋੜ ਨਹੀਂ, ਹੁਣ ਚੰਗੇ ਤੋਂ ਚੰਗੇ ਸ਼ਸਤਰ, ਚੰਗੇ ਤੋਂ ਚੰਗੇ ਘੋੜੇ ਤੇ ਆਪਣੀਆਂ ਜਵਾਨੀਆਂ ਗੁਰੂ ਨੂੰ ਭੇਟ ਕਰੋ, ਕਿਉਂਕਿ ਤੁਹਾਡੀ ਸ਼ਾਂਤੀ ਖੋਹ ਲਈ ਗਈ ਹੈ, ਤੁਹਾਡੀ ਵੀ ਤੇ ਮੇਰੀ ਵੀ, ਇੱਕ ਦੀ ਨਹੀਂ ਸਾਰਿਆਂ ਦੀ ਸ਼ਾਂਤੀ ਖੋਹ ਲਈ ਗਈ ਹੈ, ਕਿਉਂਕਿ ਸਮੇਂ ਦੀ ਸਰਕਾਰ ਜਿਹੜੀ ਹੈ ਉਹ ਪਰਜਾ ਨੂੰ ਤੰਗ ਕਰ ਰਹੀ ਹੈ, ਤੇ ਇਸ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਲਈ ਹਥਿਆਰਾਂ ਦੀ ਲੋੜ ਹੈ,
ਘੋੜਿਆਂ ਦੀ ਲੋੜ ਹੈ, ਤੁਹਾਡੀ ਜਵਾਨੀ ਦੀ ਲੋੜ ਹੈ, ਤੁਹਾਡੇ ਖੂਨ ਨੂੰ ਉਬਾਲਣ ਦੀ ਲੋੜ ਹੈ, ਜੋਸ਼ ਦੀ ਲੋੜ ਹੈ। ਤੇ ਗੁਰੂ ਪਿਆਰਿਓ, ਮੇਰੇ ਸਤਿਗੁਰ ਦੇ ਇਸ ਬਚਨ ਨੂੰ ਸੁਣ ਕੇ ਵੱਖ ਵੱਖ ਇਲਾਕਿਆਂ ਤੋਂ ਸੰਗਤਾਂ ਆਪਣਾ ਦਸਵੰਧ ਲੈ ਕੇ ਆਉਂਦੀਆਂ, ਦਸਵੰਧ ਇਕੱਠਾ ਕਰਕੇ ਕੁਝ ਇਲਾਕੇ ਦੇ ਜਿਹੜੇ ਪਤਵੰਤੇ ਇਕੱਤਰ ਹੁੰਦੇ ਤੇ ਉਹਦੀ ਕੋਈ ਨਾ ਕੋਈ ਜਿਹੜੀ ਚੀਜ਼ ਗੁਰੂ ਘਰ ਨੂੰ ਜ਼ਰੂਰਤ ਹੈ, ਚਾਹੇ ਕੋਈ ਹਥਿਆਰ ਸ਼ਸਤਰ ਤੇ ਜਾਂ ਫਿਰ ਘੋੜੇ, ਉਹ ਲੈ ਕੇ ਗੁਰੂ ਦੇ ਦਰਬਾਰ ਵਿੱਚ ਪਹੁੰਚਦੀਆਂ। ਕਦੀ ਆਪਾਂ ਬਾਬਾ ਬਿਧੀ ਚੰਦ ਦੇ ਘੋੜਿਆਂ ਦਾ ਜ਼ਿਕਰ ਕਰਦੇ ਹਾਂ, ਪਰ ਮੈਂ ਤੁਹਾਡੇ ਨਾਲ ਗੱਲ ਘੋੜੇ ਦੀ ਕਰਨੀ ਹੈ, ਦੋ ਘੋੜੇ ਨਹੀਂ ਇੱਕ ਘੋੜੇ ਦੀ ਗੱਲ ਕਰਾਂਗੀ। ਤੇ ਗੁਰੂ ਪਿਆਰਿਓ, ਇਹ ਘੋੜਾ ਲੈ ਕੇ ਆਉਣ ਵਾਲਾ ਇੱਕ ਗੁਰੂ ਦਾ ਪਿਆਰਾ ਹੈ, ਉਹਦਾ ਨਾਂ ਹੈ ਭਾਈ ਸੁਜਾਨ। ਇਹ ਆਪਣੀ ਦਸਵੰਧ ਦੀ ਰਕਮ ਨੂੰ ਇਕੱਠਿਆ ਕਰਦਾ ਹੈ, ਇਲਾਕੇ ਦੀ ਸੰਗਤ ਦੇ ਨਾਲ ਵਿਚਾਰ ਕਰਦਾ ਹੈ, ਆਪਣੀ ਧਰਮ ਪਤਨੀ ਦੇ ਨਾਲ ਵਿਚਾਰ ਕਰਦਾ, ਗੁਰੂ ਦੇ ਦਰਬਾਰ ਵਿੱਚ ਜਾਣਾ, ਆਪਣਾ ਦਸਵੰਧ ਚੰਗਾ ਬਣਿਆ, ਸਤਿਗੁਰੂ ਛੇਵੇਂ ਪਾਤਸ਼ਾਹ ਦੀ ਕਿਰਪਾ ਹੋਈ ਹੈ, ਗੁਰੂ ਨਾਨਕ ਪਾਤਸ਼ਾਹ ਸਾਡੇ 'ਤੇ ਦਿਆਲ ਹੋਏ ਨੇ, ਅਤੇ ਆਪਾਂ ਵੀ ਗੁਰੂ ਸਾਹਿਬ ਦੇ ਲਈ ਕੋਈ ਵਧੀਆ ਤੋਹਫਾ ਲੈ ਕੇ ਜਾਣਾ। ਅਤੇ ਗੁਰੂ ਪਿਆਰਿਓ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਅੱਜ ਤਾਂ ਉਹ ਸਮਾਂ ਨਹੀਂ ਕਿ ਸਾਨੂੰ ਪਤਾ ਨਹੀਂ ਕਿਹੜੇ ਸ਼ਹਿਰ ਵਿੱਚ ਕਿਹੜੀ ਚੀਜ਼ ਮਿਲਦੀ ਹੈ, ਪਰ ਉਸ ਸਮੇਂ ਦੀ ਗੱਲ ਕਰਾਂ, ਉਸ ਸਮੇਂ ਦੇ ਸਿੱਖਾਂ ਨੂੰ ਵੀ ਪਤਾ ਕਿਹੜੇ ਸ਼ਹਿਰ ਵਿੱਚ ਕਿਹੜੀ ਚੀਜ਼ ਜਿਹੜੀ ਉਹ ਵੱਧ ਮਿਲਦੀ ਹੈ ਅਤੇ ਵਧੀਆ ਮਿਲਦੀ ਹੈ। ਇਟਲੀ ਦਾ ਰੋਮ ਸ਼ਹਿਰ, ਉਹਨੂੰ ਰੋਮਨ ਵੀ ਕਹਿੰਦੇ ਨੇ, ਬੜਾ ਫੇਮਸ ਹੈ ਦੁਨੀਆ ਦੇ ਅੰਦਰ, ਰਾਜਧਾਨੀ ਹੈ। ਇੱਥੇ ਦੇ ਘੋੜੇ ਬਹੁਤ ਫੇਮਸ ਨੇ, ਬਹੁਤ ਮਸ਼ਹੂਰ ਨੇ। ਅਤੇ ਗੁਰੂ ਪਿਆਰਿਓ, ਇਸ ਵੀਰ ਨੇ, ਇਸ ਗੁਰੂ ਦੇ ਪਿਆਰੇ ਸਿੱਖ ਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਅਤੇ ਰੋਮ ਸ਼ਹਿਰ ਤੋਂ ਜਾ ਕੇ ਇੱਕ ਘੋੜਾ ਖਰੀਦਿਆ। ਤਕਰੀਬਨ 125,000 ਉਹਦਾ ਮੁੱਲ ਘੋੜੇ ਦਾ। ਘੋੜਾ ਖਰੀਦ ਕੇ ਇਲਾਕੇ ਦੀਆਂ ਸੰਗਤਾਂ ਦੇ ਨਾਲ ਵਿਚਾਰ ਸਾਂਝੀ ਕੀਤੀ, ਆਪਾਂ ਗੁਰੂ ਦੇ ਦਰਬਾਰ ਵਿੱਚ ਜਾਣਾ, ਸੰਗਤਾਂ ਇਕੱਤਰ ਹੋ ਕੇ ਆਉਂਦੀਆਂ ਸੀ। ਇਕੱਲਾ ਤੋਂ ਇਕੱਲਾ ਉਸ ਸਮਿਆਂ ਦੇ ਅੰਦਰ ਗੁਰੂ ਦਰਬਾਰ ਤੱਕ ਪਹੁੰਚਦਾ ਨਹੀਂ ਸੀ, ਮੁਸ਼ਕਲ ਬੜੀ ਆਉਂਦੀ ਸੀ ਰਸਤੇ ਦੇ ਵਿੱਚ। ਗੁਰੂ ਪਿਆਰਿਓ, ਕਾਫਲੇ ਬਣਾ ਕੇ, ਜਥੇ ਬਣਾ ਕੇ ਆਇਆ ਜਾਂਦਾ ਸੀ, ਅਤੇ ਇਹ ਸੰਗਤ ਵੀ ਇੱਕ ਜਥਾ ਬਣਾ ਕੇ ਗੁਰੂ ਪਿਆਰਿਓ ਇਕੱਠੇ ਹੋ ਕੇ ਆਪਣੀ ਦਸਵੰਧ ਦੀ ਭੇਟਾ ਲੈ ਕੇ ਅਤੇ ਨਾਲ ਇਹ ਖਰੀਦ ਕੇ ਇਟਲੀ ਦੇ ਸ਼ਹਿਰ ਰੋਮਨ ਤੋਂ ਘੋੜਾ ਸੰਗਤਾਂ ਨੇ ਚਾਲੇ ਪਾਏ, ਆਪਣਾ ਪੰਧ ਤੈਅ ਕਰਦੀਆਂ ਸੰਗਤਾਂ ਪਹੁੰਚੀਆਂ ਨੇ ਲਾਹੌਰ ਦੀ ਧਰਤੀ 'ਤੇ। ਜਦੋਂ ਲਾਹੌਰ ਪਹੁੰਚੇ ਤਾਂ ਕਹਿੰਦੇ ਇੱਥੇ ਕੁਝ ਅਹਿਲਕਾਰਾਂ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ, ਕਿਉਂਕਿ ਕਹਿੰਦੇ ਬਾਦਸ਼ਾਹ ਦੀ ਸਵਾਰੀ ਆ ਰਹੀ ਸੀ। ਬਾਦਸ਼ਾਹ ਦੀ ਸਵਾਰੀ ਆ ਰਹੀ ਸੀ, ਕਹਿੰਦੇ ਇਸ ਰੋਡ ਦੇ ਉੱਤੋਂ, ਇਸ ਸੜਕ ਦੇ ਉੱਤੋਂ, ਇਸ ਰਸਤੇ ਦੇ ਉੱਤੋਂ ਕੋਈ ਲੰਘ ਨਹੀਂ ਸਕਦਾ ਜਿੰਨਾ ਚਿਰ ਬਾਦਸ਼ਾਹ ਅਗਲੇ ਪਾਸੇ ਨਾ ਚਲਾ ਜਾਵੇ। ਇਹ ਸੰਗਤਾਂ ਰੁਕੀਆਂ ਅਤੇ ਉਨਾ ਸਮਾਂ ਬੈਠ ਕੇ ਸੰਗਤਾਂ ਕੀਰਤਨ ਕਰਨ ਲੱਗ ਗਈਆਂ। ਜਦੋਂ ਬਾਦਸ਼ਾਹ ਲੰਘ ਗਿਆ, ਰਾਜਾ ਲੰਘ ਗਿਆ, ਅਤੇ ਇਹ ਜਿਹੜੇ ਅਹਿਲਕਾਰ ਇਹਨਾਂ ਸੰਗਤਾਂ ਵੱਲ ਦੇਖਦੇ ਰਹੇ, ਸੰਗਤਾਂ ਕੀਰਤਨ ਕਰਦੀਆਂ, ਪਰ ਇਹਨਾਂ ਦੇ ਕੋਲ ਇੱਕ ਘੋੜਾ ਹੈ, ਘੋੜਾ ਬੜਾ ਕੀਮਤੀ ਹੈ, ਇਹੋ ਜਿਹਾ ਘੋੜਾ ਰਾਜੇ ਦੇ ਦਰਬਾਰ ਵਿੱਚ, ਬਾਦਸ਼ਾਹ ਦੇ ਦਰਬਾਰ ਵਿੱਚ ਹੋਣਾ ਚਾਹੀਦਾ ਹੈ। ਪਰ ਆਹ ਜਿਹੜੀਆਂ ਸੰਗਤਾਂ ਕਿਹਦੇ ਵਾਸਤੇ ਘੋੜਾ ਲੈ ਕੇ ਜਾ ਰਹੀਆਂ ਨੇ? ਉਹਨਾਂ ਨੇ ਆ ਕੇ ਕੋਲ ਪੁੱਛਿਆ, ਕਹਿਣ ਲੱਗੇ ਘੋੜਾ ਕਿੱਥੋਂ ਲੈ ਕੇ ਆਏ ਹੋ ਅਤੇ ਕਿੱਥੇ ਲੈ ਕੇ ਜਾ ਰਹੇ ਹੋ? ਇਹ ਕਹਿੰਦੇ ਜੀ, ਘੋੜਾ ਲੈ ਕੇ ਇਟਲੀ ਦੇ ਸ਼ਹਿਰ ਰੋਮਨ ਤੋਂ ਲੈ ਕੇ ਜਾ ਰਹੇ ਹਾਂ ਸੱਚੇ ਪਾਤਸ਼ਾਹ ਵਾਸਤੇ। ਕਹਿੰਦੇ, ਘੋੜਾ ਵੇਚਣਾ? ਉਹ ਕਹਿੰਦੇ, ਨਹੀਂ, ਅਸੀਂ ਕੋਈ ਵਪਾਰੀ ਨਹੀਂ, ਅਸੀਂ ਘੋੜਾ ਵੇਚਣਾ ਨਹੀਂ, ਇਹ ਸੱਚੇ ਪਾਤਸ਼ਾਹ ਦੀ ਭੇਟਾ ਹੈ, ਉਹਨਾਂ ਵਾਸਤੇ ਲੈ ਕੇ ਜਾਣਾ ਹੈ। ਅਤੇ ਗੁਰੂ ਪਿਆਰਿਓ, ਇਹ ਕਹਿੰਦੇ, ਜਿੰਨਾ ਮੂੰਹੋਂ ਮੰਗੋਗੇ ਉਹ ਮੁੱਲ ਮਿਲੇਗਾ, ਘੋੜਾ ਵੇਚ ਲਵੋ, ਜਿੰਨੇ ਪੈਸੇ ਤੁਹਾਡੇ ਲੱਗੇ ਉਦੋਂ ਦੁੱਗਣੇ ਲੈ ਲਵੋ, ਪਰ ਘੋੜਾ ਸਾਨੂੰ ਦੇ ਦਿਓ। ਭਾਈ ਸੁਜਾਨ ਕਹਿਣ ਲੱਗਾ, ਮੈਂ ਕੋਈ ਵਪਾਰੀ ਨਹੀਂ, ਮੈਂ ਘੋੜਾ ਵੇਚਣ ਵਾਸਤੇ ਨਹੀਂ ਆਇਆ, ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਪਹੁੰਚਣਾ। ਪਰ ਇਹਨਾਂ ਅਹਿਲਕਾਰਾਂ ਨੇ ਆਪਣਾ ਪਲਾਨ ਬਣਾਇਆ, ਧੱਕੇ ਨਾਲ ਉਹ ਘੋੜਾ ਖੋਲਿਆ। ਸੰਗਤਾਂ ਦੇ ਕੋਲੋਂ ਜਦੋਂ ਘੋੜਾ ਖੋਇਆ ਗਿਆ, ਮਨ ਵਿਰਾਗ ਵਿੱਚ ਆਇਆ, ਰੋਂਦੀਆਂ ਕਰਲਾਉਂਦੀਆਂ ਸੰਗਤਾਂ ਆਪਣਾ ਪੰਧ ਤੈਅ ਕਰਦੀਆਂ ਅੰਮ੍ਰਿਤਸਰ ਦੀ ਧਰਤੀ ਨੂੰ ਚਾਲਾ ਪਾਉਂਦੀਆਂ। ਰਸਤੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਉਹ ਲਾਹੌਰ ਸ਼ਹਿਰ ਵਿੱਚ ਹੀ ਮੌਜੂਦ ਨੇ, ਸ਼ਹਿਰ ਦੇ ਬਾਹਰ ਬਾਰ ਸਤਿਗੁਰੂ ਡੇਰਾ ਲਾਈ ਬੈਠੇ ਨੇ। ਸੰਗਤਾਂ ਇਕੱਤਰ ਹੋ ਕਰਕੇ ਸਤਿਗੁਰ ਦੇ ਉਸ ਪਾਵਨ ਸਥਾਨ ਤੇ ਪਹੁੰਚੀਆਂ ਜਿੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਬੈਠੇ ਨੇ। ਸੰਗਤਾਂ ਜਾ ਕੇ ਸਤਿਗੁਰ ਦੇ ਚਰਨਾਂ ਵਿੱਚ ਆਪਣੀ ਆਪਣੀ ਜਿਹੜੀ ਹੋਰ ਭੇਟਾ ਸੀ ਉਹ ਰੱਖਦੀਆਂ, ਤਿਲ ਫੁੱਲ ਭੇਟਾ ਰੱਖੀ, ਸੰਗਤਾਂ ਨਤਮਸਤਕ ਹੁੰਦੀਆਂ ਅਤੇ ਸਤਿਗੁਰੂ ਸਾਰੀਆਂ ਆਈਆਂ ਹੋਈਆਂ ਸੰਗਤਾਂ ਨੂੰ ਉਹਨਾਂ ਦੇ ਪਰਿਵਾਰਾਂ ਦਾ ਹਾਲ ਸੁੱਖ ਸਾਂਧ ਅਤੇ ਰਾਹ ਦੀ ਬੀਤੀ ਦਾਸਤਾਂ ਪੁੱਛਦੇ ਆ। ਸਭ ਸੰਗਤਾਂ ਸਤਿਗੁਰ ਦੇ ਨਤਮਸਤਕ ਹੋ ਕੇ ਭੇਟਾ ਰੱਖ ਕੇ ਆਪਣੇ ਪਰਿਵਾਰ ਦਾ ਹਾਲ ਦੱਸਦੀਆਂ। ਜਦੋਂ ਭਾਈ ਸੁਜਾਨ ਨੇ ਮੱਥਾ ਟੇਕਿਆ, ਗੁਰੂ ਪਿਆਰਿਓ, ਚਿਹਰੇ ਤੇ ਅਦਾਸੀ ਤੇ ਅੱਖਾਂ ਦੇ ਵਿੱਚ ਅਥਰੂ ਸੀ। ਸਤਿਗੁਰੂ ਛੇਵੇਂ ਪਾਤਸ਼ਾਹ ਨੇ ਕੋਲ ਸੱਦਿਆ, ਕਹਿੰਦੇ, ਭਾਈ ਸੁਜਾਨ, ਗੁਰੂ ਨਾਨਕ ਦੇ ਘਰ ਵਿੱਚ ਆਇਆ, ਤੇਰੇ ਚਿਹਰੇ ਤੇ ਉਦਾਸੀ ਹੈ, ਤੇਰੀਆਂ ਅੱਖਾਂ ਦੇ ਵਿੱਚ ਅਥਰੂ ਨੇ, ਇਸ ਦਾ ਕਾਰਨ ਕੀ ਹੈ? ਤੇ ਗੁਰੂ ਪਿਆਰਿਓ, ਭਾਈ ਸੁਜਾਨ ਨੇ
ਪਾ ਕੇ ਗਲ ਦੇ ਵਿੱਚ ਪੱਲਾ ਜੋੜ ਕੇ ਦੋਵੇਂ ਹੱਥ ਰਾਹ ਦੇ ਵਿੱਚ ਬੀਤੀ ਹੋਈ ਦਾਸਤਾਂ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਹੇ

ਘੋੜਾ ਅਮੁੱਲ ਵਿੱਚ ਹੈ ਜਹਾਨ ਜੀ ਗੁਰਾਂ ਕੋਲ ਆ ਕੇ ਦੱਸਦਾ ਸੁਜਾਨ ਜੀ ਘੋੜਾ ਅਮੁੱਲ ਵਿੱਚ ਹੈ ਜਹਾਨ ਜੀ ਮਿਲਿਆ ਨਾ ਹੋਰ ਸਾਰਾ ਜੱਗ ਟੋਲਿਆ ਮਿਲਿਆ ਨਾ ਹੋਰ ਸਾਰਾ ਜੱਗ।

ਮਹਿਲ ਘਰ ਆਇਓ ਦਾ ਮੁੱਲ ਸੀ, ਕਿਹਾ ਮੈਂ ਗੁਰਾਂ ਦਾ ਕੋੜਾ ਹੈ ਅਮੁੱਲ ਜੀ। ਪੁੱਛ ਲਿਆ ਅਹਿਲਕਾਰਾਂ ਉਹਦਾ ਮੁੱਲ ਸੀ, ਕਿਹਾ ਮੈਂ ਗੁਰਾਂ ਦਾ ਘੋੜਾ ਹੈ ਅਮੁੱਲ ਜੀ। ਫਿਰ ਵੀ ਉਹਨਾਂ ਦਾ ਘੋੜਾ ਮਨ ਮੋਲਿਆ, ਫਿਰ ਵੀ ਉਹਨਾਂ ਦਾ ਘੋੜੇ ਮਨ ਮੋਲਿਆ, ਬਾਦਸ਼ਾਹ ਦੇ ਅਹਿਲਕਾਰਾਂ ਘੋੜਾ ਖੋਲਿਆ।

ਜਿਹੜਾ ਮੈਂ ਵਪਾਰੀ ਸੀ ਸੋਚਿਆ ਕਰਨ ਗੁਰੂ ਜੀ ਸਵਾਰੀ ਸੀ ਖੈਰਿਆ ਸੁਜਾਨ ਚਰਨਾਂ ਨੂੰ ਛੋਲਿਆ ਖੈਰਿਆ ਸੁਜਾਨ ਚਰਨਾਂ ਨੂੰ ਛੋਲਿਆ ਬਾਦਸ਼ਾਹ ਦੇ ਐਲਕਾਰਾਂ ਘੋੜਾ ਖੋਲਿਆ ਬਾਦਸ਼ਾਹ ਦੇ ਐਲਕਾਰਾਂ ਘੋੜਾ ਖੋਲਿਆ ਬਾਦਸ਼ਾਹ ਦੇ ਐਲਕਾਰਾਂ ਘੋੜਾ ਖੋਲਿਆ ਬਾਦਸ਼ਾਹ ਦੇ ਐਲਕਾਰਾਂ ਘੋੜਾ ਖੋਲਿਆ ਭਾਈ ਸੁਜਾਨ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕਰਦਾ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਹੌਕੇ ਭਰਦਾ ਹੋਇਆ ਦੱਸਦਾ ਕਹਿੰਦਾ ਸਤਿਗੁਰੂ ਬੜੀ ਦਿਲੀ ਰੀਝ ਸੀ ਦੁਨੀਆਂ ਤੇਰੇ ਦਰ ਤੇ ਤੋਹਫੇ ਲੈ ਕੇ ਆਉਂਦੀ ਹੈ ਤੇਰੇ ਲਈ ਭੇਟਾਵਾਂ ਲੈ ਕੇ ਆਉਂਦੀ ਹੈ ਤੇ ਮੈਂ ਤੇਰੇ ਦਰ ਤੇ ਕਦੇ ਅਰਦਾਸ ਕੀਤੀ ਸੀ ਕਿ ਮੇਰੇ ਤੇ ਜੇ ਕਿਰਪਾ ਹੋਵੇ ਦਾਤਾ ਮੇਰੀ ਕਿਰਤ ਦਾ ਇੰਨਾ ਦਸਵੰਧ ਹੋਵੇ ਕਿ ਮੈਂ ਵੀ ਕੋਈ ਤੇਰੇ ਲਈ ਸਪੈਸ਼ਲ ਭੇਟਾ ਲੈ ਕੇ ਆਵਾਂ ਹਰ ਬੰਦੇ ਦੀ ਦਿਲੀ ਰੀਝ ਹੁੰਦੀ ਹੈ ਆਪਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਦਾਤਾ ਜੇ ਮੇਰੇ 'ਤੇ ਕਿਰਪਾ ਕਰੇ ਮੇਰਾ ਕਾਰੋਬਾਰ ਚੰਗਾ ਹੋਵੇ ਮੇਰੇ ਕੋਲ ਇੰਨਾ ਕੁ ਧਨ ਹੋਵੇ ਕਿ ਦਸਵੰਧ ਦੀ ਮਾਇਆ ਦੇ ਵਿੱਚੋਂ ਮੈਂ ਤੇਰੇ ਦਰ 'ਤੇ ਆ ਭੇਟ ਕਰ ਸਕਾਂ ਕਿਉਂਕਿ ਗੁਰੂ ਦੇ ਦਰ 'ਤੇ ਕਦੇ ਦਾਨ ਨਹੀਂ ਦਿੱਤਾ ਜਾਂਦਾ ਅਸੀਂ ਦਾਨੀ ਨਹੀਂ ਆਪ ਤੋਂ ਵੱਡੇ ਨੂੰ ਕਦੇ ਦਾਨ ਨਹੀਂ ਦਿੱਤਾ ਜਾਂਦਾ ਆਮ ਦੁਨੀਆਂ ਦੇ ਵਿੱਚ ਵੀ ਅਤੇ ਗੁਰੂ ਪਿਆਰਿਓ ਗੁਰੂ ਦੇ ਦਰ ਤੋਂ ਤਾਂ ਅਸੀਂ ਮੰਗਦੇ ਹਾਂ ਇਹਦੇ ਦਰ ਦੇ ਅਸੀਂ ਮੰਗਦੇ ਹਾਂ ਦਾਨ ਨਹੀਂ ਦੇ ਸਕਦੇ ਇੱਥੇ ਭੇਟਾ ਰੱਖ ਕੇ ਵੀ ਅਰਦਾਸ ਕਰ ਸਕਦੇ ਹਾਂ ਕਿ ਸਤਿਗੁਰੂ ਭੇਟਾ ਨੂੰ ਪ੍ਰਵਾਨ ਕਰਿਓ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਵੀ ਕਰਦੇ ਨੇ ਜੋ ਅਰਦਾਸ ਅਸੀਂ ਸੱਚੇ ਦਿਲੋਂ ਕਰਦੇ ਹਾਂ ਮਨ ਦਾ ਹੰਕਾਰ ਈਗੋ ਹਉਮੈ ਭੁਲਾ ਕੇ ਕਰਦੇ ਹਾਂ ਅਤੇ ਸਤਿਗੁਰੂ ਰਹਿਮਤਾਂ ਵੀ ਕਰਦੇ ਨੇ ਆਹ ਗੁਰੂ ਪਿਆਰਿਓ ਸਮੁੱਚੀਆਂ ਸੰਗਤਾਂ ਦੇ ਵੱਲੋਂ ਅਸੀਸਾਂ ਦੇ ਕੇ ਪਿਆਰ ਦੇ ਕੇ ਸਤਿਕਾਰ ਦੇ ਕੇ ਨਿਵਾਜਿਆ ਜਾ ਰਿਹਾ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਛੇਵੇਂ ਪਾਤਸ਼ਾਹ ਦੇ ਦਰ ਦੇ ਢਾਡੀ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ ਜਾਚਕ ਜੋ ਕਿਸੇ ਜਾਣਕਾਰੀ ਦੇ ਮੁਹਤਾਜ਼ ਨਹੀਂ ਤੁਹਾਡੇ ਹਮੇਸ਼ਾ ਕੋਲ ਰਹਿਣ ਵਾਲੇ ਸਤਿਗੁਰ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਜਿਨ੍ਹਾਂ ਨੂੰ ਸਤਿਗੁਰ ਨੇ ਢਾਡੀ ਕਲਾ ਦੇ ਨਾਲ ਨਾਲ ਗੁਰੂ ਦੀ ਬਾਣੀ ਦੀ ਵੀ ਬਖਸ਼ਿਸ਼ ਕੀਤੀ ਹੈ ਗੁਰੂ ਘਰ ਦੇ ਵਜ਼ੀਰ ਵੀ ਨੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਵੀ ਰਹਿੰਦੇ ਨੇ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਜੋ ਰੋਜ਼ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਤੁਹਾਡੇ ਨਾਲ ਢਾਡੀ ਕਲਾ ਦੀਆਂ ਵਾਰਾਂ ਜਿਹੜੀਆਂ ਉਹ ਸੁਣਾਉਂਦੇ ਨੇ ਤੁਹਾਡੀਆਂ ਖੁਸ਼ੀਆਂ ਅਤੇ ਸਤਿਗੁਰ ਦੀਆਂ ਖੁਸ਼ੀਆਂ ਲੈਂਦੇ ਨੇ ਮੈਂ ਧੰਨਵਾਦ ਕਰਦੀ ਹਾਂ ਆਓ ਗੁਰੂ ਪਿਆਰਿਓ ਵਿਚਾਰ ਸਾਂਝੀ ਕਰ ਰਹੇ ਸੀ ਤੁਹਾਡੇ ਨਾਲ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਪੁੱਛਿਆ ਭਾਈ ਸੁਜਾਨ ਨੂੰ ਵੀ ਕਾਰਨ ਕੀ ਹੈ ਤੇਰਾ ਚਿਹਰਾ ਉਦਾਸ ਹੈ ਕਿਉਂਕਿ ਗੁਰੂ ਨਾਨਕ ਦੇ ਦਰ 'ਤੇ ਜਿਹੜਾ ਬੰਦਾ ਪਿੱਛਿਓਂ ਰੋਂਦਾ ਆਵੇ ਨਾ ਅਤੇ ਇਸ ਦਰ 'ਤੇ ਆ ਕੇ ਇੱਥੋਂ ਹੱਸਦਾ ਜਾਂਦਾ ਹੈ ਖੁਸ਼ੀਆਂ ਲੈ ਕੇ ਜਾਂਦਾ ਹੈ ਖਾਲੀ ਝੋਲੀ ਲੈ ਕੇ ਆਉਂਦੇ ਹਾਂ ਅਤੇ ਇਸ ਦਰ ਤੋਂ ਝੋਲੀਆਂ ਭਰ ਕੇ ਵਾਪਸ ਜਾਂਦੇ ਹਾਂ ਸਾਡੀ ਦੋ ਵੇਲੇ 'ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ ਕਿ ਦਾਤਾ ਰਹਿਮਤ ਕਰਿਓ ਕਿਰਪਾ ਕਰਿਓ ਜਿਹੜੀ ਵਸਤੂ ਸਾਡੇ ਕੋਲ ਨਾ ਹੋਵੇ ਉਹ ਵੀ ਮੰਗਦੇ ਹਾਂ ਸਰੀਰ ਦੀ ਅਰੋਗਤਾ ਵੀ ਮੰਗਦੇ ਹਾਂ ਅਤੇ ਗੁਰੂ ਪਿਆਰਿਓ ਕਈ ਚੀਜ਼ਾਂ ਅਸੀਂ ਉਹ ਵੀ ਮੰਗਦੇ ਹਾਂ ਜਿਹੜੀਆਂ ਸਤਿਗੁਰੂ ਨੂੰ ਤਾਂ ਪਤਾ ਹੁੰਦਾ ਵੀ ਇਹਨਾਂ ਨੂੰ ਨਹੀਂ ਚਾਹੀਦੀਆਂ ਇਹਨਾਂ ਨੂੰ ਲੋੜ ਨਹੀਂ ਇਹਨਾਂ ਦਾ ਨੁਕਸਾਨ ਹੋਵੇਗਾ ਅਸੀਂ ਉਹ ਵੀ ਮੰਗ ਲੈਂਦੇ ਹਾਂ ਅਤੇ ਬਾਅਦ 'ਚੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਨੇ ਪਹਿਲਾਂ ਕਿਉਂ ਨਹੀਂ ਸੀ ਦਿੱਤੀਆਂ ਕਿ ਇਹ ਮੇਰੀ ਜ਼ਿੰਦਗੀ ਵਿੱਚ ਲੋੜੀਂਦੀਆਂ ਨਹੀਂ ਸੀ ਕਈ ਵਾਰ ਅਜਿਹਾ ਵੀ ਹੁੰਦਾ ਪਰ ਅਸੀਂ ਇਸ ਦਰ ਦੇ ਮੰਗਦੇ ਹਾਂ ਇਸੇ ਹੀ ਦਰ ਤੋਂ ਮੰਗਣਾ ਹੋਰ ਸਾਡੇ ਲਈ ਦਰ ਵੀ ਕੋਈ ਨਹੀਂ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਸੀ ਭਾਈ ਸੁਜਾਨ 'ਤੇ ਕਹਿੰਦਾ ਤੇਰੇ ਦਰ 'ਤੇ ਅਰਦਾਸ ਕੀਤੀ ਸੀ ਅਰਦਾਸ ਪੂਰੀ ਹੋਈ ਅਤੇ ਸਤਿਗੁਰੂ ਅੱਜ ਮੈਂ ਤੁਹਾਡੀ ਕਿਰਪਾ ਦਾ ਸਦਕਾ ਤੁਹਾਡੇ ਲਈ ਭੇਟਾ ਲੈ ਕੇ ਆਇਆ ਸੀ ਇਟਲੀ ਦੀ ਧਰਤੀ ਤੋਂ ਘੋੜਾ ਖਰੀਦ ਕੇ ਲੈ ਕੇ ਆਉਂਦਾ ਸੀ ਅਤੇ ਮੇਰੇ ਦਿਲ ਦੀ ਇੱਕ ਰੀਝ ਸੀ ਉੱਤੇ ਸਵਾਰੀ ਕਰੋ ਅਤੇ ਤੁਸੀਂ ਕਰੋ ਹੋਰ ਕੋਈ ਉੱਤੇ ਸਵਾਰੀ ਨਾ ਕਰੇ ਦਾਤਾ ਤੁਰ ਕੇ ਆਇਆ ਸੰਗਤ ਦੇ ਨਾਲ ਪੈਦਲ ਘੋੜੇ 'ਤੇ ਸਵਾਰ ਹੋ ਕੇ ਨਹੀਂ ਸੀ ਆਇਆ ਉਹਦੇ ਦਿਲ ਦੀ ਤਮੰਨਾ ਦੇਖੋ ਉਹਦੇ ਦਿਲ ਦੀ ਰੀਝ ਕੈਸੀ ਹੈ ਅਰਦਾਸ ਕੈਸੀ ਕੀਤੀ ਕਿ ਸਤਿਗੁਰੂ ਆਪ ਪੈਦਲ ਚੱਲ ਕੇ ਆਵਾਂਗਾ ਪਹਿਲੀ ਵਾਰ ਇਸ ਘੋੜੇ 'ਤੇ ਬੈਠੋਗੇ ਅਤੇ ਤੁਸੀਂ ਹੀ ਬੈਠੋਗੇ ਘੋੜਾ ਰਸਤੇ ਵਿੱਚ ਖੋਇਆ ਗਿਆ ਦੁੱਖ ਬਹੁਤਾ ਇਹ ਹੈ ਕਿ ਦਿਲੀ ਰੀਝ ਸੀ ਸਵਾਰੀ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਕਰਨਗੇ ਪਰ ਘੋੜਾ 'ਤੇ ਰਸਤੇ ਵਿੱਚ ਹੀ ਖੋਇਆ ਗਿਆ ਅਤੇ ਹੁਣ ਇਹਦੇ 'ਤੇ ਸਵਾਰੀ ਕੋਈ ਹੋਰ ਕਰੇਗਾ ਪਰ ਜਦੋਂ ਕਿਸੇ ਮਨੁੱਖ ਦੇ ਅੰਦਰੋਂ ਦਿਲੀ ਤਮੰਨਾ ਹੋਵੇ ਉਹਦੀ ਦਿਲੀ ਅਰਦਾਸ ਹੋਵੇ ਪਰਮਾਤਮਾ ਦੇ ਦਰ 'ਤੇ ਉਹਦੇ ਦਿਲ ਦੀ ਕੂਕ ਉਹਦੇ ਦਿਲ ਦੀ ਹੂਕ ਉਹਦੇ ਦਿਲ ਦੀ ਫਰਿਆਦ ਉਹਦੀ ਅਰਦਾਸ ਸੁਣੀ ਜਾਂਦੀ ਹੈ ਉਹਨੇ ਅਰਦਾਸ ਕੀਤੀ ਸੀ ਦਾਤਾ ਅਤੇ ਸਵਾਰੀ ਕਰੋ ਅਤੇ ਤੁਸੀਂ ਕਰੋ ਹੋਰ ਕੋਈ ਬੈਠੇ ਨਾ ਬਾਦਸ਼ਾਹ ਦੇ ਐਲਕਾਰ ਘੋੜਾ ਖੋਹ ਕੇ ਲੈ ਗਏ ਜਾ ਕੇ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਘੋੜਾ ਬੜਾ ਸੋਹਣਾ ਪਹਿਲਾਂ ਵੀ ਦੱਸ ਕੇ ਆਏ ਸੀ ਘੋੜਾ ਬੜਾ ਸੋਹਣਾ
ਜਿਹੜੇ ਆ ਰਾਹੀ ਜਾ ਰਹੇ ਨਾ ਇਹਨਾਂ ਦੇ ਕੋਲ, ਅਤੇ ਕਹਿੰਦੇ ਅਸੀਂ ਤੇਰੇ ਲਈ ਤੋਹਫ਼ਾ ਲੈ ਕੇ ਆਉਂਦੇ ਹਾਂ, ਅਤੇ ਹੁਣ ਤੋਹਫ਼ਾ ਲਿਜਾ ਕੇ ਬਾਦਸ਼ਾਹ ਨੂੰ ਭੇਟ ਕੀਤਾ, ਉਹਦੇ ਬਾਦਸ਼ਾਹ ਦੇ ਕਿਲੇ ਦੇ ਵਿੱਚ ਲੈ ਕੇ ਗਏ ਨੇ, ਉਹਦੇ ਤਬੇਲੇ ਵਿੱਚ ਬੰਨ ਦਿੱਤਾ। ਰਾਤ ਦਾ ਸਮਾਂ ਹੋ ਗਿਆ ਸੀ, ਬਾਦਸ਼ਾਹ ਦੇਖਣ ਵਾਸਤੇ ਨਹੀਂ ਆਇਆ। ਗੁਰੂ ਪਿਆਰਿਓ, ਦਿਨ ਚੜ੍ਹਿਆ ਅਤੇ ਬਾਦਸ਼ਾਹ ਆਪਣੇ ਤਖ਼ਤ 'ਤੇ ਸਵਾਰੀਮਾਨ ਹੁੰਦਾ, ਕਿਉਂਕਿ ਬਾਦਸ਼ਾਹ ਨੇ ਵੀ ਸੱਜ ਧੱਜ ਕੇ ਬੈਠਣਾ ਹੁੰਦਾ। ਅਤੇ ਫਿਰ ਉਹ ਕਹਿੰਦਾ ਵੀ ਤੁਸੀਂ ਕੱਲ੍ਹ ਜਿਹੜਾ ਤੋਹਫ਼ਾ ਕਹਿੰਦੇ ਸੀ ਵੀ ਉਸ ਘੋੜੇ ਵਰਗਾ ਘੋੜਾ ਪਹਿਲਾਂ ਕਦੇ ਦੇਖਿਆ ਹੀ ਨਹੀਂ, ਕਦੀ ਦੇਖਣ ਨੂੰ ਜ਼ਿੰਦਗੀ ਵਿੱਚ ਮਿਲਿਆ ਹੀ ਨਹੀਂ। ਬਾਦਸ਼ਾਹ ਸਲਾਮਤ, ਤੇਰੇ ਦਰਬਾਰ ਵਿੱਚ ਬੜੇ ਘੋੜੇ ਹੋਣਗੇ, ਬੜੇ ਮਹਿੰਗੇ ਘੋੜੇ ਹੋਣਗੇ ਤੇਰੇ ਤਬੇਲੇ ਦੇ ਵਿੱਚ, ਪਰ ਇਸ ਤਰ੍ਹਾਂ ਦਾ ਘੋੜਾ ਅਸੀਂ ਤੇਰੇ ਤਬੇਲੇ ਵਿੱਚ ਨਹੀਂ ਦੇਖਿਆ, ਜਿਹੋ ਜਿਹਾ ਘੋੜਾ ਇੱਕ ਫਕੀਰ ਨੂੰ ਭੇਟ ਕਰਨ ਵਾਸਤੇ ਉਹਦੇ ਸਿੱਖ ਲੈ ਕੇ ਜਾ ਰਹੇ ਸੀ, ਉਹਦੇ ਚੇਲੇ ਲੈ ਕੇ ਜਾ ਰਹੇ ਸੀ, ਉਹ ਤੇਰੇ ਵਾਸਤੇ ਲੈ ਕੇ ਆਏ ਆ ਉਹਨਾਂ ਕੋਲੋਂ ਖੋਹ ਕੇ। ਅਤੇ ਬਾਦਸ਼ਾਹ ਉਹਨਾਂ ਨੂੰ ਸ਼ਾਬਾਸ਼ ਦਿੰਦਾ, ਕਹਿੰਦਾ ਬੜੀ ਬਹਾਦਰੀ ਦਾ ਕੰਮ ਕੀਤਾ, ਤੁਸੀਂ ਬੜੇ ਬ੍ਰੇਵ ਹੋ, ਬੜੇ ਬਹਾਦਰ ਹੋ, ਤੁਸੀਂ ਇੱਕ ਫਕੀਰ ਦੀ ਭੇਟਾ ਖੋਹ ਕੇ ਲੈ ਕੇ ਆਏ ਹੋ, ਕਿਉਂਕਿ ਫਕੀਰਾਂ ਨੂੰ ਕੀ ਮਤਲਬ ਘੋੜੇ ਰੱਖਣ ਦੇ ਨਾਲ, ਫੌਜਾਂ 'ਤੇ ਸਿਪਾਹੀ ਰੱਖਣ ਦੇ ਨਾਲ, ਹਥਿਆਰ ਰੱਖਣ ਦੇ ਨਾਲ ਫਕੀਰ ਨੂੰ ਕੀ ਮਤਲਬ, ਫਕੀਰ ਨੇ ਤਾਂ ਬੰਦਗੀ ਕਰਨੀ, ਪਰ ਮੇਰੇ ਸਤਿਗੁਰ ਨੇ ਤਾਂ ਮੀਰੀ ਅਤੇ ਪੀਰੀ ਇਕੱਠੀਆਂ ਕੀਤੀਆਂ ਸੀ, ਮੇਰੇ ਸਤਿਗੁਰ ਨੇ ਸ਼ਾਂਤੀ ਅਤੇ ਕ੍ਰਾਂਤੀ ਇਕੱਠੀਆਂ ਕੀਤੀਆਂ, ਮੇਰੇ ਸਤਿਗੁਰ ਨੇ ਜ਼ਬਰ ਅਤੇ ਸਬਰ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ, ਇੱਕ ਪਲੇਟਫਾਰਮ 'ਤੇ ਇਕੱਠਾ ਕੀਤਾ, ਮੇਰੇ ਸਤਿਗੁਰ ਨੇ ਜੋ ਕੁਝ ਦੁਨੀਆ ਅੰਦਰ ਦੁਨੀਆ ਕਹਿੰਦੀ ਨਹੀਂ ਹੋ ਸਕਦਾ ਉਹ ਕਰਕੇ ਵਿਖਾ ਦਿੱਤਾ। ਮੇਰੇ ਸਤਿਗੁਰੂ ਕਹਿੰਦੇ ਧਰਮ ਅਤੇ ਰਾਜਨੀਤੀ ਇਕੱਠੀਆਂ ਚੱਲਣਗੀਆਂ ਨਾਲ ਨਾਲ, ਪਰ ਰਾਜਨੀਤੀ ਧਰਮ 'ਤੇ ਭਾਰੂ ਨਹੀਂ ਹੋਣ ਦੇਣੀ। ਗੁਰੂ ਪਿਆਰਿਓ, ਘਾਟਾ ਅਸੀਂ ਕਿੱਥੇ ਖਾਧਾ, ਜਦੋਂ ਰਾਜਨੀਤੀ ਧਰਮ 'ਤੇ ਭਾਰੂ ਹੋ ਗਈ। ਰਾਜ ਬਿਨਾਂ ਨੇ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਰਾਜ ਤੋਂ ਬਿਨਾਂ ਵੈਸੇ ਧਰਮ ਨਹੀਂ ਚੱਲਦੇ, ਰਾਜ ਵੀ ਉਹਨਾਂ ਦੇ ਚੱਲਦੇ ਹੈ, ਧਰਮ ਵੀ ਉਹਨਾਂ ਦੇ ਚੱਲਦੇ ਜਿਨ੍ਹਾਂ ਦੇ ਕੋਲ ਰਾਜ ਸ਼ਕਤੀ ਹੋਵੇ। ਰਾਜ ਸ਼ਕਤੀ, ਰਾਜਨੀਤੀ ਜ਼ਰੂਰੀ ਹੈ, ਪਰ ਰਾਜਨੀਤੀ ਧਰਮ 'ਤੇ ਭਾਰੂ ਨਾ ਹੋ ਜਾਵੇ। ਮੇਰੇ ਸਤਿਗੁਰ ਨੇ ਉਹ ਕੁਝ ਕਰਕੇ ਦਿਖਾ ਦਿੱਤਾ ਜਿਹਨੂੰ ਦੁਨੀਆਂ ਸੋਚਦੀ ਸੀ ਕਦੇ ਹੋ ਹੀ ਨਹੀਂ ਸਕਦਾ। ਅਤੇ ਹੁਣ ਇਸ ਵੇਲੇ ਬਾਦਸ਼ਾਹ ਉਹਨਾਂ ਅਹਿਲਕਾਰਾਂ ਨੂੰ ਜਿਹੜੇ ਘੋੜਾ ਖੋਹ ਕੇ ਲੈ ਕੇ ਆਏ, ਜਿਹੜੇ ਕਿਸੇ ਨਾਲ ਧੱਕਾ ਕਰਕੇ ਆਏ, ਜਿਹੜੇ ਕਿਸੇ 'ਤੇ ਜ਼ੁਲਮ ਕਰਕੇ ਆਏ, ਉਹਨਾਂ ਨੂੰ ਸ਼ਾਬਾਸ਼ ਦੇ ਰਿਹਾ ਅਤੇ ਕਹਿੰਦਾ ਲਿਆਓ ਉਹ ਘੋੜਾ ਜਿਹੜਾ ਤੁਸੀਂ ਕਹਿੰਦੇ ਸੀ ਵੀ ਇੱਕ ਤੋਹਫ਼ਾ ਹੈ ਤੇਰੇ ਦਰਬਾਰ ਵਿੱਚ, ਕਿਸੇ ਕਦੇ ਵੇਖਿਆ ਨਹੀਂ, ਤੁਸੀਂ ਇੰਨੇ ਕੀਮਤੀ ਘੋੜਿਆਂ 'ਤੇ ਸਵਾਰੀਆਂ ਕੀਤੀਆਂ, ਪਰ ਇਸ ਤਰ੍ਹਾਂ ਦਾ ਘੋੜਾ ਕਦੀ ਵੀ ਨਹੀਂ ਦੇਖਿਆ ਜਿਸ ਤਰ੍ਹਾਂ ਦਾ ਉਹਨਾਂ ਫਕੀਰਾਂ ਦੇ ਕੋਲ ਸੀ। ਕਹਿੰਦਾ ਲਿਆਓ ਤਾਂ ਸਹੀ, ਉਸ ਘੋੜੇ ਨੂੰ ਦੇਖਾਂ, ਮੈਂ ਵੀ ਉਹਦੇ ਦਰਸ਼ਨ ਕਰਾਂ ਅਤੇ ਨਾਲੇ ਮੈਂ ਉਹਦੇ 'ਤੇ ਸਵਾਰੀ ਕਰਾਂ, ਵੀ ਕਿਹੋ ਜਿਹਾ ਘੋੜਾ, ਕਿੰਨਾ ਕੁ ਸੋਹਣਾ, ਕਿਹੋ ਜਿਹੀ ਉਹਦੀ ਚਾਲ ਹੈ ਅਤੇ ਕਿਹੋ ਜਿਹੀ ਉਹਦੀ ਢਾਲ ਹੈ, ਕਿਹੋ ਜਿਹਾ ਉਹਦਾ ਸਰੀਰ ਹੈ। ਕਿਉਂਕਿ ਗੁਰੂ ਪਿਆਰਿਓ, ਅੱਜ ਦੀ ਤਰੀਕ ਦੇ ਅੰਦਰ ਘੋੜਿਆਂ ਦਾ ਮੁੱਲ ਜਿਹੜਾ ਨਾ ਉਹ ਕਰੋੜਾਂ ਵਿੱਚ ਪੈ ਰਿਹਾ। ਜਿਹੜੇ ਕੋਈ ਜੈਂਸੀ ਘੋੜੇ ਨੇ ਉਹਨਾਂ ਦੀ ਕੀਮਤ ਇੰਨੀ ਹੈ। ਅਤੇ ਕਈ ਵਾਰ ਜਦੋਂ ਕੋਈ ਗੱਲ ਕਰਦਾ ਨਾ ਵੀ ਬਾਬੇ ਵਿਧੀ ਚੰਦ ਵਾਲੇ ਜਿਹੜੇ ਘੋੜੇ ਜਿਹੜੇ ਉਹ ਲਾਹੌਰ ਦੀ ਧਰਤੀ ਤੋਂ ਲੈ ਕੇ ਆਇਆ ਸੀ ਬਾਦਸ਼ਾਹ ਦੇ ਕਿਲੋ ਵਿੱਚੋਂ, ਵੀ ਉਹਨਾਂ ਦਾ ਸਵਾ ਸਵਾ ਲੱਖ ਮੁੱਲ ਸੀ। ਅਤੇ ਕਈ ਇੱਥੇ ਪ੍ਰਸ਼ਨ ਕਰ ਦਿੰਦੇ ਵੀ ਸਵਾ ਲੱਖ ਮੁੱਲ ਕਿਵੇਂ ਹੋ ਗਿਆ, ਉਹਨਾਂ ਸਮਿਆਂ ਦੇ ਵਿੱਚ ਸਵਾ ਲੱਖ ਕਿਹਦੇ ਕੋਲ ਹੁੰਦਾ ਸੀ? ਗੁਰੂ ਪਿਆਰਿਓ, ਘੋੜਿਆਂ ਦੀ ਕੀਮਤ ਉਦੋਂ ਵੀ ਇੰਨੀ ਹੈ ਸੀ, ਸਵਾ ਸਵਾ ਲੱਖ ਦੀਆਂ ਕਾਠੀਆਂ ਵੀ ਸੀ ਜਿਹੜੀਆਂ ਗੁਰੂ ਸਾਹਿਬ ਦੇ ਘੋੜਿਆਂ 'ਤੇ ਪਾਈਆਂ ਜਾਂਦੀਆਂ ਸੀ। ਅਤੇ ਅੱਜ ਬਾਦਸ਼ਾਹ ਕਹਿੰਦਾ ਮੈਨੂੰ ਘੋੜੇ ਦੇ ਦਰਸ਼ਨ ਕਰਾਓ। ਅਤੇ ਹੁਣ ਅਹਿਲਕਾਰ ਦੇ ਜਿਹੜੇ ਉਹਦੇ ਨੌਕਰ ਰੱਖੇ ਨੇ ਤਬੇਲੇ ਵਿੱਚ ਘੋੜਿਆਂ ਨੂੰ ਸੰਭਾਲਣ ਵਾਲੇ, ਉਹ ਹੁਣ ਜਾਂਦੇ ਨੇ ਘੋੜਾ ਖੋਲਣ ਤਬੇਲੇ ਦੇ ਵਿੱਚੋਂ, ਵੀ ਘੋੜਾ ਖੋਲ੍ਹ ਕੇ ਲਿਆਈਏ ਅਤੇ ਬਾਦਸ਼ਾਹ ਨੂੰ ਹੁਣ ਦਿਖਾਈਏ। ਉਹ ਘੋੜਾ ਜਦੋਂ ਖੋਲ੍ਹ ਕੇ ਲੈ ਕੇ ਆਉਂਦੇ, ਜਿਹੜਾ ਘੋੜਾ ਹੈ ਨਾ ਉਹ ਲੰਗ ਮਾਰ ਕੇ ਤੁਰਦਾ ਹੈ। ਇੱਥੇ ਸਿੱਖ ਦੀ ਅਰਦਾਸ ਪ੍ਰਵਾਨ ਹੁੰਦੀ ਹੈ, ਕਿਉਂਕਿ ਸਿੱਖ ਨੇ ਅਰਦਾਸ ਕੀਤੀ ਸੀ ਕਿ ਘੋੜੇ 'ਤੇ ਗੁਰੂ ਤੋਂ ਬਿਨਾਂ ਸਵਾਰੀ ਕੋਈ ਨਾ ਕਰ ਸਕੇ, ਸਵਾਰੀ ਕਰਨ ਅਤੇ ਗੁਰੂ ਸਾਹਿਬ ਕਰਨ, ਹੋਰ ਕੋਈ ਪਹਿਲਾਂ ਇਸ ਘੋੜੇ 'ਤੇ ਬੈਠੇ ਨਾ। ਅਤੇ ਹੁਣ ਉਹਦੇ ਮਨ ਨੂੰ ਤਾਂ ਦੁੱਖ ਹੋ ਰਿਹਾ ਸੀ ਵੀ ਹੁਣ ਤਾਂ ਬਾਦਸ਼ਾਹ ਸਵਾਰੀ ਕਰੇਗਾ, ਝੂਠਾ ਬਾਦਸ਼ਾਹ, ਦੁਨੀਆਂ ਦਾ ਬਾਦਸ਼ਾਹ, ਮੈਂ ਸੱਚੇ ਪਾਤਸ਼ਾਹ ਦੀ ਭੇਟਾ ਲੈ ਕੇ ਆਇਆ। ਪਰਮਾਤਮਾ ਨੇ ਕੌਤਕ ਵਰਤਾ ਦਿੱਤਾ ਕਿ ਘੋੜਾ ਪੈਰ ਤੋਂ ਲੰਗੜਾ ਕੇ ਤੁਰਦਾ। ਅਹਿਲਕਾਰ ਉਹਦੇ ਸਿਪਾਹੀ ਨਾਲੇ ਤੇ ਘੋੜੇ ਨੂੰ ਖੋਲ੍ਹ ਕੇ ਬਾਦਸ਼ਾਹ ਵੱਲ ਨੂੰ ਲੈ ਕੇ ਆ ਰਹੇ ਨੇ, ਅਤੇ ਨਾਲੇ ਕਹਿ ਰਹੇ ਨੇ ਬਾਦਸ਼ਾਹ ਸਲਾਮਤ, ਜਦੋਂ ਅਸੀਂ ਰਾਤ ਇਹਨੂੰ ਲਿਆ ਕੇ ਬੰਨਿਆ ਸੀ, ਇਹ ਘੋੜਾ ਤੇ ਚੰਗਾ ਭਲਾ ਸੀ, ਬੜਾ ਸੋਹਣਾ ਸੀ, ਇਸ ਤਰ੍ਹਾਂ ਦੀ ਤੇ ਕੋਈ ਗੱਲ ਵੀ ਨਹੀਂ ਸੀ, ਪਰ ਪਤਾ ਨਹੀਂ ਇਹਨੂੰ ਕੀ ਹੋ ਗਿਆ, ਇਹ ਤੇ ਹੁਣ ਲੰਗ ਮਾਰ ਕੇ ਤੁਰਦਾ ਹੈ, ਲੰਘਾ ਕੇ ਤੁਰਦਾ ਹੈ। ਬਾਦਸ਼ਾਹ ਨੇ ਜਦੋਂ ਘੋੜਾ ਦੇਖਿਆ, ਕਹਿੰਦਾ ਸ਼ਕਲੋਂ ਤੇ ਸੋਹਣਾ ਹੈ ਪਰ ਲੰਘ ਮਾਰ ਕੇ ਤੁਰਦਾ। ਤੇ ਬਾਦਸ਼ਾਹ ਨੇ ਹੁਕਮ ਦਿੱਤਾ
ਕਹਿੰਦੇ ਵੀ ਵੈਦ ਸੱਦ ਕੇ ਲਿਆਓ, ਕੋਈ ਹਕੀਮ ਸੱਦ ਕੇ ਲਿਆਓ ਜਿਹੜਾ ਇਸ ਘੋੜੇ ਦਾ ਇਲਾਜ ਕਰੇ, ਜਾਣੀ ਕਿ ਆਪਾਂ ਅੱਜ ਦੀ ਭਾਸ਼ਾ ਵਿੱਚ ਕਹਿ ਲਈਏ ਤੇ ਡਾਕਟਰ, ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਵੈਦ ਕਿਹਾ ਜਾਂਦਾ ਸੀ ਇਲਾਜ ਕਰਨ ਵਾਲੇ ਨੂੰ, ਅੱਜ ਡਾਕਟਰ ਕਿਹਾ ਜਾਂਦਾ। ਵੈਦ ਸੱਦ ਕੇ ਲਿਆਂਦੇ, ਹਕੀਮ ਸੱਦ ਕੇ ਲਿਆਂਦੇ, ਉਹਨਾਂ ਨੇ ਯਤਨ ਕੀਤਾ, ਕੋਸ਼ਿਸ਼ ਕੀਤੀ ਵੀ ਹੁਣ ਇਹਦਾ ਇਲਾਜ ਕੀਤਾ ਜਾਵੇ, ਇਹਦੇ ਮਰਮ ਪੱਟੀਆਂ ਕੀਤੀਆਂ ਜਾਣ, ਇਹਦਾ ਜ਼ਖਮ ਜਿਹੜਾ ਉਹ ਠੀਕ ਹੋਵੇ ਤੇ ਘੋੜਾ ਸਹੀ ਚਾਲ ਚੱਲਣ ਲੱਗੇ, ਫਿਰ ਬਾਦਸ਼ਾਹ ਇਹਦੇ 'ਤੇ ਸਵਾਰੀ ਕਰੇਗਾ। ਵੈਦ ਆਉਂਦੇ ਨੇ, ਇਲਾਜ ਕਰਦੇ ਨੇ, ਦੇਖਦੇ ਨੇ, ਪਰ ਉਹਨਾਂ ਦੀ ਸਮਝ ਵਿੱਚ ਕੁਝ ਨਹੀਂ ਆਉਂਦਾ ਵੀ ਘੋੜੇ ਨੂੰ ਅਕਸਰ ਹੋਇਆ ਕੀ ਹੈ, ਆਖਿਰਕਾਰ ਘੋੜੇ ਦੇ ਪੈਰ 'ਤੇ ਹੋਇਆ ਕੀ ਹੈ ਵੀ ਜਿਹੜਾ ਲੰਘਾ ਕੇ ਤੁਰਦਾ ਕਿਸੇ ਦੀ ਸਮਝ ਵਿੱਚ ਨਹੀਂ ਆ ਰਿਹਾ। ਇਲਾਜ ਕਰਦੇ ਨੇ, ਯਤਨ ਕਰਦੇ ਨੇ, ਪਰ ਘੋੜਾ ਠੀਕ ਨਹੀਂ ਹੋ ਰਿਹਾ। ਗੁਰੂ ਪਿਆਰਿਓ, ਆਖਿਰਕਾਰ ਇੱਕ ਵੈਦ ਆਇਆ ਤੇ ਉਹਨੇ ਦੇਖ ਕੇ ਬਾਦਸ਼ਾਹ ਨੂੰ ਕਿਹਾ, ਕਹਿੰਦਾ ਬਾਦਸ਼ਾਹ ਸਲਾਮਤ, ਇਹ ਘੋੜਾ ਕਦੇ ਠੀਕ ਨਹੀਂ ਹੋ ਸਕਦਾ, ਕਿਉਂਕਿ ਇਹਨੂੰ ਇਹੋ ਜਿਹੀ ਬਿਮਾਰੀ ਲੱਗੀ ਹੈ ਕਿ ਇਸ ਬਿਮਾਰੀ ਦੇ ਨਾਲ ਇਹ ਘੋੜਾ ਮਰ ਸਕਦਾ, ਜਿਹੜਾ ਇਹਦੀ ਸੇਵਾ ਕਰੇਗਾ, ਇਹਨੂੰ ਪੱਠਾ ਦਾਣਾ ਪਾਵੇਗਾ ਉਹ ਵੀ ਮਰ ਸਕਦਾ, ਇਹਨੂੰ ਪਾਣੀ ਪਿਲਾਵੇਗਾ ਜਾਂ ਇਹਦੀ ਸੇਵਾ ਕਰੇਗਾ, ਸਾਂਭ ਸੰਭਾਲ ਇਹਦੀ ਸਾਫ਼ ਸਫਾਈ ਕਰੇਗਾ ਉਹ ਵੀ ਮਰ ਸਕਦਾ ਹੈ। ਇਹਨੂੰ ਇਸ ਤਰ੍ਹਾਂ ਦੀ ਬਿਮਾਰੀ ਲੱਗੀ ਕਿ ਜਿਹੜਾ ਇਹਦੇ ਨਜ਼ਦੀਕ ਆਵੇ ਉਹਦੀ ਮੌਤ ਹੋ ਸਕਦੀ ਹੈ। ਬਾਦਸ਼ਾਹ ਸੋਚਾਂ ਵਿੱਚ ਪੈਂਦਾ, ਕਹਿੰਦਾ ਹੋਰ ਕਿਸੇ ਵੈਦ ਨੂੰ ਬੁਲਾਇਆ ਜਾਵੇ, ਕਿਸੇ ਹੋਰ ਨੂੰ ਬੁਲਾਇਆ ਜਾਂਦਾ ਹੈ, ਜਦੋਂ ਆਖਿਰਕਾਰ ਇਹੀ ਗੱਲ ਕਹੀ ਜਾਂਦੀ ਕਿ ਇਹਨੂੰ ਛੂਤ ਦੀ ਬਿਮਾਰੀ ਹੈ, ਇਹਦੇ ਲਾਗੇ ਰਹਿਣ ਵਾਲੇ ਪਸ਼ੂ ਵੀ ਮਰ ਸਕਦੇ, ਉਹ ਵੀ ਬਿਮਾਰ ਵੀ ਹੋ ਸਕਦੇ, ਇਹਦੇ ਨਾਲ ਦਾਣਾ ਪੱਠਾ ਖਾਣ ਵਾਲੇ ਪਸ਼ੂ ਵੀ ਬਿਮਾਰ ਹੋ ਸਕਦੇ, ਤੇ ਬਾਦਸ਼ਾਹ ਕਹਿੰਦਾ ਫਿਰ ਇਹਨੂੰ ਤਬੇਲੇ ਵਿੱਚੋਂ ਕੱਢਣਾ ਪਵੇਗਾ। ਪਰ ਕੀਮਤੀ ਘੋੜਾ ਕੱਢਣ ਨੂੰ ਵੀ ਦਿਲ ਨਹੀਂ ਕਰਦਾ, ਕੀਮਤੀ ਚੀਜ਼ ਸੁੱਟਣ ਨੂੰ ਵੀ ਦਿਲ ਨਹੀਂ ਕਰਦਾ। ਗੁਰੂ ਪਿਆਰਿਓ, ਚਾਹ ਵਿੱਚ ਮੱਖੀ ਪੈ ਜਾਵੇ ਤੇ ਬੰਦਾ ਬਹੁਤ ਛੇਤੀ ਡੋਲ ਦਿੰਦਾ, ਪਰ ਦੁੱਧ ਵਿੱਚ ਮੱਖੀ ਪੈ ਜਾਵੇ ਤੇ ਦੁਨੀਆ ਭੁਣ ਕੇ ਦੁੱਧ ਪੀ ਲੈਂਦੀ ਆ, ਉਬਾਲ ਕੇ, ਕਹਿੰਦੇ ਦੁੱਧ ਕੀਮਤੀ ਹੈ, ਚਾਹ ਦੀ ਇੰਨੀ ਕੀਮਤ ਨਹੀਂ, ਕੀਮਤੀ ਚੀਜ਼ ਕੋਈ ਛੇਤੀ ਸੁੱਟਦਾ ਨਹੀਂ। ਤੇ ਹੁਣ ਬਾਦਸ਼ਾਹ ਨੇ ਸੱਦਿਆ ਸ਼ਾਹੀ ਕਾਜੀ ਨੂੰ, ਕਾਜੀ ਨੂੰ ਕੋਲ ਬੁਲਾਇਆ। ਕਾਜੀ, ਗੁਰੂ ਪਿਆਰਿਓ, ਕਾਜੀ ਮਲਾਣੇ ਜਿਹੜੇ ਇਹ ਧਾਰਮਿਕ ਆਗੂ ਹੋਇਆ ਕਰਦੇ ਨੇ, ਧਰਮ ਦੀ ਸਿੱਖਿਆ ਦੁਨੀਆ ਨੂੰ ਦਿੰਦੇ ਨੇ ਤੇ ਨਾਲ ਇਹ ਧਾਰਮਿਕ ਤੌਰ ਤੇ ਨਿਆਂ ਵੀ ਕਰਦੇ ਨੇ, ਫੈਸਲੇ ਵੀ ਕਰਨੇ ਹੁੰਦੇ ਨੇ, ਭਾਵੇਂ ਕਿ ਵੱਡੀ ਲੈ ਕੇ ਹੱਕ ਗਵਾ ਦੇਣ, ਪਰ ਉਸ ਸਮੇਂ ਦੇ ਅੰਦਰ ਕਾਜੀ ਹੀ ਫੈਸਲੇ ਕਰਿਆ ਕਰਦੇ ਸੀ। ਕਾਜੀ ਨੂੰ ਬੁਲਾਇਆ ਗਿਆ, ਰੁਸਤਮ ਖਾਨ ਇਹਦਾ ਨਾਂ ਹੈ ਕਾਜੀ ਦਾ। ਉਹਨੂੰ ਬਾਦਸ਼ਾਹ ਕਹਿਣ ਲੱਗਾ ਵੀ ਕਾਜੀ, ਤੂੰ ਰੱਬ ਦੀ ਬੰਦਗੀ ਵਾਲਾ ਹੈ, ਖੁਦਾ ਦੀ ਬੰਦਗੀ ਵਾਲਾ ਹੈ, ਕੋਈ ਐਸਾ ਕਲਾਮ ਪੜ੍ਹ, ਕੋਈ ਕੁਰਾਨ ਦੀ ਆਇਤ ਪੜ੍ਹ ਵੀ ਜਿਹਦੇ ਨਾਲ ਘੋੜਾ ਠੀਕ ਹੋ ਜਾਵੇ। ਕਈ ਵਾਰ ਆਪਾਂ ਵੀ ਇੱਦਾਂ ਕਰਦੇ ਹਾਂ, ਡਾਕਟਰ ਕੋਲ ਇਲਾਜ ਕਰਾਉਂਦੇ, ਡਾਕਟਰ ਜਵਾਬ ਦੇ ਦਿੰਦਾ ਤੇ ਆਪਾਂ ਕਹਿੰਦੇ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਹਰੇ ਚੱਲ ਕੇ ਅਰਦਾਸ ਕਰੀਏ, ਜਾਂ ਕਹੀਦਾ ਸੁਖਮਨੀ ਸਾਹਿਬ ਦਾ ਜਾਪ ਕਰ ਲਈਏ, ਚੌਪਈ ਸਾਹਿਬ ਦਾ ਜਾਪ ਕਰ ਲਈਏ, ਸ਼ਾਇਦ ਇਸ ਬਿਮਾਰੀ ਤੋਂ ਆਰਾਮ ਮਿਲ ਜਾਵੇ, ਸੁੱਖ ਮਿਲ ਜਾਵੇ, ਦੁੱਖ ਹਟ ਜਾਣ। ਆਪਾਂ ਵੀ ਇਸ ਤਰ੍ਹਾਂ ਕਰਦੇ ਹਾਂ। ਬਾਦਸ਼ਾਹ ਵੀ ਕਹਿਣ ਲੱਗਾ ਕਾਜੀ ਨੂੰ, ਕਾਜੀ ਤੂੰ ਖੁਦਾ ਦੀ ਬੰਦਗੀ ਵਾਲਾ ਹੈ ਤੇ ਹੋ ਸਕਦਾ ਹੈ ਤੇਰੀ ਦੁਆ ਦੇ ਨਾਲ, ਤੇਰੀ ਕੋਈ ਬੰਦਗੀ ਦੇ ਨਾਲ ਘੋੜਾ ਠੀਕ ਹੋ ਜਾਵੇ। ਜਦੋਂ ਕਾਜੀ ਨੇ ਦੇਖਿਆ, ਕਾਜੀ ਨੂੰ ਪਤਾ ਵੀ ਮੈਂ ਇੰਨਾ ਸੱਚਾ ਬੰਦਗੀ ਵਾਲਾ ਨਹੀਂ, ਮੇਰੀ ਇੰਨੀ ਬੰਦਗੀ ਨਹੀਂ ਕਿ ਮੇਰੀ ਰੱਬ ਦੇ ਨਾਲ ਸਿੱਧੀ ਗੱਲ ਹੋਵੇ, ਮੈਂ ਇੱਡਾ ਵੀ ਅੱਲਾ ਦਾ ਪਿਆਰਾ ਨਹੀਂ, ਮੈਂ ਤੇ ਵੱਡੀ ਲੈ ਕੇ ਹੱਕ ਗਵਾਉਣ ਵਾਲਾ। ਤੇ ਫਿਰ ਗੁਰੂ ਪਿਆਰਿਓ, ਕਾਜੀ ਕਹਿੰਦਾ ਨਹੀਂ, ਐਸੀ ਕੋਈ ਕੁਰਾਨ ਦੀ ਆਇਤ ਨਹੀਂ, ਐਸਾ ਕੋਈ ਮੰਤਰ ਨਹੀਂ, ਐਸਾ ਕੋਈ ਜਾਦੂ ਨਹੀਂ ਜਿਹਦੇ ਨਾਲ ਘੋੜਾ ਠੀਕ ਹੋ ਜਾਵੇ। ਬਾਦਸ਼ਾਹ ਕਹਿੰਦਾ ਫਿਰ ਮੇਰੇ ਕੋਲ ਹੁਣ ਇੱਕ ਤਰੀਕਾ ਹੋਰ ਹੈ ਵੀ ਉਹਦੇ ਨਾਲ ਇਹਦਾ ਹੱਲ ਹੋ ਸਕਦਾ, ਕਿਉਂਕਿ ਘੋੜੇ ਨੂੰ ਕੱਢਣਾ ਨਹੀਂ ਚਾਹੁੰਦਾ, ਸੁੱਟਣਾ ਨਹੀਂ ਚਾਹੁੰਦਾ, ਕਿਸੇ 'ਤੇ ਫਿਰ ਵੀ ਅਹਿਸਾਨ ਕਰਨਾ ਚਾਹੁੰਦਾ ਹੈ। ਹਕੀਮ ਕਹਿ ਰਹੇ ਨੇ ਠੀਕ ਨਹੀਂ ਹੋਣਾ, ਤੇ ਗੁਰੂ ਪਿਆਰਿਓ ਕਾਜੀ ਵੀ ਕਹਿ ਰਿਹਾ ਮੇਰੇ ਕੋਲ ਕੋਈ ਜੰਤਰ ਮੰਤਰ ਕੋਈ ਜਾਦੂ ਹੈ ਨਹੀਂ ਜਿਹਦੇ ਨਾਲ ਇਹ ਘੋੜਾ ਠੀਕ ਹੋ ਸਕੇ, ਇਸ ਲਈ ਮੈਂ ਇਸ ਘੋੜੇ ਦਾ ਕੋਈ ਇਲਾਜ ਨਹੀਂ ਕਰ ਸਕਦਾ। ਜਦੋਂ ਕਾਜੀ ਨੇ ਵੀ ਜਵਾਬ ਦੇ ਦਿੱਤਾ, ਵੈਦਾਂ ਨੇ ਵੀ ਜਵਾਬ ਦੇ ਦਿੱਤਾ, ਤੇ ਫਿਰ ਇੱਕ ਤਰੀਕਾ ਹੋਰ ਅਪਣਾਇਆ ਬਾਦਸ਼ਾਹ ਨੇ। ਬਾਦਸ਼ਾਹ ਕਹਿੰਦਾ ਕਾਜੀ, ਫਿਰ ਵੀ ਤੂੰ ਖੁਦਾ ਦੀ ਬੰਦਗੀ ਵਾਲਾ ਹੈ, ਤੂੰ ਰੱਬ ਦੀ ਬੰਦਗੀ ਵਾਲਾ ਹੈ, ਤੇ ਇਹ ਘੋੜਾ ਮੈਂ ਤੈਨੂੰ ਤੋਹਫੇ ਵਜੋਂ ਦਿੱਤਾ, ਲੈ ਜਾ ਇਸ ਘੋੜੇ ਨੂੰ, ਮੈਂ ਤੈਨੂੰ ਗਿਫਟ ਦਿੰਦਾ, ਮੈਂ ਤੈਨੂੰ ਤੋਹਫਾ ਦਿੰਦਾ, ਬੜਾ ਕੀਮਤੀ ਘੋੜਾ ਹੈ, ਤੂੰ ਬੰਦਗੀ ਵਾਲਾ, ਤੈਨੂੰ ਥੋੜਾ ਕੁਛ ਹੋਣ ਲੱਗਾ, ਹੋਰ ਕਿਸੇ ਨੂੰ ਤੇ ਕੁਝ ਹੋ ਸਕਦਾ ਇਸ ਬਿਮਾਰੀ ਦੇ ਨਾਲ, ਪਰ ਤੂੰ ਤੇ ਖੁਦਾ ਦੇ ਬੜਾ ਨੇੜੇ ਹੈ, ਤੈਨੂੰ ਕੁਝ ਨਹੀਂ ਹੋਣਾ। ਕਾਜੀ ਸੋਚਾਂ ਵਿੱਚ ਪੈ ਗਿਆ ਵੀ ਹੁਣ ਕੀ ਕਰਾਂ, ਇੱਥੇ ਮਰਿਆ ਸੱਪ ਬਾਦਸ਼ਾਹ ਮੇਰੇ ਗਲ ਵਿੱਚ ਪਾ ਰਿਹਾ, ਮੇਰਾ ਟੱਬਰ ਮਾਰਿਆ ਜਾਣਾ,
ਪਰਿਵਾਰ ਮਾਰਿਆ ਜਾਣਾ, ਮੇਰੇ ਘਰ ਵਿੱਚ ਜਿਹੜਾ ਕੋਈ ਪਸ਼ੂ ਹੈ, ਕਿਉਂਕਿ ਹਕੀਮ ਕਹਿੰਦੇ ਜਿਹੜਾ ਨਾਲ ਬੱਝਣ ਵਾਲਾ ਪਸ਼ੂ, ਨਾਲ ਪੱਠੇ ਖਾਣ ਵਾਲਾ ਪਸ਼ੂ, ਉਹ ਵੀ ਮਾਰਿਆ ਜਾ ਸਕਦਾ, ਤੇ ਫਿਰ ਮੇਰੇ ਘਰ ਵਿੱਚ ਜਿਹੜੇ ਪਸ਼ੂ ਨੇ, ਮੇਰਾ ਪਰਿਵਾਰ ਹੈ ਜਿਹੜਾ ਇਹਦੀ ਸਾਂਭ ਸੰਭਾਲ ਕਰੇਗਾ, ਉਹ ਵੀ ਮਾਰਿਆ ਜਾ ਸਕਦਾ। ਤੇ ਹੁਣ ਫਿਰ ਮੈਂ ਕੀ ਤਰੀਕਾ ਅਪਣਾਵਾਂ, ਬਾਦਸ਼ਾਹ ਨੂੰ ਜਵਾਬ ਵੀ ਨਹੀਂ ਦੇ ਸਕਦਾ, ਪਰ ਹੁਣ ਘੋੜਾ ਲੈ ਕੇ ਜਾਣਾ ਪੈਣਾ ਹੈ। ਬਾਦਸ਼ਾਹ ਨੇ ਤੋਹਫਾ ਦਿੱਤਾ, ਫੜ ਕੇ ਘੋੜੇ ਦਾ ਰੱਸਾ ਜਿਹੜਾ ਉਹ ਫੜਾ ਦਿੱਤਾ ਕਾਜੀ ਨੂੰ। ਹੁਣ ਕਾਜੀ ਨਾ ਗਾਹ ਨੂੰ ਪੈਰ ਪੁੱਟਣ ਨੂੰ ਜੀ ਕਰਦਾ, ਨਾ ਉੱਥੇ ਰੁਕਣ ਨੂੰ ਜੀ ਕਰਦਾ, ਸੋਚਦਾ ਕੀ ਕਰਾਂ। ਆਖਿਰਕਾਰ ਬਾਦਸ਼ਾਹ ਦਾ ਹੁਕਮ ਮੰਨ ਕੇ ਉਹਨੂੰ ਤੁਰਨਾ ਹੀ ਪੈਣਾ ਸੀ। ਤੇ ਗੁਰੂ ਪਿਆਰਿਓ, ਬਾਦਸ਼ਾਹ ਦਾ ਹੁਕਮ ਮੰਨ ਕੇ ਕਾਜੀ ਹੁਣ ਤੁਰਦਾ ਹੈ, ਤੁਰਦਾ ਹੈ, ਸੋਚਾਂ ਸੋਚਦਾ ਜਾ ਰਿਹਾ ਵੀ ਕਰਾਂਗਾ ਕੀ, ਟੱਬਰ ਮਾਰਿਆ ਜਾਣਾ। ਤੁਰਿਆ ਆਉਂਦਾ ਹੈ ਤੇ ਆਉਂਦਿਆਂ ਗੁਰੂ ਪਿਆਰਿਓ ਉਸ ਰਸਤੇ ਤੋਂ ਲੰਘ ਰਿਹਾ, ਜਿਸ ਰਸਤੇ ਤੇ ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਡੇਰਾ ਲਾਈ ਬੈਠੇ ਨੇ। ਸਤਿਗੁਰੂ ਤਖਤ ਤੇ ਸੁਭਾਏਮਾਨ ਨੇ, ਭਾਈ ਸੁਜਾਨਾ ਸਤਿਗੁਰ ਨੂੰ ਚੌਰ ਕਰ ਰਿਹਾ। ਭਾਈ ਸੁਜਾਨੇ ਨੇ ਚੌਰ ਕਰਦੇ ਨੇ ਦੇਖਿਆ ਕਿ ਇੱਕ ਬੰਦਾ ਤੁਰਿਆ ਆਉਂਦਾ, ਉਹਦੇ ਹੱਥ ਵਿੱਚ ਘੋੜੇ ਦੀ ਲਗਾਮ ਫੜੀ ਹੈ, ਲੈ ਕੇ ਉਹਨੂੰ ਤੁਰਿਆ ਆ ਰਿਹਾ। ਉਹਨੇ ਨਜ਼ਰ ਮਾਰੀ ਤੇ ਲੱਗਾ ਵੀ ਘੋੜਾ ਉਹੀ ਹੈ ਜਿਹੜਾ ਮੇਰੇ ਕੋਲੋਂ ਅਹਿਲਕਾਰਾਂ ਨੇ ਖੋਇਆ ਸੀ। ਭਾਈ ਸੁਜਾਨਾ ਸਤਿਗੁਰ ਨੂੰ ਕਹਿੰਦਾ ਹੈ, ਕਹਿੰਦਾ ਸਤਿਗੁਰੂ ਉਹੀ ਘੋੜਾ ਏ ਜਿਹੜਾ ਮੇਰੇ ਕੋਲੋਂ ਅਹਿਲਕਾਰਾਂ ਨੇ ਖੋਇਆ ਸੀ। ਸਤਿਗੁਰੂ ਮੇਰੇ ਦਿਲ ਦੀ ਰੀਝ ਘੋੜੇ ਤੇ ਸਵਾਰੀ ਤੁਸੀਂ ਕਰੋ, ਤੇ ਇਸ ਕਰਕੇ ਆਪਾਂ ਕਾਜੀ ਦੇ ਕੋਲੋਂ ਘੋੜਾ ਖੋਹ ਲਈਏ, ਉਹਨਾਂ ਨੇ ਮੇਰੇ ਕੋਲੋਂ ਖੋਇਆ, ਆਪਾਂ ਉਹਨਾਂ ਕੋਲ ਖੋਹ ਕੇ ਲੈ ਆਈਏ। ਜਿਵੇਂ ਭਾਈ ਸੁਜਾਨਾ ਸਤਿਗੁਰ ਦੇ ਨਾਲ ਵਿਚਾਰਾਂ ਕਰਦਾ ਹੈ, ਉਸ ਵੇਲੇ ਦੀ ਦਾਸਤਾਨ ਢਾਡੀ ਜਥਾਪ ਦੀ ਸੇਵਾ ਵਿੱਚ ਹੇ

0: ਬਾਦਸ਼ਾਹ ਚਾਹੁੰਦਾ ਸੀ ਘੋੜੇ ਦੀ ਸਵਾਰੀ ਕਰਾਂਗਾ, ਘੋੜਾ ਕੀਮਤੀ ਬਹੁਤ ਹੈ, ਅਹਿਲਕਾਰ ਸੀ, ਸਾਨੂੰ ਇਨਾਮ ਮਿਲਣਗੇ, ਉਹ ਆਪਣੀ ਸੋਚਾਂ ਵਿੱਚ ਸੀ, ਅਤੇ ਪਰਮਾਤਮਾ ਨੇ ਹੋਰ ਹੀ ਲੀਲਾ ਵਰਤਾ ਦਿੱਤੀ। ਘੋੜਾ ਬਿਮਾਰ, ਕਾਜੀ ਨੂੰ ਤੋਹਫਾ ਦੇ ਦਿੱਤਾ ਗਿਆ। ਕਾਜੀ ਵੀ ਲੈ ਕੇ ਇੰਜ ਤੁਰਿਆ ਆ ਰਿਹਾ ਵੀ ਹੁਣ ਕਰਾਂਗਾ ਕੀ, ਘਰ ਲੈ ਗਿਆ ਮੇਰੇ ਪਸ਼ੂ, ਮੇਰਾ ਪਰਿਵਾਰ ਮਾਰਿਆ ਜਾਵੇਗਾ। ਪਰ ਬਾਦਸ਼ਾਹ ਦੇ ਮੋਹਰੇ 'ਤੇ ਆਵਾਜ਼ ਵੀ ਨਹੀਂ ਕਰ ਸਕਦਾ ਸੀ, ਕੁਝ ਕਹਿ ਵੀ ਨਹੀਂ ਸਕਦਾ ਸੀ। ਲੈ ਕੇ ਜਾ ਰਿਹਾ ਉਸ ਰਸਤੇ ਜਿੱਥੇ ਮੇਰੇ ਸਤਿਗੁਰੂ ਡੇਰੇ ਲਾਈ ਬੈਠੇ ਨੇ ਸੰਗਤ ਸਮੇਤ। ਭਾਈ ਸੁਜਾਨ ਸਤਿਗੁਰੂ ਨੂੰ ਚੌਰ ਕਰਦਾ ਕਰਦਾ ਨਜ਼ਰ ਬਾਹਰ ਗਈ ਦੂਰ ਤੱਕ, ਅਤੇ ਦੇਖਿਆ ਜਿਹੜਾ ਆਦਮੀ ਘੋੜਾ ਲੈ ਕੇ ਆ ਰਿਹਾ ਉਹਦੇ ਵੱਲ ਨਜ਼ਰ ਮਾਰੀ, ਦੇਖਿਆ ਘੋੜਾ ਉਹੀ ਹੈ ਜਿਹੜਾ ਅਹਿਲਕਾਰਾਂ ਨੇ ਮੇਰੇ ਕੋਲੋਂ ਖੋਇਆ। ਇੱਕਦਮ ਸਤਿਗੁਰ ਨੂੰ ਕਹਿਣ ਲੱਗਾ, ਸਤਿਗੁਰ ਜੀ ਉਹੀ ਘੋੜਾ ਹੈ, ਆਹ ਜਿਹੜਾ ਮਨੁੱਖ ਘੋੜਾ ਲੈ ਕੇ ਆ ਰਿਹਾ ਇਹੀ ਘੋੜਾ ਮੇਰੇ ਕੋਲੋਂ ਬਾਦਸ਼ਾਹ ਦੇ ਅਹਿਲਕਾਰਾਂ ਨੇ ਖੋਇਆ। ਪਰ ਸਤਿਗੁਰੂ ਇਹ ਤੇ ਚੰਗਾ ਭਲਾ ਸੀ, ਤੰਦਰੁਸਤ ਸੀ, ਪਰ ਇੰਜ ਲੱਗਦਾ ਉਹ ਲੰਘਾ ਕੇ ਤੁਰ ਰਿਹਾ। ਸਤਿਗੁਰੂ ਘੋੜਾ ਬਿਮਾਰ ਹੋ ਗਿਆ, ਇਹਦਾ ਕਾਰਨ ਮੈਨੂੰ ਪਤਾ ਨਹੀਂ, ਪਰ ਘੋੜਾ ਉਹੀ ਹੈ, ਸਤਿਗੁਰੂ ਹੁਕਮ ਦਿਓ, ਉਹਨਾਂ ਨੇ ਮੇਰੇ ਕੋਲੋਂ ਖੋਇਆ ਤੇ ਮੈਂ ਉਹਨਾਂ ਕੋਲੋਂ ਘੋੜਾ ਖੋ ਕੇ ਲੈ ਆਵਾਂ। ਸਤਿਗੁਰੂ ਕਹਿੰਦੇ, ਭਾਈ ਸੁਜਾਨ ਹੋ ਸਕਦਾ ਘੋੜਾ ਉਹੀ ਹੋਵੇ, ਪਰ ਉਹਨਾਂ ਨੇ ਤੇਰੇ ਕੋਲੋਂ ਖੋਇਆ ਤੇ ਆਪਾਂ ਉਹਨਾਂ ਕੋਲੋਂ ਖੋ ਕੇ ਲੈ ਕੇ ਆਈਏ, ਇਹ ਤੇ ਇੱਕੋ ਜਿਹੀ ਗੱਲ ਹੋ ਗਈ ਨਾ। ਉਹਨਾਂ ਵਿੱਚ ਤੇ ਆਪਣੇ ਵਿੱਚ ਫਰਕ ਕੀ ਹੋਇਆ, ਉਹਨਾਂ ਨੇ ਧੱਕਾ ਕੀਤਾ, ਆਪਾਂ ਵੀ ਉਹ ਧੱਕਾ ਇਸ ਬੰਦੇ ਨਾਲ ਕਰੀਏ ਤੇ ਫਿਰ ਫਰਕ ਤੇ ਕੋਈ ਨਾ ਰਹਿ ਗਿਆ। ਆਪਾਂ ਘੋੜਾ ਖੋਣਾ ਨਹੀਂ, ਘੋੜਾ ਆ ਜਾਵੇਗਾ। ਕਹਿੰਦਾ ਮਹਾਰਾਜ ਫਿਰ ਆਵੇਗਾ ਕਿਵੇਂ, ਕਦੋਂ ਆਵੇਗਾ, ਮੇਰੀ ਦਿਲੀ ਰੀਝ ਹੈ, ਛੇਤੀ ਉਹਦੇ ਤੇ ਸਵਾਰੀ ਤੁਸੀਂ ਕਰੋ, ਪਰ ਖੋ ਕੇ ਲੈ ਆਉਣ ਨੂੰ ਤੁਸੀਂ ਨਹੀਂ ਮੰਨਦੇ, ਘੋੜਾ ਆਵੇਗਾ ਕਿਵੇਂ। ਸਤਿਗੁਰੂ ਕਹਿੰਦੇ, ਪਰਮਾਤਮਾ ਦੀ ਰਹਿਮਤ ਹੋਵੇਗੀ, ਘੋੜਾ ਆਪਣੇ ਆਪ ਆਵੇਗਾ। ਕਹਿੰਦਾ ਮਹਾਰਾਜ ਦੱਸੋ ਤੇ ਸਹੀ ਤਰੀਕਾ ਕੀ ਹੈ। ਸਤਿਗੁਰੂ ਕਹਿੰਦੇ, ਸੁਜਾਨ ਇੰਜ ਕਰ, ਉਸ ਬੰਦੇ ਨੂੰ ਬੁਲਾ ਕੇ ਲੈ ਕੇ ਆ। ਕਹਿੰਦਾ ਮਹਾਰਾਜ ਇਸ ਤਰ੍ਹਾਂ ਬੰਦਾ ਆਵੇਗਾ? ਸਤਿਗੁਰੂ ਕਹਿੰਦੇ, ਜ਼ਰੂਰ ਆਵੇਗਾ। ਭਾਈ ਸੁਜਾਨ ਨੇ ਚੌਰ ਕਿਸੇ ਹੋਰ ਗੁਰਸਿੱਖ ਨੂੰ ਫੜਾਇਆ ਤੇ ਆਪ ਸਤਿਗੁਰ ਤੋਂ ਆਗਿਆ ਲੈ ਕੇ ਤੁਰ ਪਿਆ ਉਸ ਪਾਸੇ ਵੱਲ ਨੂੰ ਜਿੱਧਰੋਂ ਮਨੁੱਖ ਤੁਰਿਆ ਆ ਰਿਹਾ। ਉਹਦੇ ਕੋਲ ਪਹੁੰਚਾ ਤੇ ਕਹਿਣ ਲੱਗੇ, ਉਹ ਭਾਈ ਸਾਹਿਬ ਤੁਹਾਨੂੰ ਸਤਿਗੁਰਾਂ ਨੇ ਬੁਲਾਇਆ ਤੇ ਇੱਥੇ ਹੁਣ ਮੈਂ ਜ਼ਿਕਰ ਕਰ ਜਾਵਾਂ। ਗੁਰੂ ਪਿਆਰਿਓ, ਇਹ ਜਿਹੜਾ ਕਾਜੀ ਰੁਸਤਮ ਖਾਨ ਹੈ, ਇਹ ਪਤਾ ਕੌਣ ਹੈ? ਇਹ ਉਹ ਕਾਜੀ ਹੈ ਜਿਹਨੇ ਬਾਦਸ਼ਾਹ ਜਹਾਂਗੀਰ ਦੇ ਸਮੇਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵਾਹਯਾਸਾ ਰਸਾਨੰਦ ਦੀ ਜਿਹੜੀ ਸਜ਼ਾ ਸੀ ਉਹ ਹੁਕਮ ਸੁਣਾਇਆ ਸੀ। ਕਾਜੀ ਰੁਸਤਮ ਖਾਨ ਨੇ ਸਜ਼ਾ ਦਿੱਤੀ ਸੀ। ਉਹਨੂੰ ਹੁਣ ਆਪਣੇ ਮਨ ਦੇ ਵਿੱਚ ਡਰ ਹੈ ਵੀ ਆਹ ਜਿਹੜਾ ਗੁਰੂ ਹੈ ਇਹ ਉਸੇ ਗੁਰੂ ਦਾ ਪੁੱਤਰ ਹੈ ਜਿਹਦੇ ਲਈ ਸਜ਼ਾ ਮੈਂ ਸੁਣਾਈ ਸੀ, ਫਤਵਾ ਮੈਂ ਲਾਇਆ ਸੀ, ਤੇ ਹੋ ਸਕਦਾ ਇਹ ਮੈਨੂੰ ਕੋਈ ਸਜ਼ਾ ਦੇਵੇ। ਤੇ ਮਨ ਦੇ ਵਿੱਚ ਸੋਚ ਸੋਚੀ ਉਸੇ ਵੇਲੇ ਜਦੋਂ ਆਣ ਕੇ ਭਾਈ ਸੁਜਾਨ ਨੇ ਕਿਹਾ ਕਿ ਤੁਹਾਨੂੰ ਸਤਿਗੁਰਾਂ ਨੇ ਬੁਲਾਇਆ, ਤੇ ਕਹਿਣ ਲੱਗਾ ਮੈਂ ਨਾ ਆਪਣਾ ਘੋੜਾ ਘਰ ਬੰਨ ਕੇ ਫਿਰ ਆਉਣਾ ਸਤਿਗੁਰ ਨੂੰ ਮਿਲਣ ਵਾਸਤੇ। ਭਾਈ ਸੁਜਾਨ ਜੀ ਕਹਿੰਦੇ, ਘੋੜੇ ਬਾਰੇ ਹੀ ਤਾਂ ਗੱਲ ਕਰਨੀ ਹੈ। ਕਹਿੰਦਾ ਘੋੜੇ ਬਾਰੇ ਗੱਲ ਕਰਨੀ ਹੈ, ਚਲੋ ਫਿਰ ਮੈਂ ਤੁਹਾਡੇ ਨਾਲ ਚੱਲ ਸਕਦਾ ਜੇ ਘੋੜੇ ਬਾਰੇ ਗੱਲ ਕਰਨੀ ਹੈ। ਉਹਦੇ ਮਨ ਵਿੱਚ ਲੱਡੂ ਫੁੱਟੇ ਵੀ ਗੁਰੂ ਘੋੜਿਆਂ ਦਾ ਸ਼ੌਕੀਨ ਹੈ, ਹੋ ਸਕਦਾ ਉਹਨੂੰ ਘੋੜਾ ਚੰਗਾ ਲੱਗਾ ਹੋਵੇ, ਮੇਰੇ ਤੇ ਮਰਿਆ ਸੱਪ ਗਲ ਵਿੱਚ ਪਾਇਆ ਤੇ ਮੇਰੇ ਘੋੜੇ ਦਾ ਮੁੱਲ ਪੈ ਜਾਣਾ, ਤੇ ਜੇ ਗੁਰੂ ਮੁਫਤ ਵਿੱਚ ਫ੍ਰੀ ਵਿੱਚ ਵੀ ਰੱਖ ਲਏ ਤੇ ਮੇਰੇ ਗਲੋਂ ਮਰਿਆ ਸੱਪ ਲੱਥ ਸਕਦਾ। ਆਹ ਗੁਰੂ ਪਿਆਰਿਓ, ਹੁਕਮ ਸੀ ਵੀਰ ਜੀ ਲਾ ਕੇ ਗਏ ਪਹਿਲਾਂ ਵੀ ਛੇਤੀ ਸਮਾਪਤੀ ਨਾ ਕਰਿਓ, ਪਰ ਹੁਣ ਸਤਿਕਾਰਯੋਗ ਭਾਜੀ ਜਗਦੇਵ ਸਿੰਘ ਜੀ ਜਾ ਚੁੱਕੇ, ਉਹਨਾਂ ਵੱਲੋਂ ਹੁਕਮ ਆਇਆ ਸਮਾਪਤੀ ਦਾ। ਆਪਾਂ ਇਸ ਤੋਂ ਅਗਲੀ ਵਿਚਾਰ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟ ਕੋਟ ਸ਼ੁਕਰਾਨਾ, ਪ੍ਰਧਾਨ ਸਾਹਿਬਾਨ, ਸੈਕਟਰੀ ਸਾਹਿਬਾਨ, ਸਮੁੱਚੀਆਂ ਸੰਗਤਾਂ, ਸਮੁੱਚੀ ਮੈਨੇਜਮੈਂਟ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ। ਭੁੱਲਾਂ ਚੁੱਕਾਂ ਦੀ ਖਿਮਾ, ਕਿਉਂਕਿ ਵਿਚਾਰਾਂ ਸਾਂਝੀਆਂ ਕਰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਖਾਮੀਆਂ ਤਰੱਟੀਆਂ ਰਹਿ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾਫ਼ ਕਰਨਾ, ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਦਾਸ ਦੇ ਯਤਨ ਦਿਓ, ਆਗਿਆ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਾਜ ਰਹੀ ਗੁਰੂ ਰੂਪ ਗੁਰੂ ਖਾਲਸਾ, ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾ ਰਹੇ ਸਨ ਬੀਬੀ ਬਲਵਿੰਦਰ ਕੌਰ ਜੀ ਅਤੇ ਉਹਨਾਂ ਦਾ ਸਮੁੱਚਾ ਹੀ ਜਥਾ, ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ।

ਅਪਾਰ ਕਿਰਪਾ ਮਿਹਰ ਸਦਕਾ ਗੁਰੂ ਘਰ ਦੇ ਵਿੱਚ ਸੰਗਤਾਂ ਨੂੰ ਪੰਜ ਹੋਰ ਸਰੂਪਾਂ ਦੀ ਬਖਸ਼ਿਸ਼ ਮਹਾਰਾਜ ਨੇ ਕੀਤੀ ਹੈ। ਨੌ ਸਰੂਪ ਸਿੰਘ ਆਪ ਜੀ ਦੇ ਇਸ ਗੁਰਘਰ ਵਿੱਚ ਲੈ ਕੇ ਆਏ ਹਨ। ਅਸੀਂ ਤਹਿ ਦਿਲ ਤੋਂ ਸਾਰੇ ਹੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸੇਵਾਵਾਂ ਨਿਭਾਈਆਂ ਅਤੇ BC ਤੋਂ ਮਹਾਰਾਜ ਦੇ ਨੌ ਸਰੂਪ ਲੈ ਕੇ ਇੱਥੇ ਸੇਵਾ ਕੀਤੀ। ਮੈਂ ਹੁਣ ਬੇਨਤੀ ਕਰਦਾ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਜਗਦੇਵ ਸਿੰਘ ਜੀ ਹੁਣਾਂ ਨੂੰ ਕਿ ਉਹ ਸਰੂਪੋ ਦੀ ਬਖਸ਼ਿਸ਼ ਕਰਨ, ਜਿਨ੍ਹਾਂ ਵਿੱਚ ਭਾਈ ਰਵਿੰਦਰ ਸਿੰਘ ਜੀ, ਭਾਈ ਰਣਧੀਰ ਸਿੰਘ ਜੀ, ਭਾਈ ਅਰਵਿੰਦਰ ਸਿੰਘ ਜੀ, ਭਾਈ ਗੁਰਮੇਜ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ ਅਤੇ ਭਾਈ ਦਵਿੰਦਰ ਸਿੰਘ ਜੀ, ਕਿਰਪਾ ਕਰਕੇ ਇੱਥੇ ਸਟੇਜ 'ਤੇ ਆ ਜਾਣ। ਬਾਬਾ ਲਖਵਿੰਦਰ ਸਿੰਘ ਜੀ ਵੀ ਆ ਜਾਣ ਨਾਲ। ਹਰਪਾਲ ਕਿੱਥੇ ਭਾਜੀ? ਭਾਜੀ ਹਰਪਾਲ ਜੀ।

0: ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਵੱਡੀ ਸੇਵਾ ਨਿਭਾਈ ਹੈ। ਮੈਂ ਫਿਰ ਇੱਕ ਵਾਰ ਫਿਰ ਤੋਂ ਭਾਈ ਰਵਿੰਦਰ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ, ਭਾਈ ਗੁਰਮੇਜ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ ਅਤੇ ਭਾਈ ਦਵਿੰਦਰ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤਾਂ ਹੁਣ ਬੇਨਤੀ ਕਰਦੇ ਹਾਂ ਭਾਈ ਜਗਦੇਵ ਸਿੰਘ ਜੀ ਨੂੰ ਕਿ ਸਮਾਪਤੀ ਦੀ ਅਰਦਾਸ ਆਨੰਦ ਸਾਹਿਬ ਦੇ ਸਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ।

ਮਾਂ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ, ਪੜੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ।

ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮ ਦੀ ਦਾਤ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰੋ।

ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਖੰਡਾ ਜਾ ਕੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਹੈ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਤਿਲੰਗੋ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਪਿਆ ਅਤੀਤ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਪਿਆ ਅਤੀਤ ਕਰ ਕਾਸਾ ਦਸਨ ਕੀ ਭੂਕਾ ਮੈਂ ਦਰ ਮੰਗਾ ਨੀਤਾ ਨੀਤਾ ਤੋਂ ਦਰਸ਼ਨ ਕੀ ਕਰੋ ਸੰਭਾ ਮੈਂ ਦਰ ਮੰਗਤ ਭਿਖਿਆ ਪਾ ਰਹਾ ਕੇਸਰ ਗੁਸਮ ਮਿਰਗ ਮੈਂ ਹੰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਨੇਹੀ ਸਰਬੇ ਪਰਮਲ ਕਰਨਾ ਕਿਆ ਪਟ ਪਾਂਡਾ ਕਹਿ ਨਾ ਕੋ ਐਸਾ ਭਗਤ ਵਰਨ ਮੈਂ ਹੋਏ ਤੇਰੇ ਨਾਮ ਨਿਵੇਂ ਰਹਿ ਲਿਉਲਾ ਨਾਨਕ ਤਿੰਨ ਦਰ ਭਿਖਿਆ ਪਾ ਤੇਰੇ ਨਾਮ ਨਿਵੇਂ ਰਹਿ ਲਿਉਲਾ ਨਾਨਕ ਤਿੰਨ ਦਰ ਭਿਖਿਆ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜ ਵਾਹ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਆਨੰਦ ਕਰਹਿ ਤ੍ਰਿਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪਾਂਜੇ ਵਾ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ।

ਜੈਸਾ ਤੂੰ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਟ ਨ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤਵੋ ਚਿਤਵ

ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਜੈ ਕਰਤੇ ਕਹੋਏ ਵਿਚਾਰ ਤਿਤ ਕਰ ਗਾਵ ਸੋਹਿਲਾ ਸਿਵਰ ਹੋ ਸਿਜਣਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲਿਗਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਾਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣ ਅਸੀਂ।

ਸਮਾਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੇ ਕਰ ਕਰ ਤੇ ਕੀਰਤ ਹੋਏ ਸੋ ਘਰਾਂ ਕਵਡਾਈ ਤੋਏ ਰਹਾ ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਕਰੋ ਤਾਨੇਕ ਨਾਨਕ ਕਰਦੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ।

ਸਹਿਸ ਪਦ ਬਿਮਲ ਨਾਨੀ ਇੱਕ ਪਦ ਗੰਧ ਬਿਨ ਸਹਿਸ ਤਾਂ ਗੰਧ ਵਿੱਚ ਅਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ।

ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ।

ਸਹਿਜ ਵੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਅਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ ਹੈ।

ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਗਰੀਬ ਨਿਵਾਜ ਦਾਤਾਰ ਪਾਤਸ਼ਾਹ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਆ ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ ਸੋਹਿਲਾ ਸਾਹਿਬ ਜੀ ਦਾ ਚਾਪ ਜਾਪ ਹੋਇਆ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਪਾਤਸ਼ਾਹ ਸੇਵਾਦਾਰ ਸੰਗਤ ਹਾਜ਼ਰ ਹੈ ਆਪ ਜੀ ਆਪਣੇ ਸੁੰਦਰ ਆਸਣਾ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ ਸੇਵਕਾਂ ਨੂੰ ਖੁਸ਼ੀਆਂ ਬਖਸ਼ੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ ਜਿੱਥੇ ਜਾਏ ਬਹਿ ਮੇਰਾ।

ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੜੀ ਅਦਬ ਸਹਿਤ, ਨਿਮਰਤਾ ਸਹਿਤ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਮਾਹੌਲ ਕੁਝ ਆਪਣੇ ਅਗੇਂਸਟ ਹੈ, ਸੋ ਆਪਾਂ ਸਿਕਿਉਰਿਟੀ ਦੇ ਪਰਪਜ਼ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਦਾ ਖਿਆਲ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਹੈ। ਸੋ ਰਾਤ ਨੂੰ ਸਮਾਪਤੀ ਤੋਂ ਬਾਅਦ ਸਾਰੇ ਡੋਰ ਬੰਦ ਹੋਇਆ ਕਰਨਗੇ, ਸੋ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਸਮਾਪਤੀ ਹੋ ਜਾਂਦੀ ਹੈ ਕਿ ਜਿਹੜੇ ਜ਼ਰੂਰੀ ਕਰਮਚਾਰੀ ਨੇ ਇੱਥੇ ਸਿਕਿਉਰਿਟੀ ਵਾਲੇ, ਉਹਨਾਂ ਤੋਂ ਇਲਾਵਾ ਜਿਹੜੀ ਬਾਕੀ ਸੰਗਤ ਹੈ, ਆਪ ਜੀ ਨੂੰ ਬੇਨਤੀ ਹੈ ਕਿ, ਵੈਸੇ ਕੱਲ੍ਹ ਨੂੰ ਟਾਈਮ ਟੇਬਲ ਸਾਰਾ ਬਣ ਜਾਏਗਾ, ਅੱਜ ਬੇਨਤੀ ਹੈ ਕਿ ਆਪ ਜੀ ਨੇ ਦਰਸ਼ਨ ਦੀਦਾਰ ਕਰ ਲਏ, ਪ੍ਰਸ਼ਾਦਾ ਪਾਣੀ ਛਕ ਲਿਆ ਅਤੇ ਫਿਰ ਆਪ ਜੀ ਨੇ ਵੇਲੇ ਸਿਰ ਆਪਣੇ ਘਰਾਂ ਨੂੰ ਜਾਣ ਦੀ ਕਿਰਪਾਲਤਾ ਕਰਨੀ। ਵੈਸੇ ਵੀ ਰਸਤੇ ਵਿੱਚ ਆਉਣ ਜਾਣ ਸਮੇਂ ਜਿਹੜੀ ਸੰਗਤ ਖਾਸ ਤੌਰ 'ਤੇ ਪੈਦਲ ਆਉਂਦੀ ਹੈ ਜਾਂ ਗੱਡੀਆਂ ਵਾਲੇ ਵੀ ਨੇ, ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਅਤੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਵੀ ਕੋਈ ਅਣਸੁਖਾਵੀ ਘਟਨਾ ਕਿਸੇ ਨਾਲ ਨਾ ਵਾਪਰੇ। ਇਸ ਕਰਕੇ ਪ੍ਰਬੰਧਕਾਂ ਵੱਲੋਂ ਬੜੇ ਅਦਬ ਨਾਲ ਬੇਨਤੀ ਹੈ ਕਿ ਜਿੰਨਾ ਚਿਰ ਮਾਹੌਲ ਠੀਕ ਨਹੀਂ ਹੋ ਜਾਂਦਾ, ਆਪ ਜੀ ਨੇ ਵੇਲੇ ਸਿਰ ਗੁਰਦੁਆਰਾ ਸਾਹਿਬ ਤੋਂ ਆਪਣੇ ਘਰਾਂ ਨੂੰ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕਾਉ, ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾਉ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ, ਏਤੀ ਸੁਰਤ ਨਾ ਪਾਈਆ, ਨਦੀਆ ਅਤੈ ਵਾਹ, ਪਵ ਹੈ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੋ ਨਾ ਵੀਸਰ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾ ਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ, ਕੇਤੇ ਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤੇ ਆ ਦੂਖ ਭੂਖ ਸਾਧ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਕਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ, ਆਖਹਿ ਸੇ ਭੇ ਕੇਈ ਕੇ, ਜਿਸ ਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰ ਹੈ ਵਖਿਆਨ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਬਿੰਦ, ਆਖ ਹੈ ਈਸਰ ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇਹੇ, ਤਾਂ ਆਖ ਨਾ ਸਕਹਿ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ,
गावह ईश्वर ब्रह्मा देवी सोहन सदा सवारे गावह इंद इदासन बैठे गावह इंद इदासन बैठे देवते आधार नाले गावह सिद्ध समाधि अंदर गावन साध विचारे गावन जति सति संतोखी गावह वीर करारे गावन पंडित पढ़न रखीसर जोग जोग वेदा नाले गावह मोहनिया मन मोहन सुरगा मच पयाले गावन रतन उपाय तेरे अठ सठ तीरथ नाले गावह जोध महाबाल सूरा गावह खानी चारे गावह खंड मंडल वर भंडा कर कर रखे धारे से तुद नो गावह जो तुद भावन रते तेरे भगत रसाले होर केते गावन से मैं चेतना आवन नानक क्या विचारे सोई सोई सदा सच साहिब साचा साची नाई है पी हो सी जाय ना जासी रचना जिन रचाई रंगी रंगी भाति कर कर जिन सी माया जिन उपाई कर कर वेखै कीता आपना जिव तिस दी वडियाई जो तिस भावै सोई करसी हुक्म ना करना जाई सो पा ते साहो साहा पा ते साहिब नानक रहन रजाई मुंदा संतोख सरम पत झोली ध्यान की करहै बेभूत खिंथा काल कुवारी काया जुगत डंडा प्रतीत आई पंथी सगल जमाती मन जीता जग जीत आदेश तिसै आदेश आदि अनिल अनाद अनाहत जुग जुग एको वेस भुगत ज्ञान दया भंडारण घट घट वाजह नाद आप नाथ नाथी सब जाकी रिद्ध सिद्ध अवरा साद संजोग वे जोग द्वेकार चलावह लेखे आवह भाग आदेश तिसै आदेश आदि अनिल अनाद अनाहत जुग जुग एको वेस एका माई जुगत व्याई तिन चेले परवान एक संसारी एक भंडारी एक लाए दी बाण जिव तिस भावै तिवै चलावै जिव होवै फुरमान ओहो वेखै उना नदर न आवै बहुता एहो विडान आदेश तिसै आदेश आदि अनिल अनाद अनाहत जुग जुग एको वेस आसन लोए लोए भंडार जो किछ पाया सो एका वार कर कर विखै सिर जनहार

जी जंत सब तुद उपाए, एक वेख परसन आया। लब लोभ अहंकार चुका, सत गुरु भला पाया। कह नानक जिसनु आप तुठा, तिन अमृत गुर ते पाया। भगता की चाल निराली, चाला निराली भगता हकेरी। बिखम मार्ग चलना, लब लोभ अहंकार तज तृष्णा। बहुत नाही बोलना, खन्या हो तिखी वाल हो निकी। एत मार्ग जाना, गुर प्रसादी जिनी आप तजिया। हर वासना समानी, कह नानक चाल भगता। जुग हो जुग निराली, ज्यो तू चलाए हे ते विचलहै स्वामी। होर क्या जाना गुण तेरे, जेव तू चलाए हे ते वै चलहै। जिन्ना मार्ग पाव हे कर कृपा, जिन नाम लाए हे से हर हर सदा ते आव हे। जिसनो कथा सुनाए हे अपनी, से गुरुद्वारै सुख पाव हे। कह नानक सच्चे साहिब, ज्यो भावै तिवै चलाव हे। एहो सोहिला शब्द सुहावा, शब्दो सुहावा सदा सोहिला। सत गुरु सुनाया, एहो तिन कै मन वसिया। जिन धुरहो लिखिया आया। एक फिर है कनेरे कर है गल्लां, गल्ली किनै ना पाया। कह नानक शब्द सोहिला, सत गुरु सुनाया। पवित होए से जना, जिनी हर त्याया। हर त्याया पवित होए गुरमुख, जिनी त्याया। पवित माता पिता कुटुंब सहत सियो, पवित संगत सबाइया। कह दे पवित सुन दे पवित, से पवित जिनी मन वसाया। कह नानक से पवित, जिनी गुरमुख हर हर त्याया। करमी सहज ना उपजै, विन सहजै सहसा ना जाए। नह जाए सहसा कितै, संजम रहे कर्म कमाए। सहसै जियो मलीन है, कित संजम धोता जाए। मन तो वहो शब्द लाग हो, हर स्यो रहो चित लाए। कह नानक गुर प्रसादी, सहज उपजै एह सहसा इव जाए। जिया हो मैले बहर हो निर्मल, बहर हो निर्मल जिया हो ता मैले। तिनी जन्म जुवै हारिया, एह तिसना वड्डा रोग लगा। मरण मनहु विसारिया, वेदा मह नाम उत्तम। सो सुन है नाही, फिर है ज्यो बेता लिया। कह नानक जिन सच तजिया, कूड़े लागे तिनी जन्म जुवै हारिया। जिया हो निर्मल बहर हो निर्मल, बहर होता निर्मल जिया हो निर्मल। सतगुर ते करनी कमानी, कूड़ के सोए पहुचै नाही। मनसा सच समानी, जन्म रतन जिने खटिया। भले सेवन जारे, कह नानक जिन मन निर्मल। सदा रह है गुर नाले, जे को सिख गुरु से ते सनमुख। होवै होवै ता सनमुख सिख कोई। जिया हो रह गुर नाले, गुर के चरण हिरदय त्याए। अंतर आत्मै समाले, आप छड सदा रह परणै। गुर बिन अवर ना जाने कोए। कह नानक सुनहु संत हो, सो सिख सनमुख होए। जे को गुर ते वेमुख होवै, बिन सतगुर मुक्त ना पावै। पावै मुक्त ना होर थै कोई। पुछो हो बिबेकिया जाए, अनेक जूनी भरम आवै। बिन सतगुर मुक्त ना पाए, फिर मुक्त पाए लाग चरणी। सतगुरु शब्द सुनाए, कह नानक विचार देखो। बिन सतगुर मुक्त ना पाए, आवहो सिख सतगुरु के प्यार हो। गावहो सच्ची बाणी, बाणी ता गावहो गुरु केरी। बाणिया सिर बाणी, जिन कौ नदर कर्म होवै। हिरदय तिना समानी, पीवहो अमृत सदा रहो हर रंग। जपिहो सारिक पानी, कह नानक सदा गावहो एह सच्ची बाणी। सतगुरु बिना होर कच्ची है बाणी। बाणी ता कच्ची सतगुरु बाजहो होर कच्ची बाणी।
ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝਹੁ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਝਹੁ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਾਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਇਸ ਭਾਣਾ ਤਾ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨ੍ਹਾਂ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨ੍ਹਾਂ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹੁ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ
हर नाम हर रस भोगो, कह नानक प्रभ आप मिलया करन कारण जोगो। ए शरीरा मेरिया इस जग मह आए कै, क्या तुद कर्म कमाया,

ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰਹੁ ਮੇਰਿਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ

0: ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਮਹਾਰਾਜ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ।

ਰੱਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ

ਅੰਤਰਗਤ ਹੋ ਕੇ ਸਤਸੰਗ ਜੀ ਨਾਮ ਨੂੰ ਸੁਣਨਾ ਕਰਨਾ ਜੀਓ, ਨਾਮ ਚੱਕਰ ਤੇ ਸੁਣ ਸਕਦੇ ਹੋ ਜਿੱਥੇ ਬਹਿਲੀ ਬਟਨਾ, ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਉੱਥੇ ਸੁਣ ਸਕਦੇ ਹੋ, ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਹੈ ਉੱਥੇ ਸੁਣ ਸਕਦੇ ਹੋ। ਕਿਸੇ ਵੀ ਪ੍ਰਾਣੀ ਨੇ ਕਿਰਪਾ ਕਰਕੇ ਮਸਤਕ ਤੇ ਧਿਆਨ ਜ਼ੋਰ ਦੇ ਕੇ ਲਿਜਾਣ ਦੀ ਕੋਸ਼ਿਸ਼ ਨਹੀਂ ਕਰਨੀ ਜੀਓ। ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀਓ। ਜਿਨ੍ਹਾਂ ਗੁਰਮੁਖਾਂ ਨੂੰ ਨਾਮ ਨਹੀਂ ਸੁਣਦਾ

Breathe.

ਨਾਮੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜਿਆ ਚੁਣ ਮਾਕੜੇ ਜਜਮਾ ਲਿਆ ਥਾਉ ਨਾ ਪੰਜ ਕੁੜੀਆਂ ਨੂੰ ਮੋਹ ਕਾਲੇ ਦੋ ਚਾਲਿਆ ਤੇਰੇ ਨਾਇਰ ਤੇ ਸਿਜਨ ਗਏ ਹਾਰ ਗਏ ਸੀ ਠੱਗਣ ਵਾਲਿਆ।

ਦਾਣੇ ਸਤਿਗੁਰ ਭੇਟੈ ਸੋ ਸੁਖ ਪਾਇਰ ਕਾ ਨਾਮ ਮਨ ਵਸਾਇ ਨਾਨਕ ਲਦਰ ਕਰੇ ਸੁਭ ਪਾਇਆ ਅੰਦੇਸ ਤਿਨ ਕੇਵਲ ਹਮ ਸ਼ਬਦ ਜਲਾਏ ਕੌੜੀ ਭਗਤ।

ਪਰ ਪੁਸਤਕ ਸੰਧਿਆ ਬਾਦੰ ਸਿਰ ਪੂਜ ਸਬਗਲ ਸਮਾਦੰ ਮੁਖ ਝੂਠ ਭੁੱਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰ ਗਲ ਮਾਲਾ ਤਿਰਕ ਲਾਟੰ ਦੋਇ ਧੋਤੀ ਵਸਤਰ ਕਪਾਟੰ ਜੈ ਜਾਣਸ ਬ੍ਰਹਮੰ ਕਰਮੰ ਸਫੋਕਟ ਨਿਸ਼ਚੋ ਕਰਮੰ

ਇਤਨੀ ਕੁ ਹਾਜ਼ਰੀ ਦਰ ਪ੍ਰਵਾਨ, ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਦੀ ਦਾਤ, ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ, ਸੁਆਓ ਅਗਲੇਰੇ ਸਮੇਂ ਲਈ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਆਪ ਸਭ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ, ਇਕਾਗਰਤਾ ਬਖਸ਼ਿਸ਼ ਕਰਨੀ, ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨੀ ਜੀ। ਬਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋ ਬਨ ਸੋ ਦੂਰ ਪਰਾਨੈ, ਛੋੜ ਜਾਹੇ ਤਿਸ ਕਾ ਸ਼੍ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ,

रतन त्याग कौडी संग रचै साच छोड़ झूठ संग मचै। गुरुदेव तन गुरु अर्जन देव जी महाराज, क्योंकि गुरु अर्जन देव जी महाराज जी की पावन बाणी सुखमनी साहब जो उन्होंने रसना दे विच्चों नाजल होई है, सब कहते मनुख निर्गुणी आ रहा है, मनुख इयाना बेसमझ है, इनू पता नहीं है। क्योंकि तुसी श्लोक विच सरवण कीता सी निर्गुणी आर इयाने आ, सो प्रभ सदा संभाल, उस परमात्मा की याद नू अपने हिरदे विच संभाल। जिन किया तिस चीत रख, जिन्हें पैदा किया सरजिया उनू चेते विच रख, नानक निवही नाल उन्हें तेरे नाल निभना। ये श्लोक है और इसे दी व्याख्या सारी अष्टपदी है। हुण इत्थे महाराज कहिंदे करदा की है, रतना नू त्यागी फिरदा। रतन कीमती हुंदे ने, बेशकीमती, अमोलक, दुर्लभ, रतना दी बड़ी वैल्यू है। रतन जेड़े ने कॉस्टली कह लो, उन्हां चीजां तो छड्डी फिरदा। कौडी जेड़ी है जिहदा कोई मुल नहीं है, मतलब व्यर्थ है, बेकार है। चलो कदे कौडियां चलदियां सी, सियाने बजुर्ग बैठे ने, वह कौडियां का भी किन्ना का मुल हुंदा सीगा। ते आपां जे कहने ते कोई कौडी बदले नहीं पुछदा, वो तो कौडी वैल्यू नहीं है। महाराज कहिंदे वह चीजा कट्ठिया करी जा रहे, अज तक करंसी बंद है, दुनिया के किसी खिते विच भी नहीं चल रही। इस करके जिहड़िया चीज जिहड़ी तो अमोलक चीज सी, बेशकीमती सी, जिहड़ी कट्ठी करनी चाहीदी सी, रतन। रतन की है गुरमुख प्यारे, इत्थे कल्ले दुनियावी रतना की गल नहीं है, यह भी ध्यान रखना। जेड़े दुनियावी रतन ने वह भी एक खास तरह के पत्थर ही ने, वह भी गुआचते ने, खोहे जाते ने, डिग जाते ने। और वो रतन ठीक है, उन्हें दुनिया के वैल्यू है, पर गुरबाणी के रतन किसनू आख्या है? गुरु के शब्द न, गुर का शब्द रतन है। हीरे जित जड़ाओ, आप जी पढ़ के आयो, गुरु का शब्द रतन है। इत्थे गुरु के शब्द नू हीरा आख्या। रतना रतन पदार्थ बहु सागर भरिया राम। इस करके इत्थे रतन त्याग तो भाव की है, मेरे दुनियावी हीरे रतन नहीं कट्ठे करने, भी दुनियावी हीरिया की गल है ना ना, इत्थे परमात्मा के नाम रूपी रतन तो भाव है। यह ज्ञान है, यह होर रतना नू ता समझदा, जिहड़ा दुनियावी किसी कोले रतन होवे उहनू सांभ सांभ रखदा, लको लको रखदा, तजौरियां च रखदा, उहतों प्रभावित है। पर जिहड़ा असली रतन है, गुरु दा शब्द है, नाम रूपी रतन है, उहनू त्यागी फिरदा। क्यों? ज्ञाना ना, क्यों? गुण नहीं है, जां क्वालिटी नहीं है, जां समझ नहीं है। जिहड़ियां चीजां कौडी वर्गियां बेअर्थ ते बेकार ने, किसे गिणती च नहीं, उहनां नू कहिंदे ने कट्ठिया करी जा रहे। संघ रचा दा मतलब उन्होंने कट्ठिया करके बड़ा खुश हुंदा भी, इन्ना मैं इन्ना कुछ कट्ठा कर लिया। चलो मैं रतना की थोड़ी जी व्याख्या होर करदे आ। देखो जेडे दुनियावी रतन ने किसी को किन्ने मर्जी होण, ये भी छड के जाने पैने ने। यह रतन भी नहीं नाल जाते जेडे दुनियावी रतन ने, हीरे ने, जवाहरात ने। मैं तां बेनती कर रहा भी इत्थे भी रतन का भाव अर्थ गुरु का शब्द है, गुरु का उपदेश है, परमात्मा का नाम है, इस मानत शब्द ने। तुसी वो साखी सुनी है, पढ़ी है, लमेरी साखी है, पर मैं छोट दे विच ही बेनती करांगा संखेप दे विच ही। जदों गुरु नानक साहिब जी महाराज भाई मरदाना साहिब जी दे नाल चारों दासियां दा प्रोग्राम उलीक के जगत जलंधर नूं ठारदे होए, ऐसे अग्ञानियां नूं, निर्गुणी आरियां नूं, भरमां विच पिया होयां नूं, माया धारियां नूं, हंकारियां नूं सीधे रस्ते पाउंदे होए महाराज पटने की धरती ते पहुंचे, जिहदा उस वेले नाम पाटलीपुत्र सीगा। उत्थे दी घटना है ना, जदों बाबा मरदाना
ਚੋਸ ਸੀ ਵੈਸੇ ਉਹਨਾਂ ਸਤਿਗੁਰਾਂ ਦੇ ਵਿਧੀ ਬਣਦੀ ਸੀ ਕੋਈ ਕਹਿਣ ਲੱਗਿਆ ਗਰੀਬ ਨਿਵਾਜ ਭੁੱਖ ਲੱਗੀ ਹੈ ਮਹਾਰਾਜ ਕਹਿੰਦੇ ਥੋੜਾ ਸਬਰ ਕਰ ਲੰਮੀ ਚੌੜੀ ਸਾਖੀ ਹੈ ਮੈਂ ਬਿਲਕੁਲ ਸੰਖੇਪ ਚ ਆਖਾਂ ਕਹਿੰਦਾ ਨਾ ਜੀ ਮਹਾਰਾਜ ਨੇ ਮਿੱਟੀ ਚ ਇੱਕ ਹੱਥ ਮਾਰਿਆ ਇੱਕ ਛੋਟਾ ਜਿਹਾ ਪੱਥਰ ਦਾ ਟੁਕੜਾ ਜਾਂ ਇੱਕ ਹੀਰਾ ਕਹਿ ਲਓ ਉਹ ਭਾਈ ਮਰਦਾਨੇ ਨੂੰ ਦੇਤਾ ਵੀ ਜਾ ਬਾਜ਼ਾਰ ਵਿੱਚ ਜਾ ਤੇ ਇਹਦੇ ਬਦਲੇ ਜੋ ਵੇਚ ਵੱਟ ਕੇ ਤੂੰ ਖਾਣਾ ਆਪਦੀ ਭੁੱਖ ਮਿਟਾਣੀ ਜਾਇਆ ਚਲਾ ਗਿਆ ਜਿਹੜੀ ਦੁਕਾਨ ਤੇ ਜਾਂਦਾ ਹੀਰਿਆਂ ਦੇ ਪਾਰਖੂ ਕਿਹੜਾ ਥਾੜ ਸਾਰੇ ਹੁੰਦੇ ਨੇ ਰਤਨਾਂ ਦੇ ਪਾਰਖੂ ਕਿਹੜਾ ਸਾਰੇ ਹੁੰਦੇ ਨੇ ਪਤਾ ਨਹੀਂ ਹੁੰਦਾ ਵੀ ਕਿਹੜਾ ਹੀਰਾ ਕਿਹੜਾ ਰਤਨ ਕਿੰਨਾ ਕੀਮਤੀ ਹੈ ਕਿਉਂਕਿ ਇਹ ਵੀ ਉਹਨਾਂ ਜਿਹੜੇ ਜੌਹਰੀ ਨੇ ਜ਼ੋਹਰੀ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਇਹਦੀ ਕਿੰਨੀ ਵੈਲਿਊ ਹੈ ਇਹਦੀ ਕਿੰਨੀ ਕੀਮਤ ਹੈ ਕਿੰਨਾ ਅਮੋਲਕ ਹੈ ਇਤਿਆਦਕ ਆਮ ਬੰਦਾ ਨਹੀਂ ਇਹਨਾਂ ਚੀਜ਼ਾਂ ਦੀ ਪਰਖ ਕਰ ਸਕਦਾ ਤੇ ਉਹ ਜਿਹੜੀਆਂ ਦੁਕਾਨਾਂ ਤੇ ਗਿਆ ਕੋਈ ਉਹਨੂੰ ਕਹਿੰਦਾ ਬਦਲੇ 'ਚ ਇੰਨਾ ਗੁੜ ਲੈ ਲੈ ਇੰਨੀ ਸ਼ੱਕਰ ਲੈ ਲੈ ਇੰਨਾ ਅਨਾਜ ਲੈ ਲੈ ਇੰਨਾ ਕੁਝ ਲੈ ਲੈ ਇਸ ਤਰ੍ਹਾਂ ਕਰਦਾ ਕਰਦਾ ਚਲੋ ਉਹ ਇੱਕ ਵਾਰ ਫਿਰ ਮਹਾਰਾਜ ਕੋਲ ਆਇਆ ਕਹਿੰਦਾ ਜੀ ਆਹ ਗੱਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਇਹ ਇਹਨਾਂ ਨੂੰ ਪਰਖ ਨਹੀਂ ਹੈ ਤੂੰ ਐਂ ਕਰ ਇਹ ਸ਼ਹਿਰ ਦੇ ਵਿੱਚ ਇੱਕ ਸਾਲਸਰਾਏ ਨਾਮ ਦਾ ਜ਼ੋਹਰੀ ਹੈ ਉਹਦੇ ਕੋਲੇ ਚਲਾ ਜਾ ਤੇ ਸਾਖੀ ਇਹ ਕਹਿੰਦੀ ਹੈ ਵੀ ਜਦੋਂ ਉਹਦੇ ਕੋਲੇ ਗਿਆ ਬੂਹਾ ਖੜਕਾਇਆ ਆਵਾਜ਼ ਮਾਰੀ ਉਹ ਬਾਹਰ ਆਇਆ ਬਾਹਰ ਖੜੇ ਨੂੰ ਆਏ ਹੱਥ ਖੋਲ ਕੇ ਕਹਿੰਦਾ ਵੀ ਆ ਇਹਦੇ ਬਦਲੇ ਮੈਂ ਕੁਝ ਲੈਣਾ ਚਾਹੁੰਦਾ ਜਦੋਂ ਜੌਹਰੀ ਨੇ ਵੇਖਿਆ ਬੜਾ ਹੈਰਾਨ ਉਹ ਕਹਿੰਦਾ ਮੁੱਠੀ ਬੰਦ ਕਰ ਅੰਦਰ ਫੜ ਕੇ ਲੈ ਗਿਆ ਬਾਂ ਆਪਣੇ ਉਹ ਪਰਸਨਲ ਰੂਮ ਦੇ ਵਿੱਚ ਕਹਿ ਲਓ ਕਹਿੰਦਾ ਵੀ ਇਹ ਏਡਾ ਕੀਮਤੀ ਹੈ ਏਡਾ ਬੇਸ਼ਕੀਮਤੀ ਹੈ ਏਡਾ ਅਮੋਲਕ ਹੈ ਦੇਖ ਕੇ ਪਰਖ ਕੇ ਕਿਉਂਕਿ ਜੌਹਰੀ ਸੀਗਾ ਨਾ ਪਾਰਖੂ ਸੀਗਾ ਪਾਰਖੂ ਬੰਦੇ ਹੀ ਕਿਸੇ ਦੀ ਕੀਮਤ ਪਾ ਸਕਦਾ ਹੈ ਜੌਹਰੀ ਬੰਦੇ ਹੀ ਕਿਸੇ ਦੀ ਵੈਲਿਊ ਨੂੰ ਸਮਝ ਸਕਦਾ ਨਹੀਂ ਇੱਥੇ ਕੀਮਤੀ ਗੁਣੀ ਬੰਦੇ ਰੁਲੇ ਫਿਰਦੇ ਨੇ ਗੁਣੀ ਬੰਦਿਆਂ ਦੀ ਕੋਈ ਬਾਤ ਨਹੀਂ ਪੁੱਛਦਾ ਕਿਉਂਕਿ ਪਾਰਖੂ ਨਹੀਂ ਨਾ ਹੈਗੇ ਜਿਹੜੇ ਪਾਰਖੂ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੀ ਕਿੱਡੀ ਵੈਲਿਊ ਹੈ ਕਿੱਡਾ ਗੁਣੀ ਹੈ ਚਲੋ ਤੇ ਉਹ ਸਾਸਰਾ ਜ਼ੋਹਰੀ ਨੇ ਭਾਈ ਮਰਦਾਨੇ ਨੂੰ ਆਖਿਆ ਕਹਿੰਦਾ ਵੀ ਇਹ ਖਰੀਦਣ ਦੀ ਮੇਰੇ ਵਿੱਚ ਕੀਮਤ ਕਹਿਣ ਤੋਂ ਪਾਪ ਸਮਰੱਥਾ ਨਹੀਂ ਹੈ ਸਭ ਤੋਂ ਵੱਡਾ ਜ਼ੋਹਰੀ ਹੈ ਹੀਰਿਆਂ ਦਾ ਵਪਾਰੀ ਹੈ ਕਹਿੰਦਾ ਵੀ ਇਹ ਮੈਂ ਖਰੀਦ ਨਹੀਂ ਸਕਦਾ ਮਰਦਾਨਾ ਹੈਰਾਨ ਵੀ ਜੌਹਰੀ ਕਹਦਾ ਬਾਹਰ ਤਾਂ ਇਹਦੇ ਬਦਲੇ ਕੋਈ ਕੁਝ ਕਹਿ ਰਿਹਾ ਸੀ ਕਿ ਕੁਝ ਇਹ ਕਹਿੰਦਾ ਮੈਂ ਖਰੀਦ ਹੀ ਨਹੀਂ ਸਕਦਾ ਉਹਨੇ ਉਸ ਵੇਲੇ ਸਾਖੀਆਂ ਮੁਤਾਬਕ ਜਾਣੀ ਕਿ ਜੋ ਵੀ ਕਰੰਸੀ ਸੀ 100 ਰੁਪਈਆ ਉਸ ਵੇਲੇ ਉਹਨੂੰ ਦਿੱਤਾ ਇਹ ਉਹਦੀ ਕੀਮਤ ਨਹੀਂ ਸੀ ਕਹਿੰਦਾ ਇਹ ਇਹਦੀ ਦਰਸ਼ਨੀ ਭੇਟ ਹੈ ਦਰਸ਼ਨੀ ਭੇਟਾ ਇਹਦੀ ਕੀਮਤ ਤਾਂ ਦੇ ਹੀ ਨਹੀਂ ਸਕਦਾ ਜਿਹੜੀ ਚੀਜ਼ ਦੀ ਆਪਾਂ ਕੀਮਤ ਨਾ ਦੇ ਸਕੀਏ ਉਹਦੀ ਭੇਟਾ ਹੁੰਦੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹਦਾ ਆਪਾਂ ਕੀਰਤਨ ਕਰਾਉਂਦੇ ਹਾਂ ਆਪਾਂ ਕੀਮਤ ਥੋੜ੍ਹਾ ਦਿੰਦੇ ਹਾਂ ਵੀ ਇੰਨੀ ਅਸੀਂ ਫੀਸ ਦੇ ਤੀ ਕੀਰਤਨੀਆਂ ਦੀ ਭਾਵੇਂ ਉਹਨੂੰ ਕਈ ਬੰਦੇ ਇੱਦਾਂ ਕਹਿ ਦਿੰਦੇ ਨੇ ਫੀਸ ਨਹੀਂ ਹੁੰਦੀ ਉਹ ਵੀ ਅਸੀਂ ਕਥਾ ਕਰਾਈ ਉਹਦੀ ਇੰਨੀ ਫੀਸ ਇਹ ਭੇਟਾ ਹੁੰਦੀ ਹੈ ਗੁਰਬਾਣੀ ਦੀ ਤਾਂ ਕੀਮਤ ਆਪਾਂ ਦੇ ਹੀ ਨਹੀਂ ਸਕਦੇ ਪਾਠ ਦੀ ਵੀ ਭੇਟਾ ਅਖੰਡ ਪਾਠ ਦੀ ਭੇਟਾ ਲਿਖੀ ਹੋਊਗੀ ਸਹਿਜ ਪਾਠ ਦੀ ਭੇਟਾ ਲਿਖੀ ਹੋਊਗੀ ਕਥਾ ਕੀਰਤਨ ਦੀ ਭੇਟਾ ਲਿਖੀ ਹੋਊਗੀ ਭੇਟਾ ਭਾਵੇਂ ਤੁਸੀਂ 5 ਲੱਖ ਦੇ ਦਿਓ ਭਾਵੇਂ $5 ਦੇ ਦਿਓ ਭੇਟਾ ਤੇ ਭੇਟਾ ਹੈ ਨਾ ਪਰ ਕੀਮਤ ਨਹੀਂ ਇਹਦੀ ਦਿੱਤੀ ਜਾ ਸਕਦੀ ਇਹ ਬਾਣੀ ਅਮੋਲਕ ਹੈ ਇਸੇ ਤਰ੍ਹਾਂ ਉਹ ਕਹਿੰਦਾ ਵੀ ਇਹ ਜਿਹੜਾ ਰਤਨ ਹੈ ਇਹ ਮੈਂ ਖਰੀਦ ਤੇ ਨਹੀਂ ਸਕਦਾ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਪਰ ਇਹਦੀ ਦਰਸ਼ਨੀ ਭੇਟਾ ਇਹ ਏਡਾ ਕੀਮਤੀ ਹੈ ਇਹਦੇ ਦਰਸ਼ਨ ਕਰਨ ਦੀ ਮੈਂ ਇਹ ਕੀਮਤ ਦੇ ਰਿਹਾ ਭੇਟਾ ਦੇ ਰਿਹਾ ਬੜਾ ਹੈਰਾਨ ਹੋਇਆ ਉਹ ਕਹਿੰਦਾ ਵੀ ਮੈਂ ਤਾਂ ਭੁੱਖ ਮਿਟਾਉਣੀ ਸੀ ਕਹਿੰਦਾ ਗੱਲੇ ਕੁਝ ਨਹੀਂ ਵੀ ਇਹ ਕਿੱਥੋਂ ਦਿੱਤਾ ਕਿਹਨੇ ਤੈਨੂੰ ਫੜਾਇਆ ਉਹਨੇ ਸਾਰੀ ਗੱਲ ਦੱਸੀ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਾਰੇ ਕਿੱਥੇ ਨੇ ਕਹਿੰਦਾ ਉੱਥੇ ਫਲਾਣੀ ਥਾਂ ਤੇ ਬੈਠੇ ਨੇ ਕਹਿੰਦਾ ਤੂੰ ਚੱਲ ਤੇਰੇ ਪਿੱਛੇ ਹੀ ਪ੍ਰਸ਼ਾਦਾ ਪਾਣੀ ਆਏਗਾ ਉਹਨੇ ਆਪਣਾ ਨੌਕਰ ਅਧਰੱਕਾ ਸਾਲਸਰਾਏ ਨੇ ਉਹਨੂੰ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਤਿਆਰ ਕਰਕੇ ਭੇਜਤਾ ਵੀ ਜਾ ਜਿੱਥੇ ਬੈਠੇ ਨੇ ਸਤਿਗੁਰੂ ਉੱਥੇ ਹੀ ਜਾ ਉਹ ਆਇਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਦਰੀ ਨਦਰ ਨਿਹਾਲ ਹੋ ਗਿਆ ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਲੀ ਖੇਡ ਵਾਪਰ ਗਈ ਗੱਲ ਨੂੰ ਹੋਰ ਨੇੜੇ ਰੱਖਾਂ ਅਖੀਰ ਸਾਲਸਰਾਏ ਨੂੰ ਆਉਣਾ ਪਿਆ ਮਹਾਰਾਜ ਕੋਲੇ ਆਇਆ ਵਿਧੀ ਬਣਨੀ ਸੀ ਕੋਈ ਹੈ ਨਾ ਕਲਾ ਮਹਾਰਾਜ ਨੇ ਐਸੀ ਵਰਤਾਈ ਗੱਲਬਾਤ ਹੁੰਦਿਆਂ ਮਹਾਰਾਜ ਕਹਿੰਦੇ ਭਾਈ ਜੌਹਰੀ ਹੈ ਕਹਿੰਦਾ ਹਾਂਜੀ ਜੀ ਹੀਰੇ ਪਰਖ ਦਾ ਕਹਿੰਦੇ ਹਾਂਜੀ ਕਹਿੰਦੇ ਅਸਲੀ ਹੀਰੇ ਦੀ ਪਰਖ ਹੈਗੀ ਹੈ ਕਿ ਨਹੀਂ ਉਹ ਕਹਿੰਦਾ ਜੀ ਵੀ ਜਿੰਨੇ ਕੁ ਵੀ ਮੇਰੀ ਪਰਖ ਹੈ ਮੈਂ ਅਸਲੀ ਨਕਲੀ ਹੀਰੇ ਪਰਖ ਲੈਂਦਾ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਰਤਨਾਂ ਦੇ ਜ਼ੌਹਰੀ ਨੂੰ, ਹੀਰਿਆਂ ਦੇ ਜ਼ੌਹਰੀ ਨੂੰ ਫਿਰ ਵਚਨ ਕੀਤਾ ਸੀ, ਕਹਿੰਦੇ ਅਸਲੀ ਹੀਰਾ ਕੀ ਹੈ, ਅਸਲੀ ਰਤਨ ਕੀ ਹੈ? ਉਹ ਮਨੁੱਖਾ ਜਨਮ ਹੈ, ਇਹ ਤਾਂ ਵਿਅਰਥ ਜਾ ਰਿਹਾ, ਕੌਡੀਆਂ ਦੇ ਭਾਅ ਜਾ ਰਿਹਾ। ਤੂੰ ਜਿਹੜੇ ਨਾਸ਼ਵੰਤ ਹੀਰੇ ਨੇ, ਗੁਆਚ ਜਾਣ ਵਾਲੇ ਹੀਰੇ ਨੇ, ਟੁੱਟ ਜਾਣ ਵਾਲੇ ਹੀਰੇ ਨੇ, ਖੋਹੇ ਜਾ ਸਕਦੇ ਨੇ ਔਰ ਡਿੱਗ ਸਕਦੇ ਨੇ, ਉਹਨਾਂ ਹੀਰਿਆਂ ਨੂੰ ਤੂੰ ਕਿੰਨਾ ਪਰਖ ਰਿਹਾ? ਪਰ ਜਿਹੜਾ ਮਨੁੱਖਾ ਜਨਮ ਰੂਪੀ ਹੀਰਾ, ਇਹਦੀ ਪਰਖ ਕਦੋਂ ਕਰੇਗਾ? ਇਸੇ ਨੂੰ ਬਾਬਾ ਕਬੀਰ ਸਾਹਿਬ ਨੇ ਕਿਹਾ ਸੀ, ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੰ ਬਾਰ, ਜਿਉ ਬਨ ਫਲ ਪਾ ਕੇ ਭੋਏਗੇ ਰਹਿ, ਬੋਹਰ ਨਾ ਲਾਗੈ ਡਾਰ। ਇਸੇ ਕਰਕੇ ਬਾਬਾ ਜੀ ਨੇ ਆਖਿਆ ਸੀ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ ਜਾਏ। ਅੱਜ ਕੀ ਕਹਿ ਰਹੇ ਨੇ? ਕਹਿਣ ਲੱਗੇ, ਰਤਨ ਤਿਆਗ ਕੌਡੀ ਸੰਗ ਰਚੈ। ਸਾਡਾ ਸਾਰਿਆਂ ਦਾ ਵਰਤਾਰਾ ਇਹੀ ਹੈ, ਖਿਮਾ ਕਰਿਓ ਆਪਣੇ ਆਪ ਨੂੰ, ਆਪਾਂ ਸਿਆਣੇ ਮੰਨਦੇ ਹਾਂ, ਪਰ ਜਦੋਂ ਐਸ ਕਸਵੱਟੀ ਤੇ ਲਾ ਕੇ ਵੇਖਾਂਗੇ, ਨਿਰਗੁਣੀ ਆਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ, ਫਿਰ ਇਹ ਸਾਡੇ ਲਈ ਉਪਦੇਸ਼ ਹੈ। ਅਸੀਂ ਕੀ ਕਰਦਾ, ਰਹਿਣ ਗਵਾਈ ਸੋਏ ਕੈ, ਰਾਤ ਨੂੰ ਚਲੋ ਨੀਂਦ ਲੋੜ ਮੁਤਾਬਕ ਲੈਣੀ ਹੈ, ਜ਼ਰੂਰਤ ਹੈ ਸਰੀਰ ਦੀ, ਪਰ ਇਹ ਨਹੀਂ ਵੀ ਸੌਣਾ ਹੀ ਹੈ ਇਕੱਲਾ, ਵੀ ਰੱਜ ਕੇ ਖਾ ਲਿਆ, ਪੇਟ ਭਰ ਕੇ ਸੌ ਲਿਆ ਤੇ ਐਨ ਚੰਗੀ ਤਰ੍ਹਾਂ ਸੌ ਲਿਆ ਤੇ ਫਿਰ ਖਾਣਾ ਸ਼ੁਰੂ, ਫਿਰ ਖਾ, ਇਹ ਨਹੀਂ ਇਕੱਲਾ। ਬਸ ਇਹ ਪਸ਼ੂ ਦੁਨੀਆਂ ਦੇ ਵਿੱਚ ਹੈ, ਪਸ਼ੂ ਕੀ ਕਰਦੇ ਨੇ, ਰੱਜ ਕੇ ਖਾ ਲੈਂਦੇ ਨੇ, ਫਿਰ ਜਗਾਲੀ ਕਰੀ ਜਾਂਦੇ ਨੇ ਬੈਠੇ, ਜਾਂ ਫਿਰ ਬਸ ਫਿਰ ਖਾ ਲਿਆ, ਫਿਰ ਸੌ ਲਿਆ, ਹੋਰ ਕੋਈ ਕੰਮ ਨਹੀਂ ਹੈ। ਆਪਣੇ ਵਿੱਚ ਮਨੁੱਖ ਨੂੰ ਮਹਾਰਾਜ ਕਹਿੰਦੇ, ਤੂੰ ਸਿਰਫ ਖਾਣ ਪੀਣ ਵਿੱਚ ਨਾ ਉਲਝ ਜੀ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਾਨੁੱਖ ਜਨਮ ਹੈ ਹਾਰਿਓ, ਮਨੁੱਖਾ ਜਨਮ ਦੀ ਬਾਜੀ ਹਾਰ ਜਾਏਗਾ। ਤੂੰ ਇਕੱਲਾ ਖਾਣ ਲਈ ਨਹੀਂ ਆਇਆ, ਖਾਣਾ ਲੋੜ ਹੈ, ਪਰ ਇੱਥੇ ਹੋਰ ਕੀ ਹੋ ਗਿਆ, ਖਾਣਾ ਪੀਣਾ ਹੱਸਣਾ ਸੌਣਾ ਇਹ ਯਾਦ ਹੈ, ਵਿਸਰ ਗਿਆ ਹੈ ਮਰਨਾ। ਸਤਿਗੁਰੂ ਕੀ ਕਹਿੰਦੇ ਨੇ, ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ। ਇਹ ਇੱਕ ਬੰਦੇ ਦੀ ਗੱਲ ਨਹੀਂ ਹੈ, ਇਹ ਤਕਰੀਬਨ ਸਾਰਿਆਂ ਦਾ ਹਾਲ ਇਹੀ ਹੈ, ਰਤਨਾਂ ਨੂੰ ਛੱਡ ਕੇ, ਗੁਰੂ ਦੇ ਸ਼ਬਦ ਨੂੰ ਛੱਡ ਕੇ, ਹੀਰੇ ਵਰਗੇ ਮਨੁੱਖਾ ਜਨਮ ਦੀ ਵੈਲਿਊ ਨੂੰ ਨਹੀਂ ਸਮਝਦਾ, ਕੌਡੀਆਂ ਇਕੱਠੀਆਂ ਕਰਨ ਲੱਗ ਪਿਆ, ਉਹ ਧਨ ਇਕੱਠਾ ਕਰਨ ਲੱਗ ਪਿਆ, ਕੌਡੀ ਕਿਤੇ ਵੀ ਨਹੀਂ ਚੱਲਦੀ ਹੁਣ, ਜਿਹੜੀ ਵੀ ਕੋਈ ਵੈਲਿਊ ਹੀ ਨਹੀਂ ਹੈ। ਔਰ ਮਹਾਰਾਜ ਅੱਗੇ ਕਹਿੰਦੇ, ਸੱਚ ਛੋੜ ਝੂਠ ਸੰਗ ਮਚੈ। ਅੱਗੇ ਕਹਿੰਦੇ ਸੱਚ ਨੂੰ ਛੱਡਤਾ, ਸੱਚ ਪਰਮਾਤਮਾ ਦਾ ਨਾਮ ਜਿਹਨੂੰ ਕਹਿੰਦੇ ਨੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ, ਭੀ ਸੱਚ, ਸੱਚ ਦੇ ਰਸਤੇ ਤੇ ਤੁਰਨਾ ਸੀ, ਜੀਵਨ ਦਾ ਪਰਪਜ ਸਚਿਆਰਾ ਬਣਨਾ ਸੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਸਚਿਆਰਾ ਸੱਚ ਨਾਲ ਜੁੜਿਆ ਹੀ ਬਣਿਆ ਜਾਏਗਾ ਨਾ। ਜੇ ਆਪਾਂ ਸੱਚ ਦੇ ਧਾਰਨੀ ਹੋਵਾਂਗੇ, ਸੱਚ ਨੂੰ ਸਮਝਾਂਗੇ, ਸੱਚ ਦਾ ਲੜ ਫੜਾਂਗੇ, ਸੱਚ ਦੇ ਰਸਤੇ ਤੇ ਤੁਰਾਂਗੇ, ਸੱਚ ਕਮਾਵਾਂਗੇ, ਫਿਰ ਹੀ ਸਚਿਆਰੇ ਬਣਾਂਗੇ। ਪਰ ਮਹਾਰਾਜ ਕਹਿੰਦੇ ਸੱਚ ਛੋੜ, ਉਹਨੂੰ ਤਾਂ ਛੱਡਤਾ, ਸੱਚ ਦੀ ਤਾਂ ਗੱਲੇ ਨਹੀਂ ਕਰਦਾ, ਸੁਣਦਾ ਹੀ ਨਹੀਂ ਹੈ, ਸੱਚ ਵਾਲੇ ਪਾਸੇ ਤਾਂ ਆਉਂਦਾ ਹੀ ਨਹੀਂ ਹੈ। ਝੂਠ ਸੰਗ ਮਚੈ, ਜਿਹੜੀਆਂ ਚੀਜ਼ਾਂ ਝੂਠੀਆਂ ਨੇ, ਨਾਸ਼ਵੰਤ ਨੇ, ਮਿੱਥ ਨੇ, ਉਹਨਾਂ ਦੇ ਵਿੱਚ ਪੂਰਾ ਮਸਤ ਹੋਇਆ ਰਹਿੰਦਾ, ਆਕੜਿਆ ਵੀ ਰਹਿੰਦਾ ਉਹਨਾਂ 'ਚ। ਮਚੈ ਦਾ ਅਰਥ ਆਕੜਨਾ ਵੀ ਹੈ, ਮਸਤ ਹੋਣਾ ਵੀ ਹੈ। ਬਸ ਝੂਠ ਦੇ ਵਿੱਚ ਦਿਨ ਰਾਤ ਇਹਦਾ ਝੂਠ 'ਚ ਬਤੀਤ ਹੁੰਦਾ ਹੈ, ਦਿਨ ਵੀ ਇੱਦਾਂ ਹੀ ਲੰਘ ਜਾਂਦਾ, ਰਾਤ ਵੀ ਇੱਦਾਂ ਹੀ ਲੰਘ ਜਾਂਦੀ ਹੈ, ਝੂਠ ਦੀਆਂ ਗੱਲਾਂ ਸੁਣਦੇ ਹਾਂ, ਨਾਸ਼ਵੰਤ ਚੀਜ਼ਾਂ ਦੀਆਂ ਗੱਲਾਂ ਕਰਦੇ ਹਾਂ, ਮਿੱਥ ਦੀਆਂ ਗੱਲਾਂ ਕਰਦੇ ਹਾਂ। ਉਹ ਭਾਈ ਨਿਕਲ ਇਹਦੇ 'ਚੋਂ, ਸੱਚ ਨਾਲ ਜੁੜ, ਸਚਿਆਰਾ ਬਣੇਗਾ, ਜੀਵਨ ਦੀ ਸਫਲਤਾ ਪ੍ਰਾਪਤ ਹੋਵੇਗੀ। ਪੜ੍ਹ ਆਪਾਂ ਸਾਰੇ ਲੈਂਦੇ ਹਾਂ ਜਪ ਜੀ ਸਾਹਿਬ, ਤੁਸੀਂ ਲਗਭਗ ਸਾਰੇ ਹੀ ਪੜ੍ਹ ਕੇ ਆਏ ਹੋਵੋਗੇ, ਕਿਉਂਕਿ ਹੁਕਮ ਹੈ ਸਾਨੂੰ ਗੁਰੂ ਸਾਹਿਬ ਦਾ ਨਿਤਨੇਮ ਕਰਨਾ। ਪਰ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਕਿਵੇਂ ਕੂੜ ਦੀ ਕੰਧ ਨੇ ਟੁੱਟਣਾ, ਕਿਵੇਂ ਸਚਿਆਰਾ ਹੋਣਾ, ਦੋ ਸਵਾਲ ਨੇ, ਸਾਰਾ ਜਪਜੀ ਸਾਹਿਬ ਇਹਦੇ ਆਲੇ ਦੁਆਲੇ ਹੈ। ਕੂੜ ਦੀ ਕੰਧ ਬਣੀ ਕਿਵੇਂ ਹੈ, ਕੂੜ ਦੀ ਕੰਧ ਟੁੱਟੇਗੀ ਕਿਵੇਂ, ਤੇ ਜਦੋਂ ਨੇ ਕੂੜ ਦੀ ਕੰਧ ਟੁੱਟ ਗਈ, ਸਾਰੇ ਪਰਦੇ ਚੱਕੇ ਜਾਣੇ ਨੇ। ਜਿੱਦਣੇ ਕੂੜ ਮਿਟ ਗਿਆ, ਉਦਣੇ ਸੱਚ ਦਾ ਪਸਾਰਾ ਹੋਵੇਗਾ। ਪਰ ਕੂੜ ਬਹੁਤ ਔਖਾ ਇਹਨੂੰ ਦੂਰ ਕਰਨਾ, ਕਿਉਂਕਿ ਸਾਰੇ ਪਾਸੇ ਕੂੜ ਹੈ ਨਾ, ਜਿਵੇਂ ਮਹਾਰਾਜ ਨੇ ਕਿਹਾ ਸੀ, ਕੂੜ ਫਿਰਿਆ ਪ੍ਰਧਾਨ ਬੇ ਲਾਲੋ, ਹੈ ਨਾ, ਸਾਰੇ ਪਾਸੇ ਕੂੜ ਪ੍ਰਧਾਨ ਹੈ, ਕੂੜ ਦਾ ਬੋਲਬਾਲ ਹੈ, ਕੂੜ ਦਾ ਰਾਜ ਹੈ, ਕੂੜ ਦੀ ਸਰਦਾਰੀ ਚੱਲਦੀ ਹੈ। ਇਸ ਕਰਕੇ ਕੂੜ ਨੂੰ ਮਿਟਾਉਣਾ,
और कूड नू मिटा के सच दा जो प्रकाश होएगा फिर पता लगेगा, नहीं तो महाराज कहिंदे ए मनुख अज्ञानता करके सच

ਜੋ ਛੱਡਣਾ, ਛੱਡਣਾ ਦਾ ਮਤਲਬ ਹੈ ਜੋ ਛੱਡ ਕੇ ਜਾਣਾ, ਜੋ ਛੱਡਣਾ ਪੈਣਾ ਹੀ ਹੈ, ਸਾਰਿਆਂ ਨੂੰ ਛੱਡਣਾ ਪੈਣਾ। ਇਹ ਨਹੀਂ ਵੀ ਕਿਸੇ ਨਾਲ ਰਿਆਇਤ ਹੋਏਗੀ ਵੀ ਅੱਧੇ ਕੁ ਛੱਡ ਜਾਣਗੇ ਅੱਧੇ ਕੁ ਚਲੋ ਲੈ ਜਾਣਗੇ, ਨਾ। ਇਹ ਰੂਲ ਸਾਰਿਆਂ ਦੇ ਉੱਪਰ ਲਾਗੂ ਹੋਏਗਾ ਜਿੰਨੇ ਵੀ ਆਏ ਨੇ। ਇਹ ਸਾਰੀਆਂ ਚੀਜ਼ਾਂ ਛੱਡਣੀਆਂ ਪੈਣੀਆਂ ਨੇ ਸਾਨੂੰ। ਮਹਾਰਾਜ ਸਭਨਾਂ ਨੂੰ ਚਲੋ ਤੰਦਰੁਸਤੀ ਦੇਵੇ, ਸਰੀਰ ਵੀ ਛੱਡਣਾ ਪੈਣਾ। ਆਪਾਂ ਕਹਿੰਦੇ ਫਲਾਣਾ ਸਰੀਰ ਛੱਡ ਗਿਆ, ਸਰੀਰ ਛੱਡਣਾ ਪੈਣਾ। ਸਰੀਰ ਛੱਡਣ ਤੋਂ ਪਹਿਲਾਂ ਇੰਦਰੀਆਂ ਨੇ ਕੰਮ ਛੱਡਣਾ। ਇੰਦਰੇ ਸਰੀਰ ਦੇ ਪੁਰਜਿਆਂ ਨੇ ਬਹੁਤੀ ਵਾਰੀ ਕੰਮ ਛੱਡ ਜਾਣਾ, ਹੌਲੀ ਹੌਲੀ ਸਰੀਰ ਨੇ ਵਰਕ ਕਰਨਾ ਛੱਡ ਜਾਣਾ, ਫਿਰ ਸਰੀਰ ਛੱਡ ਜਾਣਾ। ਸਰੀਰ ਦੇ ਨਾਲ ਹੀ ਆਪਾਂ ਸਾਰਾ ਕੁਝ ਹੈ, ਸਰੀਰ ਦੇ ਨਾਲ ਹੀ ਸਾਡੇ ਰਿਸ਼ਤੇ ਨਾਤੇ ਨੇ। ਜਿੰਨਾ ਚਿਰ ਸਰੀਰ ਹੈ, ਜਿੰਨਾ ਚਿਰ ਅਸੀਂ ਤੁਰੇ ਭੱਜੇ ਫਿਰਦੇ ਹਾਂ, ਉਨਾ ਚਿਰ ਹੀ ਸਾਡੇ ਸਾਕ ਸੰਬੰਧੀ ਨੇ, ਉਨੇ ਹੀ ਸਾਡੇ ਭੈਣ ਭਰਾ, ਚਾਚੇ ਤਾਏ, ਮਾਤਾ ਪਿਤਾ, ਘਰ ਬਾਰ, ਕੋਠੀਆਂ, ਜ਼ਮੀਨ। ਜਦੋਂ ਸਰੀਰ ਹੀ ਛੱਡਤਾ, ਬਾਕੀ ਰਹਿ ਕੀ ਗਿਆ? ਘਰ ਵੀ ਇੱਥੇ, ਜ਼ਮੀਨ ਵੀ ਇੱਥੇ, ਪ੍ਰੋਪਰਟੀ ਸਭ ਕੁਛ। ਫਿਰ ਨਾਲ ਜੋ ਛੱਡਣਾ, ਸਭ ਕੁਝ ਛੱਡ ਕੇ ਜਾਣਾ, ਛੱਡ ਕੇ ਗਏ ਨੇ। ਕਬੀਰ, ਇਹ ਤਨ ਜਾਏਗਾ, ਸਕਹੋ ਤਾਂ ਲੇਹੋ ਬਹੋਰ, ਨਾਂਗੇ ਪਾਪ ਹੁੰਦੇ ਗਏ ਜਿਨ ਕੇ ਲਾਖ ਕਰੋਰ। ਬਾਬਾ ਕਬੀਰ ਸਾਹਿਬ ਕਹਿੰਦੇ ਇਹ ਤਨ ਤੇਰਾ, ਤੈਨੂੰ ਛੱਡਣਾ ਪੈਣਾ, ਇਹ ਤੇਰੇ ਤੋਂ ਹੱਥੋਂ ਨਿਕਲ ਜਾਣਾ, ਇਹਨੇ ਖਤਮ ਹੋਣਾ। ਜੇ ਜ਼ੋਰ ਹੈ ਤੇਰੇ ਵਿੱਚ, ਜੇ ਕੋਈ ਆਹਰ ਪਾਹਰ ਕਰ ਸਕਦਾ, ਐਫਰਟ ਕਰ ਸਕਦਾ, ਕਰਕੇ ਵੇਖ ਲੈ। ਕਈ ਵਾਰੀ ਨਾ ਬੰਦੇ ਨੂੰ ਭਰਮ ਹੁੰਦਾ ਵੀ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਮੈਂ ਐਂ ਕਰ ਲੈਂਦਾ, ਜੇ ਮੈਨੂੰ ਐਂ ਪਤਾ ਲੱਗ ਜਾਂਦਾ ਫਿਰ ਸ਼ਾਇਦ ਮੈਂ ਕੋਈ ਨਾ ਕੋਈ ਅਰੇਂਜਮੈਂਟ ਕਰ ਲੈਂਦਾ। ਤੇ ਮਹਾਰਾਜ ਇੱਥੇ ਕੀ ਕਹਿ ਰਹੇ ਨੇ? ਬਾਬਾ ਕਬੀਰ ਸਾਹਿਬ ਕਹਿੰਦੇ ਤੈਨੂੰ ਐਡਵਾਂਸ ਦੱਸਤਾ, ਪਹਿਲਾਂ ਦੱਸਤਾ ਵੀ ਇਹ ਸਰੀਰ ਤੈਨੂੰ ਛੱਡ ਕੇ ਜਾਣਾ ਪਏਗਾ। ਜੇ ਕਰ ਸਕਦਾ ਸਕਹੋ, ਜੇ ਕਰ ਸਕਦਾ ਤਾਂ ਰੋਕ ਕੇ ਦੇਖ ਲੈ, ਯਤਨ ਕਰਕੇ ਵੇਖ ਲੈ, ਹੁਣ ਤੋਂ ਹੀ ਆਰੰਭ ਲੈ, ਹੁਣ ਤੋਂ ਹੀ ਜ਼ੋਰ ਲਾਉਣਾ ਸ਼ੁਰੂ ਕਰ ਦੇ, ਜੋੜ ਤੋੜ ਕਰ ਲੈ, ਜੋ ਕਰਨਾ ਕਰ ਲੈ। ਸਕਹੋ ਤਾਂ ਲਿਹੋ ਬਹੋਰ, ਇੱਕ ਗੱਲ ਹੋਰ ਕਹਿਤੀ, ਕਹਿੰਦੇ ਨਾਂਗੇ ਪਾਵ ਤੇ ਗਏ ਜਿਨ ਕੇ ਲਾਖ ਕਰੋਰ। ਲੈ ਕੇ ਤੂੰ ਵੀ ਕੁਝ ਨਹੀਂ ਜਾਣਾ, ਨੰਗੇ ਪੈਰੀ ਤੇ ਖਾਲੀ ਹੱਥ ਗਏ ਨੇ ਜਿੰਨੇ ਵੀ ਗਏ। ਇੱਥੇ ਵੱਡੇ ਵੱਡੇ ਆਏ, ਰਾਜੇ ਮਹਾਰਾਜੇ ਆਏ, ਬਾਦਸ਼ਾਹ ਸਿਕੰਦਰ ਵਰਗੇ ਆਏ, ਦੁਨੀਆਂ ਨੂੰ ਜਿੱਤਣ ਦਾ ਸੁਪਨਾ ਲੈਣ ਵਾਲੇ, ਦੁਨੀਆਂ ਨੂੰ ਜਿੱਤਣ ਵਾਲੇ, ਦੁਨੀਆਂ ਦਾ ਧਨ ਇਕੱਠਾ ਕਰਨ ਵਾਲੇ ਆਏ, ਸਭ ਚਲੇ ਗਏ। ਇੱਥੇ ਬਾਬਰ ਨੇ ਹਮਲੇ ਕੀਤੇ ਹਿੰਦੁਸਤਾਨ ਤੇ, ਕਿੰਨਾ ਕੁਝ ਕੇ ਲਟਕੇ ਲੈ ਗਿਆ। ਅਬਦਾਲੀ ਨੇ 15-17 ਹਮਲੇ ਕੀਤੇ, ਕਿੰਨਾ, ਪਰ ਸਾਰਾ ਕੁਝ ਇੱਥੇ ਛੱਡ ਕੇ ਚਲੇ ਗਏ। ਇਸ ਕਰਕੇ ਮਹਾਰਾਜ ਕਹਿੰਦੇ ਜੋ ਛੱਡਣਾ, ਜਿਹੜੀ ਚੀਜ਼ ਨੂੰ ਛੱਡਣਾ ਪੈਣਾ ਹੀ ਹੈ, ਛੱਡ ਕੇ ਜਾਣਾ ਹੀ ਹੈ, ਸੋ ਅਸਥਿਰ ਕਰ ਮੰਨ ਹੈ, ਉਹਨੂੰ ਪੱਕਾ ਮੰਨੀ ਬੈਠਾ, ਸਥਿਰ ਮੰਨੀ ਬੈਠਾ, ਪਰਮਾਨੈਂਟ ਮੰਨੀ ਬੈਠਾ। ਕਰਮਕਾਨ ਨੇ ਸਾਡੇ, ਆਪਾਂ ਇਹਨਾਂ ਦਾ ਕਿੰਨਾ ਮਾਣ ਕਰਦੇ ਹਾਂ, ਸ਼ੁਕਰ ਕਰਨਾ ਚਾਹੀਦਾ। ਜਿਹੇ ਪ੍ਰਸਾਦ ਬਸਹ ਸੁੱਖ ਮੰਦਰ, ਤਿਸਹ ਤੇ ਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਦੇ ਨਾਲ ਇਹ ਘਰ ਮਿਲਿਆ, ਮਕਾਨ ਮਿਲਿਆ, ਰਿਹਾਇਸ਼ ਚੰਗੀ ਹੈ, ਉਹਦਾ ਸ਼ੁਕਰ ਕਰ। ਪਰ ਅਸੀਂ ਕੀ ਕਰਦੇ ਹਾਂ? ਉਹਦਾ ਹੰਕਾਰ ਵੀ ਮੇਰੇ ਘਰ ਜਿੱਡਾ ਕਹਿੰਦਾ। ਕਬੀਰ ਕਹਿੰਦੇ ਕਬੀਰ ਘਰ ਵੀ ਛੱਡ ਕੇ ਜਾਣਾ ਪੈਣਾ, ਤੇ ਇਹ ਜਿਹੜੇ ਘਰ ਨੇ ਇਹਨਾਂ ਦੇ ਵਿੱਚ ਸਦੀਵੀ ਤੌਰ ਤੇ ਤੇਰੀ ਰਿਹਾਇਸ਼ ਨਹੀਂ ਹੋਵੇ। ਕਬੀਰ ਗਰਭ ਨਾ ਕੀਜੀ ਹੈ, ਉੱਚਾ ਦੇਖ ਆਵਾਸ, ਆਜ ਕਾਲ ਪੋਏ ਲੇਟਣਾ, ਉੱਪਰ ਜਾਮੈ ਘਾਸ। ਇਸ ਕਰਕੇ ਜੋ ਛੱਡਣਾ ਸੋ ਅਸਥਿਰ ਕਰ ਮਨ ਹੈ। ਪੱਕੀਆਂ ਰਜਿਸਟਰੀਆਂ ਕਰਾ ਲਈਆਂ, ਪੱਕੇ ਕਾਗਜ਼ ਕਰਾ ਲਏ, ਇੰਤਕਾਲ ਕਰਾ ਲਏ, ਪਤਾ ਨਹੀਂ ਕੀ ਕੁਝ, ਪਰ ਉਹ ਓਨਾ ਚਿਰ ਹੀ ਹੈ ਜਿੰਨਾ ਚਿਰ ਤੇਰਾ ਸਰੀਰ ਹੈ। ਉਹ ਇੰਤਕਾਲ ਮਿੰਟ ਲੱਗਦਾ ਦੂਜਿਆਂ ਦੇ ਨਾਮ ਹੋਣ ਨੂੰ, ਰਜਿਸਟਰੀਆਂ ਦੂਜਿਆਂ ਦੇ ਨਾਮ ਹੋਣ ਨੂੰ। ਇਹੀ ਜ਼ਮੀਨ, ਐਸੇ ਇਹ ਜ਼ਮੀਨਾਂ ਪਤਾ ਨਹੀਂ ਕਿੰਨੀ ਵਾਰ ਕਿਹਦੇ ਕਿਹਦੇ ਨਾਮ ਹੋ ਗਈਆਂ, ਕਿਹਦੇ ਕਿਹਦੇ ਨਾਮ ਹੋਈ ਜਾ ਰਹੀਆਂ ਨੇ। ਇਸੇ ਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਸੀ ਨਾ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਜਿਹੜੇ ਅਸਥਾਨਾਂ ਤੇ, ਜਿਹੜੇ ਥਾਵਾਂ ਤੇ ਆਪਾਂ ਬੈਠੇ ਹਾਂ, ਪਤਾ ਨਹੀਂ ਕਿੰਨੇ ਕੁ ਲੋਕ ਬੈਠ ਕੇ ਚਲੇ ਗਏ। ਇਹ ਅਣਤਾ ਹੈ ਮਨੁੱਖ ਦੀ, ਅਗਿਆਨਤਾ, ਬੇਸਮਝੀ ਹੈ ਵੀ ਉਹ ਕਹੀ ਜਾ ਵੀ ਮੈਂ ਸਥਰ ਹਾਂ। ਇੱਕ ਵਾਰ ਇੱਕ ਬੰਦੇ ਦਾ ਬਹੁਤ ਆਲੀਸ਼ਾਨ ਮਕਾਨ, ਇੱਕ ਸਿੱਖਿਆ ਦਾ ਇੱਕ ਥੋੜ੍ਹੀ ਜਿਹੀ ਸਟੋਰੀ ਸਾਖੀ ਹੈ। ਬਹੁਤ ਉਹਦਾ ਮਹਿਲ, ਉਹਦੇ ਅੱਗੇ ਕੁਛ ਗਰੀਬ ਲੋਕ ਬਹਿ ਜਾਂਦੇ, ਮੰਗਤੇ ਜੇ ਜਾਂ ਉਸ ਤਰ੍ਹਾਂ ਦੇ ਲੋੜਵੰਦ। ਉਹ ਕਹਿੰਦਾ ਵੀ ਮੇਰੀ ਸ਼ਾਨ ਖਰਾਬ ਹੁੰਦੀ ਹੈ, ਮੇਰੇ ਘਰ ਦੇ ਮੂਹਰੇ ਕੋਈ ਇੱਦਾਂ ਦਾ ਭਿਖਾਰੀ ਜਿਹਾ, ਕੋਈ ਮੰਗਤਾ ਜਿਹਾ
बैठे ना, उन्हें लिख के भी लाता, उन्हें सख्ती करती भी, इत्थे किसे नूं बैठण दा अधिकार नहीं है, राइट नहीं है, मेरे मेरी शान खराब होंदी है, मेरा घर वड्डा, मैं अमीर बंदा। उत्थे कोई इस तरह का महापुरश आया, कोई ज्ञानी पुरश आया, उन्हें देखिया भी किड्डा वड्डा मकान है, उन्हें आवाज दी, कहन लग्या भी मैनू एक रात रहण दा समा दोगे? वो कहंदे भी नहीं, इत्थे तां इह साडा परसनल घर है, मेरा अपना घर है। वो कह लगे भी ठीक है, मैं कोई ये नहीं कह रहा भी इत्थे मैं कोई कब्जा करना, मैं तो सिर्फ एक रात कट्टनी है, मुसाफर हाँ मैं। वो कहंदे नहीं, ये कोई मुसाफरखाना थोड़ो है, ये कोई रिहा उदा कोई सरां थोड़ो है, कोई मुसाफरखाना थोड़ो है। वो फकीर सी, वह कहंदा भी ये मुसाफरखाना तो है, ये मुसाफरखाना ही है, बखरी गल है भी तू ए काबज है जा तेरा ये, पर है मुसाफरखाना। वह घर का मालक गुस्से च आ गया, अपने तो बहर हो गया, कहंदा तू ये मेरे घर नूं सरां कह रहे हैं, मुसाफरखाना कह रहे हैं। वो कहन लगे भी देखो मेरे हिसाब नाल मेरी समझ ये कहती है, बखरी गल है भी तेरी समझ कुछ होर कहती हो, पर है तो मुसाफरखाना। चलो गल नूं नेड़े रखा, वो कहंदा इस तरह किवें, कहंदा इत्थे तू रहना? कहंदा हाँ मेरा घर है, मैं रहना। इस तो पहला कौन रहिंदा सी? कहंदा मेरा पिता रहिंदा सी इत्थे, मेरे बापू का घर सी। कहंदा वह कित्थे है? वह तो चला गया। उस तो पहला कौन रहिंदा सी? कहंदा मेरा दादा रहिंदा सी, उहदे नाम सी। वह कित्थे? वह भी चला गया। उस तो पहला कहंदा मेरा पड़दादा, वह गाहां जाई गया। कहंदा तू बस कर हुण, कहंदा हुण तू रह रहा, तेरे तो मगरों कौन रहेगा? झंझोड़िया गया। एक बारी झरनाहट छिड़ी, कहंदा तेरा पड़दादा रहिंदा सी, वह है नहीं, चला गया। तेरा दादा रहिंदा सी, वह भी चला गया, ते तू भी चला जाना है, ते तेरे तो बाद बारी। फिर जेड़े आए ते रह के चले गए, जेड़ा आके रह के चला जावे उहनू की कहंदे ने? प्रौणा। उहनू कहंदे ने मुसाफर। ते मुसाफर खान नहीं है हे, मैं एक रात रहना है, तू थोड़ी जी ज्यादा ज्यादा रात रह पेगा। गल तो यह है ना भी ये छड़ के जाना ही है। तै हुण याणे बंदे नू एदा समझाया साहिब, कहंदे जो छड़ना सो अस्थिर कर मन है, उहनू स्थिर मनी बैठा है। अपने शरीर नू भी पक्के तौर ते मनी बैठा भी पता नहीं हुण कोई रूल बदलता होना परमात्मा ने, भी पहला जिन्ने आए सी ओह गए, पता नहीं हुण मेरी बारी नू रूल ए बदल जूगा। जाना ही पैना है। जो होवन सो दूर पराना, जो होना है जो दिस रहा है उहनू दूर समझ ही जांदा है भई ये तो बहुत दूर है, मैनू खिमा करना। वाहिगुरु सभना नू लंबी उम्र देवे, पर सब तो नेड़े मौत है, सब तो नेड़े परमात्मा ते मौत है। परमात्मा ते साडे अंग संग है, मौत दा भी की पता, कोई गरंटी थोड़ो है। इसे करके ते बाबा जी ने आख्या सी बाणी च, कहिंदे गग्गा गोविंद गुण रवो, सास सास जप नीत, काहा विसासा देह का बिलम न करे हो मीत। की विश्वास है देह दा, की गरंटी है देह दी? कोई दावा किया जा सकता है? बंदे बोलदे चढ़ाई कर जांदे ने। आ पिछे जे दो तीन घटनावां वापरियां, गुरु के कीर्तनी असियां कीर्तन करदे करदे स्टेज ते ही बस गल खत्म हो गई। वो कहिंदे शब्द नहीं पढ़दे, कहिंदे शब्द पढ़न वाली गल ही नहीं रही हैगी। की पता की किन्नी नेड़े है मौत। मैं फिर कह रहा भी सभनां नूं महाराज चलो लंबी उम्र, पर विसात एक सैकंड का भी नहीं है ना। असीं तुरे फिरदे हां सवासां दी बदौलत, हम आदमी हाँ एकदम ही, मोहलत मोहत ना जाना। किड्डी गल है, अंदरला सवास बाहर ना आया, बाहरला अंदर ना गया तो गल खत्म हो जानी है। सवासा की लड़ी टुट गई बस, होर की होना है। सवास आ रहे ने जा रहे ने, जीवन है, सवासा की लड़ी टुट गई तो जीवन का अंत है। इन्नी की गल है, सब तो नेड़े है मौत। जो होवन जो होना है, जो बाकिया नाल होया, जो दुनिया नाल होया वो होना है, पर उन्हें दूर मनी बैठा भी बहुत दूर है हाले तो मौत। पहला तो मौत नूं एक्सेप्ट नहीं करता, जे मन लैंदा फिर यह समझदा भी हाले तो 50 साल पाए ने 60 साल पाए ने, हाले तो बहुत लंबी उम्र है। चलो गुरु करे लंबी उम्र होवे सभना दी, पर पता तो एक सवास का भी नहीं है। कदे गुरु साहब जी ने यही गल पुछी सी, संगत बैठी सी, गुरु के सिख बैठे सी स्याणे स्याणे।

ਕਿਨੇ ਦੇਖਿਆ ਇੱਥੇ ਤੇ ਹਫ਼ਤੇ ਦਾ ਨੀ ਪਤਾ। ਮਹਾਰਾਜ ਕਹਿੰਦੇ ਭਾਈ ਬੜੀ ਦੂਰੋਂ ਇੱਥੇ ਤੇ ਅਗਲੇ ਸਵਾਸ ਦਾ ਨੀ ਪਤਾ, ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਜੋ ਛੱਡਣਾ ਸੋ ਅਸਥਿਰ ਕਰਮਨ ਹੈ, ਜੋ ਹੋਵਨ ਸੋ ਦੂਰ ਪੁਰਾਨ ਹੈ, ਉਹਨੂੰ ਦੂਰ ਮੰਨੀ ਬੈਠਾ, ਸਾਰੇ ਹੀ ਮੌਤ ਨੂੰ ਦੂਰ ਮੰਨੀ ਬੈਠੇ ਨੇ, ਜਦੋਂ ਕਿ ਹੈ ਸਭ ਤੋਂ ਨੇੜੇ ਮੌਤ ਹੈ ਉਹ ਵੱਖਰੀ ਗੱਲ ਹੈ ਵੀ ਸਾਨੂੰ ਪਤਾ ਨਹੀਂ। ਮਹਾਰਾਜ ਕਹਿੰਦੇ ਕਿਆ ਜਾਣਾ ਕਿ ਮਰਹਾਂਗੇ ਕੈਸਾ ਮਰਨਾ ਹੋਏ। ਕਿੰਨੀਆਂ ਘਟਨਾਵਾਂ ਆਪਣੇ ਆਲੇ ਦੁਆਲੇ ਵਾਪਰਦੀਆਂ ਨੇ, ਬੰਦੇ ਨੱਚਦੇ ਟੱਪਦੇ ਹੀ ਤੁਰ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨਿਰਗੁਣੀ ਆਰ ਇਆਨੇ ਆ, ਹੇ ਇਆਣੇ ਜੀਵ ਅਣਜਾਣ ਜੀਵ, ਉਸ ਪਰਮਾਤਮਾ ਨੂੰ ਸੰਭਾਲ। ਇੱਕ ਚੀਜ਼ ਹੋਰ ਆਪਾਂ ਕਹੀ ਜਾਂਦੇ ਹੁੰਦੇ ਵੀ ਬਹੁਤ ਦੂਰ ਹੈ ਹਾਲੇ ਤਾਂ ਮੌਤ, ਪਰਮਾਤਮਾ ਨੂੰ ਕੋਈ ਨਹੀਂ ਬੁਢੇਪੇ 'ਚ ਜਾ ਕੇ ਸਿਮਰ ਲਾਂਗੇ। ਸਾਡੀ ਬਹੁਤਿਆਂ ਦੀ ਮੈਂਟੈਲਿਟੀ ਇਹੋ ਜਿਹੀ ਹੈ ਵੀ ਬਚਪਨ ਤਾਂ ਖੇਡਣ ਮੱਲਣ ਦੀ ਉਮਰ ਹੈ, ਮੌਜਾਂ ਦੀ ਉਮਰ ਹੈ। ਨਿਆਣਿਆਂ ਨੂੰ ਆਪਾਂ ਕਹਿੰਦੇ ਵੀ ਤੁਸੀਂ ਮੌਜਾਂ ਕਰੋ, ਭੱਜੋ ਨੱਠੋ, ਤੁਸੀਂ ਕੀ ਲੈਣਾ, ਹਾਲੇ ਤੁਹਾਡੀ ਕੋਈ ਉਮਰ ਹੈ। ਜਵਾਨੀ ਦੇ ਵਿੱਚ ਪੈਂਦਾ ਕਹਿੰਦਾ ਖਾਣ ਪੀਣ ਦੀ ਜਿਹੜੇ ਸੀ ਇੰਜੋਏ ਕਰਨਾ, ਹਾਲੇ ਤਾਂ ਐਂਟਰਟੇਨਮੈਂਟ ਕਰਨਾ, ਹਾਲੇ ਤਾਂ ਬਹੁਤ ਕੁਝ ਹੈ। ਕੋਈ ਨਹੀਂ, ਬੁਢੇਪੇ ਜਾ ਕੇ ਆਪਾਂ ਕਰ ਲਾਂਗੇ ਸਾਰਾ ਕੁਛ, ਬੁਢੇਪੇ 'ਚ ਇਹੀ ਕੰਮ 'ਤੇ ਹਾਂ ਆਪਾਂ। ਪਰ ਕੀ ਪਤਾ ਹੈ ਵੀ ਬੁਢੇਪੇ ਤੱਕ ਪਹੁੰਚਣਾ ਹੈ ਕਿ ਨਹੀਂ ਪਹੁੰਚਣਾ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰੇ ਕੀਤੇ ਨੇ ਵੀ ਇਹਦਾ ਪਤਾ ਕੁਝ ਨਹੀਂ, ਅਸੀਂ ਬਹੁਤ ਦੂਰ ਮੰਨੀ ਬੈਠੇ ਹਾਂ ਵੀ ਪਹਿਲਾਂ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ ਆਏਗਾ। ਔਰ ਮਹਾਰਾਜ ਤੇ ਕਹਿੰਦੇ ਭਾਈ ਅਵਸਥਾਵਾਂ ਹੀ ਤਿੰਨ ਨੇ, ਪਰ ਕਿੰਨੇ ਹੀ ਐਸੇ ਨੇ ਜਿਹੜੇ ਬਚਪਨ ਤੋਂ ਜਵਾਨੀ 'ਚ ਪਹੁੰਚੇ ਹੀ ਨਹੀਂ, ਜਿਹੜੇ ਜਵਾਨੀ ਤੋਂ ਬੁਢੇਪੇ 'ਚ ਪਹੁੰਚੇ ਹੀ ਨਹੀਂ। ਗੁਰੂ ਕੇ ਸਾਹਿਬਜ਼ਾਦਿਆਂ ਤੱਕ ਆਪਾਂ ਵੇਖਦੇ ਹਾਂ, ਗੁਰੂ ਕੇ ਲਾਲਾਂ ਤੱਕ ਵੇਖਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਦਾ ਜੀਵਨ ਪੜ੍ਹੋ, ਛੋਟੀ ਜਿਹੀ ਉਮਰ ਸੀ, ਖਿੱਦੋ ਖੁੱਡੀ ਖੇਡਦੇ ਸੀਗੇ, ਆਪਣੇ ਮਿੱਤਰ ਦੇ ਨਾਲ ਹੀ ਖੇਡਦੇ ਸੀ, ਪਰ ਛੋਟੀ ਜਿਹੀ ਉਮਰ ਦੇ ਵਿੱਚ ਹੀ ਕਿਸ ਤਰ੍ਹਾਂ ਦਾ ਖੇਡ ਵਾਪਰਿਆ। ਇਸ ਕਰਕੇ ਇਹਦਾ ਦੂਰ ਨਹੀਂ ਜਾਣਨਾ ਇਹਨੂੰ, ਇਹ ਨੇੜੇ ਹੈ, ਸਭ ਤੋਂ ਨੇੜੇ ਹੈ। ਤੇ ਪਰ ਮਹਾਰਾਜ ਕਹਿੰਦੇ ਇਹ ਇਹਦੀ ਅਗਿਆਨਤਾ, ਇਹਦੀ ਬੇਸਮਝੀ ਹੈ, ਇਹਨੂੰ ਬਹੁਤ ਦੂਰ ਮੰਨੀ ਬੈਠਾ। ਅੱਗੇ ਕਹਿਣ ਲੱਗੇ ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਛੋੜ ਜਾਏ, ਜਿਹੜੀ ਚੀਜ਼ ਨੂੰ ਛੱਡ ਕੇ ਜਾਣਾ ਹੀ ਹੈ, ਤਿਸਕਾ ਉਸ ਚੀਜ਼ ਦਾ ਸ਼ਰਮ ਅਰਥ ਹੁੰਦਾ ਇਕੱਠਿਆਂ ਕਰਨਾ, ਸ਼ਰਮ ਸੰਸਕ੍ਰਿਤ ਦਾ ਸ਼ਬਦ ਹੈ ਇਕੱਠਿਆਂ, ਜਿਹੜੀਆਂ ਚੀਜ਼ਾਂ ਛੱਡ ਕੇ ਜਾਣੀਆਂ ਨੂੰ ਇਕੱਠੀਆਂ ਕਰੀ ਜਾ ਰਹੇ ਹੈ। ਜਿਹੜੀਆਂ ਚੀਜ਼ਾਂ ਵੀ ਆਪਾਂ ਸਟੋਰ ਕਰ ਰਹੇ ਹਾਂ, ਇਕੱਠੀਆਂ ਕਰ ਰਹੇ ਹਾਂ, ਕੀ ਇਹਨਾਂ 'ਚ ਕੋਈ ਨਾਲ ਜਾਣ ਵਾਲੀ ਚੀਜ਼ ਹੈ? ਪਿੱਛੇ ਜੇ ਇੱਕ ਨਾ ਖਬਰ ਛੱਪੀ ਸੀ, ਸਾਲ ਕੁ ਹੋ ਗਿਆ, ਇੱਕ ਕੋਈ ਬਾਬਾ ਸੀ, ਉਹਨੂੰ ਗੱਡੀ ਲਈ ਸੀਗੀ ਬਹੁਤ ਚਾਵਾਂ ਨਾਲ, ਬਹੁਤ ਕੋਸਟਲੀ ਗੱਡੀ, ਤੇ ਉਧਰੋਂ ਉਹਦਾ ਸੱਦਾ ਆ ਗਿਆ, ਉਹਨੂੰ ਲੱਗਿਆ ਡਾਕਟਰ ਕਹਿੰਦੇ ਜੀ ਤੁਸੀਂ ਇੱਕ ਦੋ ਦਿਨ ਦਿਓ ਪ੍ਰਾਹੁਣੇ, ਬਈ ਬਸ ਹੁਣ ਕੁਝ ਨਹੀਂ। ਉਹਦਾ ਧਿਆਨ ਸਾਰਾ ਉਹਦੇ 'ਚ ਸੀ, ਸੁਰਤੀ ਉਹਦੇ 'ਚ ਸੀਗੀ, ਉਹ ਮਤਲਬ ਕਿਉਂਕਿ ਉਹਦਾ ਚਾਅ ਵੀ ਨਹੀਂ ਸੀ ਪੂਰਾ ਹੋਇਆ। ਚਲੋ ਉਹਨੇ ਇਹ ਕਿਹਾ ਸੀ, ਆਪਦੀ ਇੱਛਾ ਪ੍ਰਗਟ ਕੀਤੀ ਸੀ ਅਖਬਾਰਾਂ 'ਚ, ਖਬਰ ਛਪੀ ਸੀ, ਕਹਿੰਦਾ ਮੈਨੂੰ ਇਸੇ ਗੱਡੀ 'ਚ ਪਾ ਕੇ ਦਫਨਾਇਓ, ਕਹਿੰਦਾ ਮੈਂ ਨਾਲ ਤਾਂ ਲੈ ਕੇ ਨਹੀਂ ਜਾ ਸਕਦਾ, ਪਰ ਇਹ ਗੱਡੀ 'ਚ ਪਾ ਕੇ ਸਮੇਤ ਗੱਡੀ ਦਫਨਾਇਓ, ਫਿਰ ਕਿਹੜਾ ਨਾਲ ਚਲੀ ਗਈ ਹੋਣੀ ਆ ਉਹ। ਇਹ ਕਿੱਡੀ ਅਗਿਆਨਤਾ ਹੈ, ਕਿੱਡੀ ਬੇਸਮਝੀ ਹੈ। ਭਾਵੇਂ ਤੇ ਹੁਣ ਤੁਸੀਂ ਉਹਨੂੰ ਕਿੱਥੇ ਪਾ ਦਿਓ, ਮੁਰਦੇ ਦਾ ਕੀ ਹੈ? ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੀਆਂ ਚੀਜ਼ਾਂ ਛੱਡਣੀਆਂ ਨੇ ਉਹਨਾਂ ਨੂੰ ਇਕੱਠੀਆਂ ਕਰੀ ਜਾ ਰਿਹਾ, ਸ਼ਰਮ ਕਰੀ ਜਾ ਰਿਹਾ। ਤੇ ਫਿਰ ਕਹਿੰਦੇ ਨੇ ਸੰਗ ਸਹਾਈ ਤਿਸ ਪਰ ਹਰੈ, ਜਿਹੜੀ ਚੀਜ਼ ਨੇ ਸੰਗ ਜਾਣਾ, ਜਿਹੜੀ ਚੀਜ਼ ਨੇ ਸਾਥ ਜਾਣਾ, ਪਰ ਹਰੈ ਦਾ ਅਰਥ ਉਹਨੂੰ ਤਿਆਗੀ ਜਾ ਰਿਹਾ। ਕਦੇ ਆਪਾਂ ਹਿਸਾਬ ਕਿਤਾਬ ਲਾ ਕੇ ਵੇਖੀਏ ਵੀ ਨਾਲ ਕੀ ਜਾਣਾ ਕੀ ਨਹੀਂ ਜਾਣਾ। ਵੈਸੇ ਮਨੁੱਖ ਦਾ ਤੇ ਧਿਆਨ ਹੀ ਨਹੀਂ ਇੱਧਰ, ਇੰਨਾ ਕਿੱਥੇ ਟਾਈਮ, ਇੰਨਾ ਕਿੱਥੇ ਵਕਤ, ਮਨੁੱਖ ਤੇ ਆਪਣੇ ਲਈ ਵੀ ਨਹੀਂ ਵਕਤ ਕੱਢਦਾ, ਇੰਨਾ ਕਿੱਥੇ ਆਪਣੇ ਬਾਰੇ ਸੋਚਦਾ। ਵੈਸੇ ਸੋਚਣਾ ਚਾਹੀਦਾ ਕਦੇ ਕਦੇ ਨਾ, ਦੁਨਿਆਵੀ ਕੰਮਾਂ ਕਾਰਾਂ 'ਚੋਂ ਵਿਹਲੇ ਹੋ ਕੇ, ਭੱਜ ਨੱਠ ਦੀ ਜ਼ਿੰਦਗੀ ਹੈ ਜਿਹੜੀ, ਇਹ ਭੱਜ ਦੌੜ ਦੀ ਲਾਈਫ ਹੈ, ਸਾਡਾ ਸਟਾਈਲ ਹੀ ਕੁਝ ਐਸਾ ਹੋ ਗਿਆ, ਇਹ ਲਾਈਫ ਸਟਾਈਲ ਨੂੰ ਥੋੜ੍ਹਾ ਜਿਹਾ ਚੇਂਜ ਕਰਕੇ ਕਦੇ ਸਮਾਂ ਕੱਢ ਕੇ ਸੋਚਣਾ ਚਾਹੀਦਾ ਵੀ ਜੋ ਕੁਝ ਮੈਂ ਇਕੱਠਾ ਕਰੀ ਜਾ ਰਿਹਾ ਇਹ ਲੈ ਕੇ ਕਿੱਥੇ ਜਾਣਾ, ਜੋ ਕੁਝ ਮੈਂ ਜਮ੍ਹਾਂ ਕਰੀ ਜਾ ਰਿਹਾ ਇਹ ਕਿਹਦੇ ਵਾਸਤੇ ਹੈ, ਇਹ ਕਿਉਂ ਹੈ, ਇਹਦੀ ਖਾਤਰ ਮੈਂ ਕੀ ਕੁਝ ਕਰੀ ਜਾ ਰਿਹਾ? ਮੈਂ ਗੁਰੂ ਤੋਂ ਵੀ ਬੇਮੁੱਖ ਹੋਈ ਜਾ ਰਿਹਾ,
मैं गलत तरीके दे नाल सारा कुछ श्रम करी जा रहे हैं।

ਇਹਨਾਂ ਚੋਂ ਜਾਣਾ ਤੇ ਕੁਝ ਨਹੀਂ ਹੈ, ਫਿਰ ਆਪਣੇ ਤੋਂ ਪਹਿਲੇ ਵੱਲ ਵੇਖਣਾ ਵੀ ਕੌਣ ਕੀ ਲੈ ਗਏ, ਲੰਕਾ ਗੜ ਸੋਨੇ ਕਾ ਪਾਇਆ, ਰਾਵਣ ਵਰਗੇ ਕੀ ਲੈ ਕੇ ਗਏ। ਮਹਾਰਾਜ ਕਹਿੰਦੇ ਇਹਦੀ ਅਗਿਆਨਤਾ, ਜਿਹੜੀ ਜੀ ਨੇ ਨਾਲ ਜਾਣਾ ਉਹਨੂੰ ਪਰ ਹਰੈ ਦਰਥ ਹੁੰਦਾ ਤਿਆਗ ਰਿਹਾ, ਨਾਲ ਕੀ ਜਾਣਾ, ਨਾਮ ਸਿਮਰਨ ਭਜਨ ਬੰਦਗੀ ਦਾਨ ਪੁੰਨ, ਅੱਗੇ ਤੇ ਇਹੀ ਮਿਲਣਾ ਨਾ ਆਪਾਂ ਨੂੰ, ਵਿੱਚ ਦੁਨੀਆਂ ਸੇਵ ਕਮਾਈ ਹੈ ਇਹੀ ਨਾਲ ਜਾਣੀ ਹੈ, ਕੀਤਾ ਹੋਇਆ ਦਾਨ ਪੁੰਨ ਇਹੀ ਜਾਣਾ, ਕਾਲ ਖਾਇ ਕਿਸ ਹੱਥੋਂ ਦੇ ਇਹੀ ਜਾਣਾ, ਪਰ ਉਹ ਚੀਜ਼ਾਂ ਆਪਾਂ ਛੱਡੀ ਫਿਰਦੇ ਹਾਂ, ਇਹ ਬੇਸਮਝੀ ਕਰਕੇ ਹੈ। ਚੰਦਨ ਲੇਪ ਉਤਾਰੈ ਧੋਏ ਗਰਧਵ ਪ੍ਰੀਤ ਭਸਮ ਸੰਗ ਹੋਏ, ਕਹਿੰਦੇ ਦੇਖੋ ਇਹਦੀ ਹਾਲਤ ਕੀ ਹੈ, ਜਿਵੇਂ ਗਧੇ ਦੇ ਉੱਪਰ ਕਹਿੰਦੇ ਚੰਦਨ ਦਾ ਲੇਪ ਕਰ ਦੋ, ਜਦੀ ਧੋ ਦੇਵੇਗਾ ਉਹ ਕੀਮਤੀ, ਉਹਨੂੰ ਵੈਲਿਊ ਦੇ ਨੀ ਪਤਾ ਚੰਦਨ ਕਿੰਨੀ ਵੈਲਿਊ, ਕਿੰਨੀ ਕੀਮਤੀ ਹੈ, ਕਿੰਨੀ ਵੈਲਿਊ ਹੈ ਉਹਦੀ, ਉਤਾਰ ਦੇਵੇਗਾ ਧੋ ਦੇਵੇਗਾ, ਸਗੋਂ ਭਸਮ ਦੇ ਵਿੱਚ ਲਿਟੇਗਾ, ਭਸਮ ਮੀਨਜ ਸਵਾਹ ਦੇ ਵਿੱਚ ਰੇਤ ਦੇ ਵਿੱਚ ਲਿਟੇਗਾ, ਗਧਾ ਨਾ ਲਿਟੇਗਾ ਉੱਥੇ ਸਵਾਹ ਦੇ ਵਿੱਚ ਲਿਟਦਾ, ਮਿੱਟੀ ਚ ਲਿਟਦਾ, ਔਰ ਪ੍ਰੀਤ ਉਹਦੀ ਉੱਥੇ ਹੈ, ਪਿਆਰ ਹੀ ਉੱਥੇ ਹੈ, ਚੰਦਨ ਦਾ ਲੇਪ ਉਹਦੇ ਲਈ ਔਖਾ ਹੋਏਗਾ, ਦੁਖਦਾਈ ਹੋਵੇਗਾ, ਉਹਨੂੰ ਉਤਾਰਨ ਲਈ ਕਾਲਾ ਹੋਵੇਗਾ। ਇਹ ਤਾਂ ਗਧਾ ਜਿਹੜਾ ਉਹ ਤਾਂ ਚਲੋ ਪਸ਼ੂ ਹੈ, ਉਹਨੂੰ ਤੇ ਪਤਾ ਨਹੀਂ ਹੈ, ਉਹਦਾ ਕੋਈ ਕਸੂਰ ਨਹੀਂ ਹੈ, ਉਹਦੇ ਕੋਲੇ ਮਨ ਨਹੀਂ ਹੈ, ਉਹਦੇ ਕੋਲੇ ਸਮਝ ਨਹੀਂ ਹੈ, ਪਰ ਮਨੁੱਖ ਦੀ ਗੱਲ ਹੈ ਇਹ। ਇਹ ਬਾਣੀ ਗਧਿਆਂ ਨੂੰ ਨਹੀਂ ਸਮਝਾਉਂਦੀ, ਗਧਿਆਂ ਵਰਗੇ ਮਨੁੱਖਾਂ ਨੂੰ ਸਮਝਾਉਂਦੀ ਹੈ, ਜਿਹੜੇ ਗਧਿਆਂ ਵਰਗੇ ਹੋ ਗਏ, ਜਿਨ੍ਹਾਂ ਦੀ ਪਸ਼ੂ ਬਿਰਤੀ ਹੋ ਗਈ, ਉਹਨਾਂ ਨੂੰ ਇਹ ਮਨੁੱਖ ਬਣਾਉਂਦੀ ਹੈ, ਉਹਨਾਂ ਨੂੰ ਦੇਵਤੇ ਬਣਾਉਂਦੀ ਹੈ। ਇਸ ਕਰਕੇ ਕੋਈ ਗਧਾ ਇਹ ਕਰੇ ਉਹਦੇ ਤੇ ਇਤਰਾਜ਼ ਨਹੀਂ ਕੀਤਾ ਜਾ ਸਕਦਾ, ਪਰ ਬੰਦੇ ਤੇ ਇਤਰਾਜ਼ ਕੀਤਾ ਜਾ ਸਕਦਾ, ਬੰਦਾ ਇਹ ਕੰਮ ਕਰੇ। ਇਸ ਕਰਕੇ ਮਹਾਰਾਜ ਨੇ ਬਾਣੀ ਚ ਵੀ ਆਖਿਆ ਸੀ ਬਈ ਜਿਹੜਾ ਤੁਸੀਂ ਆਖੋ ਕਿ ਗਧੇ, ਬਾਣੀ ਨੂੰ ਪੁੱਛਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਮਹਾਰਾਜ ਅਸਲੀ ਗਧੇ ਕੌਣ ਨੇ? ਆਪਾਂ ਕਿਸੇ ਨੂੰ ਗਧਾ ਕਹਿ ਦਈਏ ਨਾ, ਮਰਨ ਮਾਰਨ ਤੇ ਆ ਜਾਂਦਾ ਬੰਦਾ, ਵੀ ਤੂੰ ਮੈਨੂੰ ਗਧਾ ਆਖਿਆ, ਮੈਨੂੰ ਖੋਤਾ ਆਖਿਆ, ਇਹ ਗਾਲ ਵਾਂਗੂ ਐਕ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਹ ਸ਼ਬਦ ਵਰਤੇ ਨੇ, ਕਹਿੰਦੇ ਇਹ ਗਧਿਆਂ ਦੀ ਗੱਲ ਨਾ ਕਰੋ ਜਿਹੜੇ ਭਾਰ ਢੋਂਦੇ ਫਿਰਦੇ ਨੇ ਵਿਚਾਰੇ, ਇਹ ਤਾਂ ਭੋਗ ਰਹੇ ਨੇ ਆਪਣਾ ਸਾਰਾ ਕੁਛ। ਅਸਲੀ ਗਧੇ ਪਤਾ ਕੌਣ ਨੇ? ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਕਹਿੰਦੇ ਜਿਹੜੇ ਬੰਦੇ ਬਿਨਾਂ ਗੁਣਾਂ ਤੋਂ ਹੀ ਗਰਭ ਕਰੀ ਜਾਂਦੇ ਨੇ, ਕੁਆਲਿਟੀ ਹੈ ਨਹੀਂ ਕੋਈ, ਉਈ ਮੈਂ ਬਸ, ਗੁਣ ਕੋਈ ਨਹੀਂ, ਹੰਕਾਰ ਦੀ ਪੰਡ ਚੁੱਕੀ ਫਿਰਦੇ ਨੇ, ਗੁਣ ਕੋਈ ਨਹੀਂ, ਹਉਮੇ ਨਾਲ ਭਰੇ ਪਏ ਨੇ, ਗੁਣ ਕੋਈ ਨਹੀਂ ਤੇ ਜ਼ਮੀਨ ਤੇ ਪੈਰ ਨਹੀਂ ਲਾਉਂਦੇ। ਜਿਹੜੇ ਬਿਨਾਂ ਗੁਣਾਂ, ਦੇਖੋ ਗੁਣਾਂ ਦਾ ਵੀ ਵੈਸੇ ਤਾਂ ਹੰਕਾਰ ਨਹੀਂ ਹੋਣਾ ਚਾਹੀਦਾ, ਗੁਰਮੁਖੋ ਗੁਣ ਕਰਕੇ ਵੀ ਨਿਮਰਤਾ ਚ ਰਹਿਣਾ ਚਾਹੀਦਾ, ਪਰ ਚਲੋ ਫਿਰ ਵੀ ਨੈਚੁਰਲੀ ਹੋ ਜਾਂਦਾ ਗੁਣਾਂ ਦਾ ਹੰਕਾਰ। ਪਰ ਜਿਹੜਾ ਬਿਨਾਂ ਗੁਣਾਂ ਤੋਂ ਹੀ ਹੰਕਾਰ ਕਰੀ ਜਾਏ, ਤੇ ਮਹਾਰਾਜ ਕਹਿੰਦੇ ਅਸਲੀ ਖੋਤਾ ਤੇ ਉਹ ਹੈ, ਅਸਲੀ ਗਧਾ ਤੇ ਉਹ ਹੈ, ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰਾਂਦੇ। ਇਸ ਕਰਕੇ ਇੱਥੇ ਗਰ ਤਾਂ ਪ੍ਰੀਤ ਭਸਮ ਸੰਗ ਹੋਏ। ਫਿਰ ਅੱਗੇ ਕਹਿਣ ਲੱਗੇ ਮਹਾਰਾਜ, ਕਹਿੰਦੇ ਅੰਧ ਕੂਪ ਮਹਿ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਤੁਸੀਂ ਬੜੇ ਧਿਆਨ ਨਾਲ ਸਰਵਣ ਕਰਦੇ ਹੋ, ਹਰ ਬੰਦ ਦੀਆਂ ਅਖੀਰਲੀਆਂ ਪੰਕਤੀਆਂ ਦੇ ਅੰਦਰ ਬੇਨਤੀ ਕੀਤੀ ਗਈ ਹੈ। ਇੱਥੇ ਕਹਿੰਦੇ ਅੰਧ ਕੂਪ, ਹਨੇਰਾ ਖੂਹ ਜਿਹੜਾ ਸੀ, ਅੰਨਾ ਖੂਹ ਜਿਹਨੂੰ ਕਹਿ ਦਿੰਦੇ ਸੀ, ਅੰਧ ਕੂਪ ਜਿਸ ਕੁਛ ਵੀ ਨਹੀਂ ਨਜ਼ਰ ਆਉਂਦਾ, ਉਹਦੇ ਵਿੱਚ ਡਿੱਗ ਰਹੇ ਹਾਂ, ਪਤਿਤ ਬਿਕਰਾਲ। ਪਰ ਹੁਣ ਕੀ ਹੈ, ਕਿਰਪਾ ਕਰਕੇ ਸਾਨੂੰ ਉਸ ਹਨੇਰੇ ਡੂੰਘੇ ਖੂਹ ਦੇ ਵਿੱਚੋਂ ਕੱਢ ਲਓ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਗੁਰੂ ਨਾਨਕ ਸਾਹਿਬ ਜੀ ਸਾਨੂੰ ਅਰਦਾਸ ਕਰਨ ਦੀ ਜਾਂਚ ਸਿਖਾ ਰਹੇ ਨੇ, ਇਹ ਅਰਦਾਸ ਕਰਿਆ ਕਰੋ। ਗੁਰੂ ਨਾਨਕ ਨਹੀਂ ਡਿੱਗੇ ਅੰਦੇ ਖੂਹ ਚ ਖਿਮਾ ਕਰਨਾ, ਉਹਨਾਂ ਨੇ ਤਾਂ ਕੱਢਿਆ, ਸੱਜਣ ਠੱਗ ਵਰਗਿਆਂ ਨੂੰ ਕੱਢਿਆ, ਭੂਮੀ ਚੋਰ ਵਰਗਿਆਂ ਨੂੰ ਕੱਢਿਆ, ਇਹ ਤਾਂ ਸਾਨੂੰ ਸਿਖਾ ਰਹੇ ਨੇ ਨਾਨਕ ਨਾਮ ਦੀ ਮੋਹਰ ਲਾ ਕੇ, ਨਾਨਕ ਕਾਢ ਲਿਹੋ, ਕੱਢ ਲਓ ਪ੍ਰਭੂ ਦਿਆਲ, ਪ੍ਰਭੂ ਜੀ ਦਇਆ ਕਰਕੇ ਤੁਸੀਂ ਦਿਆਲੂ ਹੋ। ਉਹ ਕੱਢ ਲੈਂਦਾ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਵੀ ਅਸੀਂ ਡਿੱਗ ਰਹੇ ਹਾਂ, ਬਿੱਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ।
ਤੇ ਜਦੋਂ ਆਪਾਂ ਇੱਦਾਂ ਬੇਨਤੀ ਕਰਾਂਗੇ ਵੀ ਅਸੀਂ ਖੂਹ 'ਚ ਡਿੱਗ ਰਹੇ ਹਾਂ, ਅਸੀਂ ਗਰਕ ਹੋ ਰਹੇ ਹਾਂ, ਸਾਡਾ ਬੇੜਾ ਗਰਕ ਹੋ ਰਿਹਾ, ਤੁਸੀਂ ਤਾਰਨ ਵਾਲੇ ਹੋ, ਤੁਸੀਂ ਸਾਡੀ ਬਾਂਹ ਫੜ ਕੇ ਕੱਢ ਲਓ, ਸਾਨੂੰ ਬਚਾ ਲਓ ਔਰ ਰਾਖ ਲੈ ਹੋ। ਜਿਵੇਂ ਬਾਣੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਆਉਂਦਾ, ਬਾਬਾ ਨਾਮਦੇਵ ਜੀ ਦੇ ਕਹਿੰਦੇ ਤਾਰ ਲੈ ਮੋਕੋ ਤਾਰ ਲੈ ਰਾਮਾ, ਵੀ ਮੈਨੂੰ ਤਾਰ ਲੈ, ਕੱਢ ਲੈ, ਬਚਾ ਲੈ। ਆਪਾਂ ਇਹੀ ਬੇਨਤੀਆਂ ਕਰਨੀਆਂ ਨੇ, ਗੁਰੂ ਕਿਰਪਾ ਕਰੇ, ਅਸੀਂ ਆਣੇ ਹਾਂ, ਅਸੀਂ ਨਿਰਗੁਣੇ ਆ ਰਹੇ ਹਾਂ, ਔਰ ਅਸੀਂ ਇਹ ਬੇਨਤੀ ਜਦੋਂ ਕਰਾਂਗੇ ਗੁਰੂ ਸਾਡੇ 'ਤੇ ਤਰਸ ਕਰੇਗਾ, ਫਿਰ ਸਾਨੂੰ ਸਮਝ ਆਏਗੀ, ਫਿਰ ਆਪਾਂ ਨੂੰ ਅਸਲੀ ਰਤਨ ਦੀ ਸਮਝ ਆਏਗੀ। ਅਸਲੀ ਰਤਨ ਕੀ ਹੈ? ਹੀਰੇ ਵਰਗਾ ਜਨਮ ਜਿਹੜਾ ਹੈ, ਰਤਨਾਂ ਜੈਸਾ ਜਨਮ ਹੈ, ਇਹਨੂੰ ਫਿਰ ਕੌੜੀਆਂ ਦੇ ਭਾਅ ਨਹੀਂ ਗੁਆਵਾਂਗੇ। ਫਿਰ ਅਸਲੀ ਸੱਚ ਕੀ ਹੈ ਉਹਦਾ ਪਤਾ ਲੱਗੇਗਾ, ਝੂਠ ਤੋਂ ਪਾਸੇ ਹੋਵਾਂਗੇ। ਜਿਹੜੀਆਂ ਚੀਜ਼ਾਂ ਛੱਡ ਕੇ ਜਾਣੀਆਂ ਨੇ ਫਿਰ ਉਹਨਾਂ ਨਾਲ ਮੋਹ ਨਹੀਂ ਹੋਵੇਗਾ, ਪਕੜ ਨਹੀਂ ਹੋਵੇਗੀ। ਜਿਹੜੀ ਚੀਜ਼ ਨੇ ਨਾਲ ਜਾਣਾ, ਸੇਵਾ ਸਿਮਰਨ ਭਜਨ ਬੰਦਗੀ, ਉਧਰਲੇ ਪਾਸੇ ਧਿਆਨ ਦੇਵਾਂਗੇ। ਜਿਹੜੀ ਚੀਜ਼ ਸਭ ਤੋਂ ਨੇੜੇ ਹੈ ਮੌਤ, ਫਿਰ ਅਸੀਂ ਉਹਨੂੰ ਭੁਲਾਵਾਂਗੇ ਨਹੀਂ, ਦੂਰ ਨਹੀਂ ਸਮਝਾਂਗੇ, ਸਗੋਂ ਨੇੜੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਬੰਦ ਵਿੱਚ ਇਹੀ ਜਿਹੜਾ ਇਸ਼ਾਰਾ ਕੀਤਾ, ਗੁਰੂ ਕਿਰਪਾ ਕਰਨ ਸਾਨੂੰ ਸਮਝ ਆਏ। ਅਸੀਂ ਇਹੀ ਬੇਨਤੀ ਮਹਾਰਾਜ ਦੇ ਚਰਨਾਂ 'ਚ ਕਰੀਏ ਔਰ ਸਤਿਗੁਰੂ ਸਾਡੀ ਬੇਨਤੀ ਪ੍ਰਵਾਨ ਕਰਨ, ਇਸ ਹਨੇਰੇ ਖੂਹ 'ਚੋਂ, ਅੰਧਕੂਪ 'ਚੋਂ, ਅਗਿਆਨਤਾ 'ਚੋਂ ਸਾਨੂੰ ਬਾਹਰ ਕੱਢ ਲੈਣ। ਇੱਕ ਬੇਨਤੀ ਇਹ ਵੀ ਕਰਦੇ ਹਾਂ, ਜ਼ਰੂਰ ਗੁਰੂ ਕੱਢਦੇ ਨੇ, ਬੇਨਤੀ ਕਰਨ 'ਤੇ ਡਿਪੈਂਡ ਹੈ। ਮੇਲ ਲਹਿਓ ਦਿਆਲ ਟੈ ਪੈ ਦੁਆਰੇ ਆ, ਜਿਵੇਂ ਆਪਾਂ ਬਾਣੀ 'ਚੋਂ ਬਚਨ ਪੜ੍ਹਦੇ ਹਾਂ ਨਾ, ਅਤੇ ਜਦੋਂ ਆਪਾਂ ਅਰਦਾਸ ਕਰਾਂਗੇ ਰਾਖ ਲਿਹੋ ਦਿਆਲ ਟੈ ਪੈ ਦੁਆਰਿਆ, ਮੇਲ ਲਹਿਓ ਦਿਆਲ ਪ੍ਰਮਤ ਬਹੁ ਹਾਰਿਆ, ਫਿਰ ਗੁਰੂ ਕਿਰਪਾ ਕਰਦਾ, ਫਿਰ ਗੁਰੂ ਗਿਆਨ ਦਾ ਸੁਰਮਾ ਦਿੰਦਾ, ਸੋਝੀ ਦਿੰਦਾ, ਫਿਰ ਅਸਲੀ ਅੱਧਾ ਪਤਾ ਲੱਗਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਭਨਾਂ ਦਾ, ਬੜੇ ਪਿਆਰ ਸਹਿਜ ਦੇ ਨਾਲ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਭੇਟਾਵਾਂ, ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ, ਗੁਰਮਤਿ ਦੀ ਸੋਝੀ ਪ੍ਰਾਪਤ ਹੋਵੇ। ਬਥਾ ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਗਲਤੀਆਂ ਦੀ ਖਿਮਾ, ਆਓ ਅੰਤਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ, ਸ਼੍ਰੀ ਆਨੰਦ ਸਾਹਿਬ ਜੀ ਦੇ ਪਾਠ ਵੀ ਜੁੜੀਏ, ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਸੰਗਤ ਨੇ ਸਜੇ ਰਹਿਣਾ ਜੀ।

मैं कोई न जाने तुमरा अंत ऊचे ते ऊचा।

ਨਾਮ ਅਭਿਆਸ ਵਿੱਚ ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ, ਪੜੀ ਬਾਣੀ ਕਥਾ ਕੀਰਤਨ ਨਾਮ

ਵੱਲੋਂ ਲਿਊਕਸ ਪ੍ਰਭ ਨੂਰ ਸਿੰਘ ਮਾਨ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦੇਗ ਦੀ ਸੇਵਾ ਕਰਵਾਈ ਗਈ ਹੈ। ਬੀਬੀ ਦਮਨਦੀਪ ਕੌਰ ਵੱਲੋਂ ਸਰਦਾਰ ਪਰਮਿੰਦਰ ਸਿੰਘ ਢੰਡਾ ਦੀ ਆਤਮਕ ਸ਼ਾਂਤੀ ਲਈ ਦੇਗ ਸੇਵਾ ਕੀਤੀ ਗਈ ਹੈ। ਪਾਤਸ਼ਾਹ ਕੜਾਹ ਪ੍ਰਸ਼ਾਦ ਹਾਜ਼ਰ ਹੈ। ਦਰ

ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਮਹਾਰਾਜ ਕਿਰਪਾ ਕਰਨੀ, ਕਾਕਾ ਲਿਊਕਸ ਪ੍ਰਭ ਨੂਰ ਸਿੰਘ ਹੋਰਾਂ ਨੂੰ ਦੀਰਘਾਯੂ, ਦੇਹ ਰੋਗਤਾ, ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਰਦਾਰ ਪਰਮਿੰਦਰ ਸਿੰਘ

ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਮੁਤਾਬਕ ਜੀਵਨ ਜਾਚ ਬਖਸ਼ਿਸ਼ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਖਿਆ ਕਰੇ ਗੁਰੂ ਕਲਗੀ ਧਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੋਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ।

ਹੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ।

ਖਸਮਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹੋ ਸਤਨਾਮ

परमेश्वर दिता बन्ना दुख रोग का डेरा पन्ना।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਤਸੰਗਤ ਦੀਆਂ ਸੁਭਾਗੀਆਂ ਘੜੀਆਂ ਦਾ ਆਨੰਦ ਮਾਣ ਰਹੀ ਗੁਰੂਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲਿਆਂ ਪਾਸੋਂ ਸਰਵਣ ਕੀਤੀ ਹੈ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਆਓ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਬੈਠ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਦਾਸਿਆਂ ਪਾਸੋਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਤਰਲੋਕ ਸਿੰਘ ਜੀ ਗੁਰਦੁਆਰਾ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਜਗਤਾਲ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਮਦਮਾ ਸਾਹਿਬ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧਸੰਗ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸੇਫਟੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਾਮ ਨੂੰ ਜਿਹੜੇ 9 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਸਾਰੇ ਹੀ ਦੀਵਾਨਾਂ ਦੀ ਸਮਾਪਤੀ ਹੋ ਜਾਣੀ ਕਰਨੀ ਹੈ ਜੀ। ਇਸ ਕਰਕੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਸਾਰੀਆਂ ਸੰਗਤਾਂ ਨੇ ਆਪਣਾ ਜ਼ਰੂਰ ਖਿਆਲ ਰੱਖਣਾ ਜੀ, ਕਿਉਂਕਿ ਕਾਫੀ ਆਪ ਜੀ ਨੂੰ ਪਤਾ ਹੀ ਹੈ ਕਿ ਕਾਫੀ ਸਿੱਖਾਂ ਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਉਹਦੇ ਕਰਕੇ ਆਪਾਂ ਸਾਰਿਆਂ ਨੇ ਆਪਣਾ ਖਿਆਲ ਰੱਖਣਾ। ਜਿਹੜੇ ਬਜ਼ੁਰਗ ਬੱਸਾਂ ਵਿੱਚ ਸਫ਼ਰ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਕਿਤੇ ਫੋਨ 'ਤੇ ਗੱਲ ਕਰਨੀ ਹੁੰਦੀ ਹੈ ਪਲੀਜ਼ ਕਿਰਪਾ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਬੱਸ ਵਿੱਚ ਉਤਰ ਕੇ ਆਰਾਮ ਦੇ ਨਾਲ ਥੋੜ੍ਹੀ ਆਵਾਜ਼ ਦੇ ਵਿੱਚ ਜਿਹੜੀ ਗੱਲ ਕਰਿਆ ਕਰੋ। ਕਈ ਵਾਰੀ ਅਸੀਂ ਬਹੁਤ ਉੱਚੀ ਉੱਚੀ ਬੋਲ ਕੇ ਗੱਲਾਂ ਕਰਦੇ ਹਾਂ, ਉਹ ਕਈ ਲੋਕ ਇਹਨੂੰ ਚੰਗਾ ਨਹੀਂ ਸਮਝਦੇ। ਇਸ ਕਰਕੇ ਬੇਨਤੀ ਹੈ, ਇੱਕ ਹੋਰ ਬੇਨਤੀ ਹੈ ਕਿ ਪਾਰਕਾਂ ਵਿੱਚ ਜਦੋਂ ਆਪਾਂ ਜਾਂਦੇ ਹਾਂ ਉਹ ਜਿਹੜੀਆਂ ਪਾਰਕਾਂ ਵੈਸੇ ਸੈਰ ਕਰਨ ਵਾਸਤੇ ਬਣੀਆਂ, ਸਾਡੇ ਤਾਸ਼ ਖੇਡਣ ਵਾਸਤੇ ਨਹੀਂ ਬਣੀਆਂ। ਕਈ ਬਜ਼ੁਰਗ ਉੱਥੇ ਸਾਰਾ ਸਾਰਾ ਦਿਨ ਬੈਠ ਕੇ ਤਾਸ਼ ਖੇਡਦੇ ਆ, ਜਿਹੜਾ ਕੋਈ ਬਹੁਤਾ ਚੰਗਾ ਅਸਰ ਨਹੀਂ ਪੈਂਦਾ, ਪ੍ਰਭਾਵ ਚੰਗਾ ਨਹੀਂ ਪੈਂਦਾ। ਇਸ ਕਰਕੇ ਬੇਨਤੀ ਆਕਾਂ ਸਾਰੇ ਜਾਣੇ ਜੇ ਆਪਾਂ ਵਧੀਆ ਦੇਸ਼ ਵਿੱਚ ਆਏ ਹਾਂ ਅਤੇ ਜਿਹੜਾ ਇਸ ਦੇਸ਼ ਦਾ ਕਲਚਰ ਹੈ ਉਹਨੂੰ ਵੀ ਆਪਾਂ ਥੋੜ੍ਹਾ ਜਿਹਾ ਜ਼ਰੂਰ ਮੁੱਖ ਰੱਖੀਏ। ਜਦੋਂ ਗੁਰੂ ਘਰ ਆਉਂਦੇ ਹਾਂ ਗੁਰੂ ਘਰ ਵੀ ਆਪਾਂ ਜਿਹੜਾ ਹੈਗਾ ਬਹੁਤ ਧਿਆਨ ਦੇ ਨਾਲ ਆਉਣਾ ਜੀ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀਓ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਆਪ ਜੀ ਦੂਰੋਂ ਨੇੜਿਓਂ ਚੱਲ ਕੇ ਸ਼ਰਧਾ ਭਾਵਨਾ ਚਾਓ ਨਾਲ ਦਸਮੇਸ਼ ਗੁਰਦੁਆਰਾ, ਦਸਮੇਸ਼ ਕਲਚਰ ਸੈਂਟਰ ਜੀ ਵਿਖੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਸਜੇ ਹੋਏ ਪਾਵਨ ਦਰਬਾਰ ਅੰਦਰ ਜੁੜ ਬੈਠ ਕੇ ਆਪਣੇ ਹੀਰੇ ਜੈਸੇ ਅਮੋਲਕ ਜਨਮ ਨੂੰ ਸਫਲਾ ਬਣਾਉਂਦਿਆਂ ਹੋਇਆਂ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਸੀ। ਸਨਮਾਨਯੋਗ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਉਪਰੰਤ ਇਸ ਸਥਾਨ ਦੇ ਮੁੱਖ ਗ੍ਰੰਥੀ ਬਾਬਾ ਰਣਜੀਤ ਸਿੰਘ ਜੀ ਹੋਰਾਂ ਨੇ ਆਪ ਜੀ ਨੂੰ ਕੁਝ ਜ਼ਰੂਰੀ ਬੇਨਤੀਆਂ ਵੀ ਕੀਤੀਆਂ ਨੇ। ਸਮਾਂ ਧਿਆਨ ਮੰਗਦਾ, ਲੋੜ ਹੈ, ਕਿਉਂਕਿ ਬਾਣੀ ਦਾ ਵਕਤ ਵੀ ਬਚਨ ਵੀ ਹੈ ਵੀ ਵਕਤ ਵਿਚਾਰੇ ਸੋ ਬੰਦਾ ਹੋਏ। ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵਕਤ ਦੇ ਨਾਲ ਕਰਨੀਆਂ ਪੈਂਦੀਆਂ ਨੇ, ਸਾਡੀ ਮਜ਼ਬੂਰੀ ਬਣ ਜਾਂਦੀ ਹੈ ਜਾਂ ਸਾਡੀ ਸਿਆਣਪ ਨੂੰ ਆਪਾਂ ਕਹਿ ਸਕਦੇ ਹਾਂ। ਪਿਛਲੇ ਕਈ ਦਿਨਾਂ ਤੋਂ ਮੁੱਖ ਸੇਵਾਦਾਰ ਜੀ ਨੇ, ਬਾਬਾ ਜੀ ਹੋਰਾਂ ਨੇ ਬੇਨਤੀਆਂ ਕੀਤੀਆਂ ਨੇ ਕਿ ਆਪਾਂ ਨੂੰ ਥਰੈਟ ਆ ਰਹੇ ਨੇ। ਕੁਝ ਘਟਨਾਵਾਂ ਐਸੀਆਂ ਵਾਪਰ ਚੁੱਕੀਆਂ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵਾਪਰਨ ਦੇ ਆਸਾਰ ਬਣਦੇ ਜਾ ਰਹੇ ਨੇ। ਉਹ ਪ੍ਰਸਥਿਤੀਆਂ ਨਾ ਪੈਦਾ ਹੋਣ, ਉਦਾਂ ਦੇ ਹਾਲਾਤ ਨਾ ਬਣਨ, ਬਹੁਤ ਸਿਆਣਪ ਦੇ ਨਾਲ, ਬੜੀ ਸੂਝਬੂਝ ਦੇ ਨਾਲ ਆਪਾਂ ਨੂੰ ਇਸ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਵਿਚਰਨ ਦੀ ਲੋੜ ਹੈ। ਜਿਨ੍ਹਾਂ ਗੱਲਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ, ਕਰਨ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਹੈ। ਬਹੁਤ ਕੁਝ ਇੱਥੇ ਚੰਗਾ ਵੀ ਹੈ ਅਤੇ ਸਾਰਾ ਕੁਝ ਅੱਛਾ ਵੀ ਨਹੀਂ ਹੈ, ਅਤੇ ਚੰਗੇ ਅਤੇ ਬੁਰੇ ਦੀ ਪਛਾਣ ਕਰਕੇ ਆਪਾਂ ਸੋਹਣੇ ਢੰਗ ਦੇ ਨਾਲ ਰਹੀਏ ਤਾਂ ਕਿ ਸਾਨੂੰ, ਸਾਡੇ ਪਰਿਵਾਰਾਂ ਨੂੰ, ਸਾਡੇ ਸਮਾਜ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਬਣੇ। ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ, ਕਿਰਪਾ ਬਣਾਈ ਰੱਖਣ। ਸੋ ਆਪ ਜੀ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਸਮਾਂ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਗੁਰਮਤ ਦੇ ਮਹਾਨ ਫਿਲਾਸਫਰ ਨੇ, ਲੇਖਕ ਨੇ, ਲਿਖਾਰੀ ਨੇ, ਉਹਨਾਂ ਦੀ ਪਵਿੱਤਰ ਰਚਨਾ ਕਵਿਤ ਸਵਈਆਂ ਦੀ ਜੋ ਵਾਰ ਵਿਚਾਰ ਚੱਲ ਰਹੀ ਹੈ ਉਹ ਸਾਂਝੀ ਕਰਨ ਦਾ ਸਮਾਂ ਹੋਇਆ ਹੈ। ਉਸ ਲੜੀ ਤਹਿਤ ਆਪ ਜੀ ਨੇ ਭਾਈ ਸਾਹਿਬ ਜੀ ਹੋਰਾਂ ਦਾ 394 ਨੰਬਰ ਜਿਹੜਾ ਕਵਿਤ ਹੈ ਉਹਦਾ ਮੂਲ ਪਾਠ ਸਰਵਣ ਕਰਿਆ ਹੈ। ਮੈਂ ਰੋਜ਼ ਬੇਨਤੀ ਆਪ ਜੀ ਦੇ ਸਨਮੁੱਖ ਕਰਨਾ ਵੀ ਭਾਈ ਗੁਰਦਾਸ ਮਹਾਨ ਸ਼ਖਸੀਅਤ ਨੇ, ਉਹ ਇਕੱਲੇ ਲਿਖਾਰੀ ਹੀ ਨਹੀਂ ਫਿਲੋਸਫਰ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਭਾਵੇਂ ਉਹਨਾਂ ਦੇ ਕੋਲੋਂ ਗੁਰੂ ਸਾਹਿਬ ਜੀ ਨੇ ਲਿਖਣ ਦੀ ਸੇਵਾ ਲਈ ਹੈ, ਲਿਖਾਰੀ ਨੇ ਉਹ। ਕਈ ਵਾਰੀ ਐਸਾ ਹੁੰਦਾ ਲਿਖਾਰੀ ਦਾ ਕੰਮ ਸਿਰਫ ਲਿਖਣਾ ਹੁੰਦਾ, ਲਿਖਾਉਣ ਵਾਲਾ ਜਿਵੇਂ ਲਿਖਾਈ ਜਾਂਦਾ ਲਿਖਣ ਵਾਲਾ ਲਿਖੀ ਜਾਂਦਾ। ਬਹੁਤ ਸਾਰੇ ਐਸੇ ਲਿਖਾਰੀ ਹੋਣਗੇ ਜਿਨ੍ਹਾਂ ਨੇ ਸਿਰਫ ਲਿਖਣ ਦਾ ਕੰਮ ਕੀਤਾ, ਜੋ ਜੋ ਉਹਨਾਂ ਨੂੰ ਲਿਖਣ ਨੂੰ ਦਿੱਤਾ ਜਾਂਦਾ ਸੀ ਉਹ ਲਿਖੀ ਗਏ, ਜੋ ਜੋ ਉਹਨਾਂ ਨੂੰ ਕਿਹਾ ਜਾਂਦਾ ਸੀ ਉਹ ਆਪਣਾ ਕੰਮ ਕਰੀ ਗਏ, ਪਰ ਉਹਨਾਂ ਨੇ ਆਪਣਾ ਕੋਈ ਵਿਚਾਰ ਨਹੀਂ ਦਿੱਤਾ। ਸਮਾਂ ਭਾਵੇਂ ਅੱਜ ਬਦਲ ਗਿਆ, ਅੱਜ ਭਾਵੇਂ ਉੱਦਾਂ ਕਲਮਾਂ ਨਾਲ ਸਿਆਹੀ ਨਾਲ ਲਿਖਣ ਦਾ ਵਕਤ ਨਹੀਂ ਹੈ, ਕੰਪਿਊਟਰ ਦਾ
ਯੁੱਗ ਆ ਗਿਆ। ਭਾਵੇਂ ਅੱਜ ਵੀ ਬਹੁਤ ਸਾਰੇ ਜਿਹੜੇ ਕੰਪਿਊਟਰ 'ਤੇ ਕੰਮ ਕਰਦੇ ਨੇ ਜਾਂ ਸਟੈਨੋ ਨੇ, ਟਾਈਪਿਸਟ ਨੇ, ਕਚਹਿਰੀਆਂ 'ਚ ਬੈਠੇ ਨੇ ਬਹੁਤ ਸਾਰੇ, ਆਪਣੇ ਜਿਵੇਂ ਕਲਚਰ ਹੈ, ਉਹਨਾਂ ਨੂੰ ਸਾਲਾਂ ਬੱਧੀ ਸਮਾਂ ਹੋ ਗਿਆ, ਉਹ ਟਾਈਪ ਕਰਦੇ ਨੇ ਬਸ। ਜੋ ਉਹਨਾਂ ਨੂੰ ਕਹਿਤਾ ਉਹਨਾਂ ਨੇ ਟਾਈਪ ਕਰਕੇ ਦੇ ਦੇਣਾ ਤੁਹਾਨੂੰ। ਟਾਈਪਿਸਟ ਨੇ, ਕੰਪਿਊਟਰ 'ਤੇ ਕੰਮ ਕਰਨ ਵਾਲਿਆਂ ਨੇ, ਜੋ ਤੁਸੀਂ ਉਹਨਾਂ ਨੂੰ ਦਓਗੇ ਵੀ ਆਹ ਸਾਨੂੰ ਲਿਖਣਾ, ਅਸੀਂ ਆਹ ਚਾਹੁੰਦੇ ਹਾਂ, ਲਿਖਤਾ। ਪਰ ਉਹਨਾਂ ਨੇ ਆਪਣਾ ਕੁਝ ਨਹੀਂ ਕੀਤਾ ਹੁੰਦਾ। ਪ੍ਰੋਗਰੈਸ ਉਹਨਾਂ ਦੀ ਸਿਰਫ ਉਹ ਕਰ ਰਹੇ ਨੇ ਅਤੇ ਸਾਲਾਂ ਬੱਧੀ ਇੱਕੋ ਹੀ ਕੰਮ ਕਰੀ ਗਏ, ਉਹਦੇ ਰਿਟਾਇਰ ਹੋ ਗਏ। ਮੇਰਾ ਇੱਕ ਜਾਣਕਾਰ ਹੈ, SGPC ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਕੰਮ ਕਰਦਾ, ਰਿਟਾਇਰ ਹੋ ਗਿਆ। ਉਹਨੇ 35 ਸਾਲ ਇਹੀ ਕੰਮ ਕੀਤਾ, ਸਿਰਫ ਮਤਲਬ ਟਾਈਪ ਕਰਦਾ ਰਿਹਾ। ਜਦੋਂ ਟਾਈਪ ਦਾ ਜ਼ਮਾਨਾ ਸੀ, ਕੰਪਿਊਟਰ ਦਾ ਜ਼ਮਾਨਾ ਆ ਗਿਆ, ਕਿਤਾਬਾਂ ਟਾਈਪ ਕਰਦਾ ਰਿਹਾ ਉਹ। ਬਸ ਇੱਦਾਂ ਹੀ ਰਿਟਾਇਰ ਹੋ ਗਿਆ, ਹੋਰ ਉਹਨੇ ਕੁਝ ਨਹੀਂ ਕੀਤਾ। ਮੈਂ ਤਾਂ ਬੇਨਤੀ ਕਰ ਰਿਹਾ ਸੀ ਵੀ ਭਾਈ ਗੁਰਦਾਸ ਇਕੱਲੇ ਲਿਖਾਰੀ ਨਹੀਂ ਹੈਗੇ, ਇਹਨਾਂ ਨੇ ਆਪ ਬਹੁਤ ਸਾਰੇ ਜਿਹੜੇ ਸੀ ਬਹੁਤ ਕੁਝ ਆਪ ਲਿਖਿਆ। ਗੁਰੂ ਸਾਹਿਬ ਜੀ ਦੇ ਮੁਤਾਬਕ ਬਾਣੀ ਲਿਖੀ, ਫਿਰ ਇਹਨਾਂ ਨੇ ਆਪਣੇ ਕਵਿੱਤ ਸਵਈਏ ਆਪ ਲਿਖੇ, ਵਾਰਾਂ ਲਿਖੀਆਂ, ਔਰ ਉਹ ਵੀ ਬਹੁਤ ਕਹਿਣ ਤੋਂ ਭਾਵ ਖਾਸ ਵਿਸ਼ਿਆਂ 'ਤੇ, ਜਿਹੜੇ ਮੇਨ ਸਬਜੈਕਟ ਨੇ। ਜਿਸ ਸਬਜੈਕਟ 'ਤੇ ਆਮ ਬੰਦਾ ਗੱਲ ਕਰਨ ਤੋਂ ਝਿਜਕਦਾ ਹੈ, ਆਮ ਬੰਦੇ ਨੂੰ ਗੱਲ ਕਰਨ ਤੋਂ ਭੈ ਆਉਂਦਾ ਹੈ, ਉਹੋ ਜਿਹੇ ਸਬਜੈਕਟ ਦੇ ਉੱਪਰ, ਉਹੋ ਜਿਹੇ ਵਿਸ਼ਿਆਂ ਦੇ ਉੱਪਰ ਭਾਈ ਸਾਹਿਬ ਜੀ ਨੇ ਇੰਨਾ ਡਿਟੇਲ ਦੇ ਵਿੱਚ ਇੰਨਾ ਖੁੱਲ੍ਹ ਕੇ ਲਿਖਿਆ ਵੀ ਕੋਈ ਕਸਰੇ ਨਹੀਂ ਰਹਿਣ ਦਿੱਤੀ। ਕੋਈ ਸਬਜੈਕਟ ਲੈ ਲਓ, ਕੋਈ ਵਿਸ਼ਾ ਲੈ ਲਓ, ਉਹਨਾਂ ਦੀਆਂ ਵਾਰਾਂ ਦੇ ਵੱਖਰੇ ਵਿਸ਼ੇ ਨੇ, ਕਵਿਤਾ ਦੇ ਵੱਖਰੇ ਵਿਸ਼ੇ ਨੇ, ਸਵਈਏ ਨੇ, ਉਹਨਾਂ ਦੇ ਵਿੱਚ ਆਪਾਂ ਰੋਜ਼ ਸਰਵਣ ਕਰਦੇ ਹਾਂ। ਮਤਲਬ ਜਿਹੜੀ ਚੀਜ਼ ਨੂੰ ਭਾਈ ਸਾਹਿਬ ਜੀ ਕਲੀਅਰ ਕਰਨਾ ਚਾਹੁੰਦੇ ਨੇ, ਅਤੇ ਫਿਰ ਉਦਾਹਰਣਾਂ ਦ੍ਰਿਸ਼ਟਾਂਤ ਦੇ ਕੇ ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਇਹਨਾਂ ਨੇ ਇਸ ਤਰੀਕੇ ਦੇ ਨਾਲ ਖੋਲ੍ਹਿਆ, ਅਤੇ ਬਾਣੀ ਨੂੰ ਸਮਝਣ ਦੇ ਵਿੱਚ ਬਹੁਤ ਵੱਡੀ ਮਦਦ ਮਿਲਦੀ ਹੈ। ਇੱਕ ਹੋਰ ਤੁਹਾਡੇ ਸਨਮੁੱਖ ਬੇਨਤੀ ਕਰਦੇ ਹਾਂ, ਧਿਆਨ ਨਾਲ ਸਰਵਣ ਕਰ ਰਹੇ ਹੋ ਆਪ ਜੀ, ਵੈਸੇ ਸਾਡੀ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਵਿਧਾਨ ਹੈ ਵੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜਿੱਥੇ ਸੰਗਤ ਜੁੜਦੀ ਹੈ, ਜਿੱਥੇ ਨਿਸ਼ਾਨ ਸਾਹਿਬ ਝੂਲਦਾ, ਗੁਰਦੁਆਰੇ ਦੀ ਜਿਹੜੀ ਪਰਿਭਾਸ਼ਾ ਹੈਗੀ ਉਸ ਮੁਤਾਬਕ, ਉੱਥੇ ਗੁਰਬਾਣੀ ਦਾ ਕੀਰਤਨ ਹੋ ਸਕਦਾ ਹੈ, ਗੁਰਬਾਣੀ ਦੀ ਕਥਾ ਹੋ ਸਕਦੀ ਹੈ, ਗੁਰਬਾਣੀ ਦੀ ਵਿਆਖਿਆ ਹੋ ਸਕਦੀ ਹੈ। ਗੁਰਬਾਣੀ ਤੋਂ ਇਲਾਵਾ ਕੱਚੀ ਬਾਣੀ ਪੜ੍ਹਨ ਦਾ ਵਿਧਾਨ ਨਹੀਂ ਹੈ, ਉਹ ਵੱਖਰੀ ਗੱਲ ਵੀ, ਕਈਆਂ ਥਾਵਾਂ 'ਤੇ ਚਲੋ ਪੜ੍ਹੀ ਜਾਂਦੀ ਹੈ, ਕੱਚੀਆਂ ਧਾਰਨਾਵਾਂ ਗਾਈਆਂ ਜਾਂਦੀਆਂ ਨੇ, ਆਪੋ ਬਣਾਏ ਗੀਤ, ਆਪਣੇ ਬਣਾਏ ਹੋਏ ਕਵਿਤਾਵਾਂ ਗਾਈਆਂ ਸੁਣੀਆਂ ਜਾਂਦੀਆਂ ਨੇ, ਪਰ ਕਾਨੂੰਨ ਜਾਂ ਵਿਧਾਨਕ ਤੌਰ 'ਤੇ, ਸੰਵਿਧਾਨਕ ਤੌਰ 'ਤੇ ਰਹਿਤ ਮਰਿਆਦਾ ਦੇ ਅਕੋਰਡਿੰਗ ਉਹ ਗੁਰਮਤ ਦੇ ਅਨੁਕੂਲ ਨਹੀਂ ਹੈਗਾ। ਇੱਥੇ ਗੁਰਬਾਣੀ ਦੀ ਕੀਰਤਨ ਹੁੰਦਾ, ਸਾਰਾ ਦਿਨ ਕੀਰਤਨ ਹੋਈ ਜਾਂਦਾ, 10 ਤੋਂ ਪਹਿਲਾਂ ਵੀ ਕੀਰਤਨ ਹੋ ਰਿਹਾ ਸੀ, ਆ ਲਗਾਤਾਰ ਕੀਰਤਨ ਹੋਈ ਜਾਣਾ, ਵਿਚਕਾਰ ਦੀ ਸ਼ਬਦ ਦੀ ਵਿਚਾਰ ਹੋਈ ਸਵੇਰ ਵੇਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ। ਇਸ ਤੋਂ ਇਲਾਵਾ ਇੱਥੇ ਜੇ ਕੋਈ ਪੰਥ ਨੇ ਪ੍ਰਵਾਨਗੀ ਦਿੱਤੀ ਹੈ, ਜੇ ਕੋਈ ਵਿਧਾਨ ਬਣਾਇਆ, ਉਹ ਗੁਰਬਾਣੀ ਤੋਂ ਬਾਅਦ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਮਾਣ ਪ੍ਰਾਪਤ ਹੋਇਆ, ਜਾਂ ਇੱਕ ਹੋਰ ਸ਼ਖਸੀਅਤ ਨੇ ਸਾਡੇ ਪੰਥ ਵਿੱਚ, ਭਾਈ ਨੰਦ ਲਾਲ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਸੇਵਕ, ਪਰਮ ਸੇਵਕ, ਉਹ ਵੀ ਮਹਾਨ ਵਿਦਵਾਨ, ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਤਾ, ਆਲਮ ਫਾਜ਼ਲ। ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਨੂੰ ਗੁਰੂ ਸਾਹਿਬ ਜੀ ਨੇ ਵੀ ਸਨਮਾਨ ਦਿੱਤਾ, ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਵਡਿਆਇਆ, ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਵਾਨ ਕੀਤਾ, ਔਰ ਪੰਥ ਨੇ ਉਸੇ ਤਰੀਕੇ ਦੇ ਨਾਲ ਫਿਰ ਇਹ ਮਰਿਆਦਾ ਵਿੱਚ ਪਾਤਾ ਵੀ ਗੁਰਦੁਆਰੇ ਦੇ ਅੰਦਰ ਸੰਗਤੀ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਤਾਂ ਚਲੋ ਹੈ ਹੀ ਹੈ, ਉਸ ਤੋਂ ਬਾਅਦ ਜੇ ਕਿਸੇ ਬਾਣੀ ਦਾ ਕੀਰਤਨ ਹੋ ਸਕਦਾ, ਜੇ ਕਿਸੇ ਬਾਣੀ ਦੀ ਵਿਆਖਿਆ ਹੋ ਸਕਦੀ ਹੈ, ਉਹ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ। ਕਿੱਡਾ ਮਾਣ ਪ੍ਰਾਪਤ ਹੈ, ਕਿੰਨਾ ਸਮਾਂ ਹੋ ਗਿਆ, ਉਸ ਤੋਂ ਬਾਅਦ ਕਿੱਡੇ ਕਿੱਡੇ ਪੰਥ ਵਿੱਚ ਵਿਦਵਾਨ ਹੋਏ ਨੇ। ਜਾਂ ਫਿਰ ਸੂਰਜ ਪ੍ਰਕਾਸ਼ ਗ੍ਰੰਥ ਦਾ ਜਿਹੜਾ ਪ੍ਰਵਾਨਗੀ ਮਿਲੀ ਹੈ। ਇਸ ਕਰਕੇ ਇਹ ਭਾਈ ਗੁਰਦਾਸ ਜੀ ਦੀ ਮਹਾਨ ਰਚਨਾ,
ਕਵਿਤਾ ਦੇ ਵਿੱਚ ਉਹਨਾਂ ਨੇ ਪੂਰੇ ਜਿਹੜੇ ਨੇ ਗੁੱਝੇ ਭੇਦਾਂ ਨੂੰ ਐਕਸਪਲੇਨ ਕੀਤਾ। ਆਓ ਆਪਾਂ ਅੱਜ ਦੇ ਕਵਿਤ ਨਾਲ ਜੁੜਦੇ ਹਾਂ, ਭਾਈ ਸਾਹਿਬ ਜੀ ਕਿਸ ਵਿਸ਼ੇ ਤੇ ਕੀ ਚਾਨਣਾ ਪਾ ਰਹੇ ਨੇ। ਉਸ ਤੋਂ ਪਹਿਲਾਂ ਇੱਕ ਵਾਰ ਸਾਰੇ ਪ੍ਰੇਮ ਨਾਲ ਰਸਨਾ ਪਵਿੱਤਰ ਕਰਿਓ, ਨਾਲੇ ਲਗਵਾਇਓ ਹਾਜ਼ਰੀ, ਆਖੋ ਜੀ ਵਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਭਾਈ ਸਾਹਿਬ ਜੀ ਬਚਨ ਕਰ ਰਹੇ ਨੇ, ਕਹਿੰਦੇ ਜਿਵੇਂ ਇੱਕ ਆਤਸ਼ੀ ਸ਼ੀਸ਼ਾ ਹੁੰਦਾ। ਸ਼ੀਸ਼ਿਆਂ ਦੀਆਂ ਬਹੁਤ ਵਰਾਇਟੀਆਂ ਨੇ। ਸ਼ੀਸ਼ੇ ਦਾ ਕੰਮ ਇਕੱਲਾ ਮੂੰਹ ਦਿਖਾਉਣਾ ਨਹੀਂ ਹੈ। ਵੈਸੇ ਆਪਾਂ ਤਾਂ ਇਹ ਕਹਿੰਦੇ ਵੀ ਸ਼ੀਸ਼ੇ 'ਚ ਮੂੰਹ ਵੇਖ ਸਕਦੇ ਹਾਂ। ਸ਼ੀਸ਼ਾ ਜਿਹੜਾ ਸੀ ਉਹ ਮੂੰਹ ਵੇਖਣ ਵਾਸਤੇ ਹੁੰਦਾ ਹੈ। ਇਹ ਸ਼ੀਸ਼ੇ ਦੀ ਇੱਕ ਕਿਸਮ ਹੈ ਜਿਹਦੇ ਵਿੱਚ ਆਪਾਂ ਮੂੰਹ ਵੇਖਦੇ ਹਾਂ, ਆਪਾਂ ਨੂੰ ਆਪਾਂ ਆਪਣਾ ਆਪਾਂ ਦਿਸਦਾ, ਜਿਹਦਾ ਜ਼ਿਕਰ ਬਾਬਾ ਜੀ ਨੇ ਬਾਣੀ 'ਚ ਵੀ ਕੀਤਾ, ਜੈਸ ਬਹੁਤ ਵਾਰ ਹੈ ਨਾ, ਮੁਕਰ ਮਾਹੇ ਜੈਸੇ ਸ਼ਾਹੀ। ਪਰ ਇਹ ਇੱਕ ਕਿਸਮ ਹੈ, ਕਿੰਨੇ ਤਰ੍ਹਾਂ ਦੇ ਆਹ ਵੀ ਸ਼ੀਸ਼ੇ ਨੇ ਜਿਹੜੇ ਇੱਧਰ ਲੱਗੇ ਨੇ, ਬਾਹਰ ਵੀ ਸ਼ੀਸ਼ੇ ਲੱਗੇ ਨੇ, ਬੁਲਟ ਪਰੂਫ ਜਿਹੜੇ ਆ ਆਪਾਂ ਸ਼ੀਸ਼ੇ ਲਾਏ ਨੇ ਜਾਂ ਹੋਰ ਲੱਗੇ ਨੇ, ਗੱਡੀਆਂ ਦੇ ਵੀ ਸ਼ੀਸ਼ੇ ਨੇ, ਸ਼ੀਸ਼ਿਆਂ ਦੀਆਂ ਤਮਾਮ ਕਿਸਮਾਂ ਨੇ। ਇੱਥੇ ਭਾਈ ਗੁਰਦਾਸ ਜਿਸ ਸ਼ੀਸ਼ੇ ਦੀ ਗੱਲ ਕਰ ਰਹੇ ਨੇ ਉਹ ਸ਼ੀਸ਼ਾ ਮੂੰਹ ਵੇਖਣ ਵਾਲਾ ਕਹਿ ਲਓ ਜਾਂ ਕਹਿੰਦੇ ਇੱਕ ਆਤਸ਼ੀ ਸ਼ੀਸ਼ਾ ਹੁੰਦਾ, ਦਿਵਿਆ ਸ਼ੀਸ਼ਾ ਹੁੰਦਾ, ਚਮਤਕਾਰੀ ਸ਼ੀਸ਼ਾ ਹੁੰਦਾ, ਖਾਸ ਤਰ੍ਹਾਂ ਦਾ ਸ਼ੀਸ਼ਾ, ਔਰ ਉਹ ਨੂੰ ਸੂਰਜ ਦੇ ਸਾਹਮਣੇ ਰੱਖੀਏ ਤਾਂ ਕਿਰਨਾਂ ਜਦੋਂ ਸੂਰਜ ਦੀਆਂ ਉਸ ਸ਼ੀਸ਼ੇ 'ਤੇ ਪੈਂਦੀਆਂ ਨੇ ਤਾਂ ਉਹਦੇ ਵਿੱਚੋਂ ਅੱਗ ਪੈਦਾ ਹੁੰਦੀ ਹੈ। ਜਿਵੇਂ ਆਪਾਂ ਉੱਤਲ ਅਤੇ ਅਵਤਲ ਵੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਉੱਤਲ ਸ਼ੀਸ਼ਾ ਹੈ, ਅਵਤਲ ਸ਼ੀਸ਼ਾ ਹੈ। ਦੂਰ ਦਾ ਇੱਕ ਸ਼ੀਸ਼ੇ ਰਾਹੀਂ ਆਪਾਂ ਦੂਰ ਦੀਆਂ ਚੀਜ਼ਾਂ ਵੇਖ ਸਕਦੇ ਹਾਂ, ਦੂਰਬੀਨ ਰਾਹੀਂ ਇੱਕ ਦੇ ਨਾਲ ਨੇੜੇ ਦੀਆਂ ਚੀਜ਼ਾਂ ਵੇਖ ਸਕਦੇ ਹਾਂ। ਹੁਣ ਤਾਂ ਆਪਾਂ ਨੂੰ ਪਤਾ ਹੀ ਹੋਣਾ ਚਾਹੀਦਾ ਐਨਕਾਂ ਨੇ ਕਿਸੇ ਦੇ ਨੇੜੇ ਦਾ ਨੰਬਰ ਹੈ, ਉਹ ਵੀ ਸ਼ੀਸ਼ਾ ਹੀ ਹੈ। ਅਤੇ ਜੇ ਦੂਰ ਦਾ ਦੇਖਣਾ ਤਾਂ ਐਨਕ ਬਦਲਣੀ ਪਏਗੀ। ਇੱਕੋ ਸ਼ੀਸ਼ੇ ਦੇ ਨਾਲ ਦੂਰ ਦੀਆਂ ਅਤੇ ਨੇੜੇ ਦੀਆਂ ਚੀਜ਼ਾਂ ਨਹੀਂ ਦਿਸਦੀਆਂ, ਇਹਦਾ ਮਤਲਬ ਸ਼ੀਸ਼ੇ ਵੱਖਰੇ ਵੱਖਰੇ ਨੇ, ਹੈ ਨਾ। ਅਤੇ ਇਸ ਕਰਕੇ ਭਾਈ ਸਾਹਿਬ ਕਹਿੰਦੇ ਇੱਕ ਸ਼ੀਸ਼ਾ ਉਹ ਹੈ ਅਤੇ ਜਿਹਦੇ ਉੱਪਰ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਔਰ ਉਹ ਫਿਰ ਉਹਦੇ ਵਿੱਚੋਂ ਅੱਗ ਨਿਕਲਦੀ ਹੈ। ਸੇਕ ਬਣਦਾ ਸੂਰਜ ਦੀਆਂ ਕਿਰਨਾਂ ਦੇ ਨਾਲ। ਸਕੂਲਾਂ ਦੇ ਵਿੱਚ ਤੁਸੀਂ ਵੀ ਐਸਾ ਕਰਿਆ ਹੋਣਾ, ਬਚਪਨ 'ਚ ਹੁੰਦਾ ਸੀ ਉਹ ਸ਼ੀਸ਼ਾ ਕਿਤੇ ਹੱਥ ਆ ਜਾਣਾ ਨਾ, ਫਿਰ ਸੂਰਜ ਵੱਲ ਕਰਕੇ ਉਹਦੇ ਵਿੱਚ ਦੀ ਰੌਸ਼ਨੀ ਪਾ ਕੇ ਅਤੇ ਕਾਗਜ਼ ਸਾੜ ਦਿੰਦਾ ਸੀ ਉਹ ਸ਼ੀਸ਼ਾ। ਕਾਗਜ਼ ਦੇ ਉੱਪਰ ਟਿਕਾ ਕੇ ਰੱਖੋ ਚੰਦ ਮਿੰਟ, ਤੈਨ ਕਹਿਣ ਤੋਂ ਭਾਵ ਅੱਗ ਲਾ ਦਿੰਦਾ ਸੀਗਾ ਉਹ। ਹੁਣ ਭਾਈ ਗੁਰਦਾਸ ਕੀ ਕਹਿਣਾ ਚਾਹੁੰਦੇ ਨੇ, ਇਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ। ਕਹਿੰਦੇ ਨੇ ਜਿਵੇਂ ਸ਼ੀਸ਼ੇ ਦੀਆਂ ਕਿਸਮਾਂ ਨੇ, ਪਰ ਆਤਸ਼ੀ ਸ਼ੀਸ਼ੇ ਨੂੰ ਸੂਰਜ ਦੇ ਸਾਹਮਣੇ ਰੱਖਿਆ ਕਿਰਨਾਂ ਪੈਣ ਦੇ ਨਾਲ ਉਹਦੇ 'ਚੋਂ ਅੱਗ ਪੈਦਾ ਹੁੰਦੀ ਹੈ। ਪਾਵਕ ਪ੍ਰਕਾਸ਼ੋਤ ਕਿਰਨ ਚਰਿੱਤਰ ਕੇ। ਚਲੋ ਮੈਂ ਇੱਕ ਬੇਨਤੀ ਥੋੜ੍ਹੀ ਜਿਹੀ ਹੋਰ ਕਰਦੇ ਹਾਂ, ਭਾਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਇਹ ਬਈ ਜਿਹੜਾ ਦਮਦਮਾ ਸਾਹਿਬ ਸ਼ੀਸ਼ਾ, ਕਈ ਵਾਰੀ ਨਾ ਸੰਗਤ ਕਹਿੰਦੀ ਹੈ ਬਈ ਬਾਬਾ ਜੀ ਇਹ ਗੱਲ ਤੁਸੀਂ ਕਹਿ ਦਿਆ ਕਰੋ ਗਾਹੇ ਬਗਾਹੇ, ਲਾਈਵ ਵੀ ਚੱਲਦਾ, ਕਈ ਸੰਗਤ ਨਹੀਂ ਹੁੰਦੀ, ਕਈਆਂ ਨੂੰ ਪਤਾ ਨਹੀਂ ਲੱਗਦਾ, ਅਤੇ ਰਿਪੀਟ ਕਰਨ ਦੇ ਵਿੱਚ ਕੋਈ ਕਹਿਣ ਤੋਂ ਭਾਵ ਸੰਕੋਚ ਨਹੀਂ ਹੈ ਜਾਂ ਕਰਨਾ ਵੀ ਨਹੀਂ ਚਾਹੀਦਾ ਵੀ ਸ਼ੀਸ਼ਾ ਜਿਹੜਾ ਦਮਦਮਾ ਸਾਹਿਬ ਪਿਆ, ਤਖ਼ਤ ਸ੍ਰੀ ਦਮਦਮਾ ਸਾਹਿਬ, ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਦਰਸ਼ਨ ਕੀਤੇ ਹੋਣਗੇ, ਉਹ ਵੀ ਸ਼ੀਸ਼ਾ ਇੱਕ, ਅਤੇ ਉਹ ਸ਼ੀਸ਼ਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਤਖ਼ਤ ਸ੍ਰੀ ਦਮਦਮਾ ਸਾਹਿਬ ਭਾਗ ਲਾ ਰਹੇ ਸਨ, ਕਿਉਂਕਿ ਮਹਾਰਾਜ ਸਵਾ ਸਾਲ ਉੱਥੇ ਰਹੇ ਨੇ, ਬਹੁਤ ਮਹਾਰਾਜ ਨੇ ਖੇਡਾਂ ਵਰਤਾਈਆਂ ਨੇ ਉੱਥੇ, ਬੜੇ ਕੌਤਕ ਕੀਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਸੰਪੂਰਨਤਾ ਉਹ ਦਮਦਮਾ ਸਾਹਿਬ ਕਰਵਾਈ ਹੈ। ਆਪਾਂ ਹੁਣੇ ਲਿਖਾਰੀ ਦੀ ਗੱਲ ਕਰ ਰਹੇ ਸੀ ਵੀ ਬਹੁਤ ਸਾਰੇ ਲਿਖਾਰੀ ਐਸੇ ਹੁੰਦੇ ਨੇ, ਚਲੋ ਇਹ ਵੀ ਬੇਨਤੀ ਕਰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਬੀੜ ਲਿਖਵਾਈ, ਬਾਣੀ ਲਿਖਵਾਈ ਭਾਈ ਮਨੀ ਸਿੰਘ ਸਾਹਿਬ ਜੀ ਤੋਂ। 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦਾ ਸਮਾਂ ਵਿਦਵਾਨ ਮੰਨਦੇ ਨੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕੰਠ ਤੋਂ ਉਚਾਰਨ ਕੀਤੀ ਸੀ। ਕਿਉਂਕਿ ਮਹਾਰਾਜ ਜੰਗਾਂ ਯੁੱਧਾਂ 'ਚੋਂ ਵਿਹਲੇ ਹੋਏ, ਜਦੋਂ ਪਹਿਲਾਂ ਜੰਗ ਹੁੰਦੇ ਰਹੇ, ਯੁੱਧ ਹੁੰਦੇ ਰਹੇ, ਲੜਾਈਆਂ ਹੁੰਦੀਆਂ ਰਹੀਆਂ, ਮੁਕਤਸਰ ਸਾਹਿਬ ਦੀ ਜੰਗ ਫਤਿਹ ਹੋਈ, ਉਹ 40 ਮੁਕਤੀਆਂ ਵਾਲਾ ਇਤਿਹਾਸ ਪੜ੍ਹਦੇ ਹੋ, ਫਿਰ ਮਹਾਰਾਜ ਦਮਦਮਾ ਸਾਹਿਬ ਆਏ, ਜੰਗੀ ਕਮਰ ਕਸਾ ਖੋਲਿਆ, ਥੋੜ੍ਹਾ ਦਮ ਲਿਆ, ਇੱਥੇ ਤੱਕ ਆਉਂਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਏ, ਭਾਈ ਡੱਲੇ ਨੇ ਚਲੋ ਜੀ ਆਇਆ ਕਿਹਾ, ਗੁਰੂ ਸਾਹਿਬ ਇੱਥੇ ਬੈਠੇ ਇੱਥੇ, ਫਿਰ ਸਿੱਖਾਂ ਨੇ ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਅਤੇ ਸਤਿਗੁਰੂ ਨੇ ਫਿਰ ਸਿੰਘ ਭੇਜੇ ਸੀਗੇ, ਸਿੰਘ ਭੇਜੇ ਧੀਰਮਲੀਆਂ ਕੋਲ ਵੀ ਜਾਓ, ਸਰੂਪ ਲਿਆ, ਉਹਨੇ ਉਹਨਾਂ ਨੇ ਜਵਾਬ ਦੇ ਤਾ, ਅਤੇ ਮਿਹਣਾ ਮਾਰਿਆ ਸੀ ਵੀ ਜੇ ਏਡੇ ਹੀ ਸਮਰੱਥ ਹੈ ਗੁਰੂ
ਫਿਰ ਆਪਣੀ ਬੀੜ ਕਿਉਂ ਨਹੀਂ ਲਿਖ ਲੈਂਦਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਮੈਂ ਬੇਨਤੀ ਇਹ ਕਰ ਰਿਹਾ ਸੀ, ਬੀੜ ਜਦੋਂ ਲਿਖਵਾਈ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ, ਅਤੇ ਉਹਨਾਂ ਦੇ ਸਹਿਯੋਗੀ ਸੀ ਬਾਬਾ ਦੀਪ ਸਿੰਘ ਜੀ, ਕਿਉਂਕਿ ਬਾਬਾ ਦੀਪ ਸਿੰਘ ਉੱਥੇ 57 ਸਾਲ ਰਹੇ ਨੇ ਦਮਦਮਾ ਸਾਹਿਬ, ਬਹੁਤ ਲੰਮਾ ਸਮਾਂ, ਸਾਰਾ 86 ਕਾਗਜ਼ ਦਾ ਪ੍ਰਬੰਧ ਉਹਨਾਂ ਨੇ ਕੀਤਾ ਸੀ। ਮੈਂ ਬੇਨਤੀ ਕਰ ਰਿਹਾ ਸੀ ਵੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਦਮਦਮਾ ਸਾਹਿਬ ਦਿੱਲੀ ਦੀ ਸੰਗਤ ਨੇ ਜਿਹੜਾ ਸ਼ੀਸ਼ਾ ਭੇਟ ਕੀਤਾ ਸੀ, ਆਪਾਂ ਗੱਲ ਸ਼ੀਸ਼ੇ ਦੀ ਕਰ ਰਹੇ ਸੀ, ਅੱਜ ਭਾਈ ਗੁਰਦਾਸ ਕਹਿ ਰਹੇ ਨੇ ਜੈਸੇ ਦਰਪਣ ਦੇ ਬਸੂਰ ਸਨਮੁਖ ਰੱਖੇ, ਉਹ ਸ਼ੀਸ਼ਾ ਅਲੌਕਿਕ ਸ਼ੀਸ਼ਾ ਮਹਾਰਾਜ ਨੂੰ ਭੇਟ ਕਰਦਿਆਂ ਸੰਗਤ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਵਿਸ਼ੇਸ਼ ਤੌਰ 'ਤੇ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਕਿਉਂਕਿ ਸੰਗਤ ਭੇਟਾਵਾਂ ਲੈ ਕੇ ਆਉਂਦੀ ਸੀ ਗੁਰੂ ਸਾਹਿਬ ਕੋਲੇ, ਸਿੱਖ ਖਾਲੀ ਆਉਂਦੇ ਹੀ ਨਹੀਂ ਹੈ, ਜਿੰਨਾ ਵੀ ਸਿੱਖ ਦੇ ਵਿੱਚ ਸਮਰੱਥ ਹੈ ਉਹ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਂਦਾ, ਚੁਆਨੀ ਦੁਆਨੀ ਜਿਹੜਾ ਸੀ ਉਹ ਜ਼ਰੂਰ ਪਾਉਂਦਾ, ਦੁੱਧ ਦਹੀਂ ਜਾਂ ਕੋਈ ਮਿੱਠਾ ਪ੍ਰਸ਼ਾਦ ਕੁਛ ਵੀ ਲੈ ਕੇ ਆਵੇ। ਉਹ ਕਹਿਣ ਲੱਗੇ ਮਹਾਰਾਜ ਅਸੀਂ ਸੰਗਤੀ ਰੂਪ ਦੇ ਵਿੱਚ ਆਏ ਹਾਂ ਅਤੇ ਇੱਕ ਆ ਸ਼ੀਸ਼ਾ ਤੁਹਾਨੂੰ ਭੇਟ ਕਰਨ ਆਏ ਹਾਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਾਲੇ ਸ਼ੀਸ਼ਾ ਭੇਟ ਕੀਤਾ, ਨਾਲੇ ਇਹ ਬੇਨਤੀ ਕਰਤੀ। ਕਹਿੰਦੇ ਮਹਾਰਾਜ ਬੇਨਤੀ ਇਹ ਹੈ ਵੀ ਇਹਦੇ ਵਿੱਚ ਆਪ ਜੀ ਦਸਤਾਰ ਸਜਾਇਆ ਕਰੋ, ਚੱਕਰ ਲਾਉਂਦੇ ਹੋ ਆਪਣੀ ਦਸਤਾਰ ਦੇ ਉੱਪਰ, ਕਲਗੀ ਲਾਉਂਦੇ ਹੋ ਅਤੇ ਇਹਦੇ ਵਿੱਚ ਦੇਖ ਕੇ ਲਾਇਆ ਕਰੋ। ਕਈ ਵਾਰੀ ਨਾ ਸ਼ੀਸ਼ੇ ਤੋਂ ਬਿਨਾਂ ਦਸਤਾਰ ਬਿੰਗੀ ਟੇਢੀ ਹੋ ਜਾਂਦੀ ਹੈ, ਅਤੇ ਜਾਂ ਫਿਰ ਇਹ ਸਾਰਾ ਕੁਝ ਤੁਸੀਂ ਸ਼ੀਸ਼ੇ ਵਿੱਚ ਦੇਖਿਆ ਕਰੋ, ਭਾਵਨਾ ਹੁੰਦੀ ਹੈ ਸੰਗਤ ਦੀ। ਅਤੇ ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ, ਠੀਕ ਹੈ ਭਾਈ। ਉਹਨਾਂ ਦੀ ਭਾਵਨਾ ਐਸੀ, ਸ਼ਰਧਾ ਐਸੀ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਕੇ ਕਹਿੰਦੇ ਭਾਈ ਤੁਸੀਂ ਕਹਿੰਦੇ ਹੋ ਸ਼ੀਸ਼ੇ ਵਿੱਚ ਦਸਤਾਰਾਂ ਦੇ ਪੇਚ ਸਿੱਧੇ ਕਰੀਏ, ਕਿਉਂਕਿ ਸਿੱਖ ਨੂੰ ਹੁਕਮ ਹੈ ਨਾ ਗੁਰੂ ਸਾਹਿਬ।

ਪਛਾਣ ਆਉਂਦੀ ਹੈ। ਚਲੋ ਇਹ ਕਾਫੀ ਸਾਰੀਆਂ ਗੱਲਾਂ ਦੇ ਨਾਲ ਰਿਲੇਟਡ ਨੇ ਹੋ ਜਾਂਦੀਆਂ ਨੇ। ਸੋ ਕਹਿੰਦੇ ਮਹਾਰਾਜ ਵੀ ਆਪ ਇਹਦੇ ਵਿੱਚ ਦੇਖ ਕੇ ਮਹਾਰਾਜ ਇੰਨੇ ਖੁਸ਼ ਹੋਏ, ਕਹਿੰਦੇ ਠੀਕ ਹੈ ਭਾਈ ਤੁਹਾਡੀ ਭਾਵਨਾ ਵੀ ਇਹ ਦਸਤਾਰ ਦੇ ਵਿੱਚ ਸ਼ੀਸ਼ੇ ਵਿੱਚ ਅਸੀਂ ਆਪਣੇ ਦਸਤਾਰ ਦੇ ਪੇ ਸਿੱਧੇ ਕਰਿਆ ਕਰੀਏ। ਸਤਿਗੁਰੂ ਸੰਗਤ ਜੀ ਇੰਨੇ ਤਰੁੱਠੇ, ਇੰਨੇ ਖੁਸ਼ ਹੋਏ, ਕਹਿੰਦੇ ਭਾਈ ਇਹ ਸ਼ੀਸ਼ਾ ਕੱਲੀਆਂ ਪੱਗਾਂ ਕੱਲੀਆਂ ਦਸਤਾਰਾਂ ਨਹੀਂ ਠੀਕ ਕਰੇਗਾ, ਇਹ ਤਾਂ ਬਿੰਗਿਆਂ ਦੇ ਮੂੰਹ ਵੀ ਸਿੱਧੇ ਕਰਿਆ ਕਰੇਗਾ। ਸੰਗਤ ਹੈਰਾਨ ਵੀ ਇਹਦਾ ਉਤਭਾਵ ਕੀ ਹੈ। ਮਹਾਰਾਜ ਦੇ ਉਹ ਬਚਨ ਕਹਿੰਦੇ ਜਿਨ੍ਹਾਂ ਦੇ ਮੂੰਹ ਬਿੰਗੇ ਹੋਇਆ ਕਰਨਗੇ, ਭਾਵੇਂ ਕਿਸੇ ਇਹ ਕਹਿੰਦੇ ਵੀ ਲਕਵੇ ਦੇ ਨਾਲ ਪੈਰਾਲਾਈਜ਼ ਇਹਨਾਂ ਨੂੰ ਹੋ ਜਾਂਦਾ, ਉਹਨਾਂ ਦੇ ਇਹ ਸ਼ੀਸ਼ਾ ਮੂੰਹ ਸਿੱਧੇ ਕਰਿਆ ਕਰੇਗਾ। ਗੁਰੂ ਸਾਹਿਬ ਜੀ ਦੇ ਬਚਨ ਅਟਲ ਨੇ, ਸਦੀਆਂ ਹੋ ਗਈਆਂ ਗੁਰਮੁਖੋ, 10 ਨੂੰ 15 17 ਸਾਲ ਹੋ ਗਏ ਉੱਥੇ ਸੇਵਾ ਕਰਦੇ ਹਾਂ, ਤਖ਼ਤ ਸ੍ਰੀ ਦਮਦਮਾ ਸਾਹਿਬ ਐਸੀਆਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ, ਐਸੀਆਂ ਖੇਡਾਂ ਵਾਪਰਦੀਆਂ ਨੇ, ਐਸੀਆਂ ਕਲਾਵਾਂ ਵਾਪਰਦੀਆਂ ਨੇ, ਅਤੇ ਪ੍ਰਤੱਖ ਰੂਪ ਦੇ ਵਿੱਚ ਸਾਰਾ ਕੁਝ ਹੋ ਰਿਹਾ, ਜਿਨ੍ਹਾਂ ਨੂੰ ਕਿਤੋਂ ਕੋਈ ਇਲਾਜ ਨਹੀਂ ਹੁੰਦਾ, ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਜਾਂਦੇ ਨੇ, ਉਹ ਵੀ ਉੱਥੇ ਆ ਕੇ ਜਦੋਂ ਸ਼ਰਧਾ ਭਾਵਨਾ ਨਾਲ 3 ਦਿਨ ਦਰਸ਼ਨ ਕਰਦੇ ਨੇ ਸ਼ੀਸ਼ੇ ਦੇ, ਅਤੇ ਬਸ ਦਿਨ ਪ੍ਰਤੀ ਦਿਨ, ਦਿਨ ਪ੍ਰਤੀ ਦਿਨ ਫਰਕ ਪੈਂਦਾ, ਅਤੇ 9 ਬਰ 9 ਹੁੰਦੇ ਨੇ। ਮੈਂ ਬੇਨਤੀ ਕਰ ਰਿਹਾ ਸੀ, ਮੈਂ ਤਾਂ ਇੱਕ ਦਿਨ ਇਹ ਵੀ ਵਿਆਖਿਆ ਕੀਤੀ ਸੀ ਵੀ ਇਹ ਇਕੱਲੇ ਲਕਵੇ ਦੇ ਨਾਲ, ਇਕੱਲੇ ਪੈਰਾਲਾਈਜ਼ ਜਿਨ੍ਹਾਂ ਨੂੰ ਹੋ ਜਾਂਦਾ, ਉਹਦੇ ਨਾਲ ਜਿਹੜੇ ਮੂੰਹ ਵਿੰਗੇ ਹੁੰਦੇ ਨੇ ਉਹੀ ਨਹੀਂ ਸਿੱਧੇ ਕਰਦਾ, ਉਹ ਤਾਂ ਚਲੋ ਕਰਦਾ ਹੀ ਹੈ, ਉੱਥੇ ਤਾਂ ਮਹਾਰਾਜ ਨੇ ਬਚਨ ਕੀਤੇ ਹੀ ਨੇ, ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਇਹ ਤਾਂ ਜਿਨ੍ਹਾਂ ਦੇ ਮੂੰਹ ਵਿੰਗੇ ਟੇਢੇ ਹੋ ਜਾਣ, ਇੱਕ ਮੁਹਾਵਰਾ ਵੀ ਹੈ ਨਾ, ਜਿਹੜਾ ਮੂੰਹ ਫੇਰ ਲਵੇ, ਆਪਾਂ ਕਹਿੰਦੇ ਮੂੰਹ ਵਿੰਗਾ ਕਰੀ ਫਿਰਦਾ ਹੋਏ, ਜਿਹੜਾ ਮੂੰਹ ਕਿਸੇ ਨਾਲ ਮਿਲਾਵੇ, ਨੱਖ ਨਾਲ ਮਿਲਾਵੇ, ਆਪਾਂ ਕਹਿੰਦੇ ਕੀ ਗੱਲ ਮੂੰਹ ਟੇਢਾ ਕਰੀ ਫਿਰਦਾ, ਮੁਹਾਵਰਾ ਨਾ ਇੱਕ। ਜਿਹਨੇ ਆਪਣੀਆਂ ਦਾੜੀਆਂ ਕਟਾਤੀਆਂ, ਜਿਨ੍ਹਾਂ ਨੇ ਕੇਸ ਕਟਵਾ ਤੇ, ਕਤਲ ਕਰਵਾ ਤੇ, ਮੂੰਹ ਫੇਰ ਲਿਆ ਗੁਰੂ ਵੱਲੋਂ, ਮੂੰਹ ਫੇਰਨਾ ਹੁੰਦਾ ਇਹ। ਗੁਰੂ ਨੇ ਕਿਹਾ ਸਾਬਤ ਸੂਰਤ ਰਹਿਣਾ, ਗੁਰੂ ਕਹਿੰਦਾ ਤੁਸੀਂ ਐਨ ਪੰਜਕਾਰੀ ਬਾਣੇ ਦੇ ਧਾਰ ਨਹੀਂ ਰਹਿਣਾ, ਸੋਹਣੀ ਦਸਤਾਰ ਸਜਾਉਣੀ ਹੈ, ਦਾੜਾ ਪ੍ਰਕਾਸ਼ ਕਰਨਾ, ਅਤੇ ਐਨ ਕਹਿਣ ਤੋਂ ਭਾਵ ਤਿਆਰ ਵਰ ਤਿਆਰ ਹੋ ਕੇ ਜਦੋਂ ਤੁਸੀਂ ਸ਼ੀਸ਼ੇ ਦੇ ਅੱਗੇ ਆਓਗੇ ਤਾਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਮਹਾਰਾਜ ਦੇ ਬਚਨ ਨੇ ਨਾ ਇਹ। ਕਦੇ ਸਿੱਖਾਂ ਨੇ ਕਿਹਾ ਸੀ ਮਹਾਰਾਜ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਤੁਹਾਡੇ ਤੋਂ ਬਾਅਦ ਫੇਰ, ਮਹਾਰਾਜ ਕਹਿੰਦੇ ਭਾਈ ਪੰਜ ਤਿਆਰ ਵਰ ਤਿਆਰ ਸਿੱਖਾਂ ਦੇ, ਸਾਬਤ ਸੂਰਤ ਸਿੱਖਾਂ ਦੇ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋਣਗੇ। ਪੰਜਾਂ ਚ ਮੈਂ ਆ। ਕਿਸੇ ਸਿੱਖ ਨੇ ਬੇਨਤੀ ਕਰਤੀ ਗਾਹਾਂ, ਉਹ ਕਹਿੰਦਾ ਮਹਾਰਾਜ ਜੇ ਪੰਜ ਨਾ ਹੋਏ ਫੇਰ, ਜੇ ਪੰਜ ਨਾ ਮਿਲਣ ਸਾਬਤ ਸੂਰਤ, ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਫਿਰ ਸਿੱਖ ਆਪ ਹੀ ਤਿਆਰ ਬਰ ਤਿਆਰ ਹੋ ਕੇ, ਐਨ ਤਿਆਰ ਬਰ ਤਿਆਰ ਹੋ ਕੇ ਪੰਜਕਾਰੀ ਬਾਣੇ ਦਾ ਧਾਰਨੀ ਹੋ ਕੇ ਸ਼ੀਸ਼ੇ ਮੂਹਰੇ ਆ ਕੇ ਖੜ ਜਾਏ, ਉਹਦੇ ਵਿੱਚੋਂ ਵੀ ਮੇਰੇ ਦਰਸ਼ਨ ਹੋ ਜਾਣਗੇ, ਕਿਉਂਕਿ ਸਾਰਾ ਖਾਲਸਾ ਮੇਰਾ ਰੂਪ ਹੈ। ਸਾਨੂੰ ਮਹਾਰਾਜ ਨੇ ਆਪਣੇ ਵਰਗਾ ਰੂਪ ਦਿੱਤਾ, ਆਪਣੇ ਵਰਗਾ ਸਭ ਕੁਝ ਦਿੱਤਾ ਸਾਡੇ ਤੋਂ। ਮਹਾਰਾਜ ਨੇ ਕਿਹਾ ਸੀ ਨਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਮੈਂ ਬੇਨਤੀ ਕਰ ਰਿਹਾ ਸੀ ਵੀ ਇਹੀ ਨਹੀਂ ਇਕੱਲਾ, ਜਿਨ੍ਹਾਂ ਨੇ ਦਾੜੀਆਂ ਕਟਵਾਤੀਆਂ, ਦਾੜੀਆਂ ਕਤਲ ਕਰਦੇ ਨੇ, ਕੇਸ ਕਤਲ ਕਰਦੇ ਨੇ, ਪੱਗਾਂ ਨੂੰ ਛੱਡਤਾ, ਦਸਤਾਰਾਂ ਨੂੰ ਭੁੱਲ ਗਏ, ਟੋਪੀਆਂ ਪਾ ਲਈਆਂ ਜਾਂ ਘੋਨ ਮੋਨ ਹੋ ਗਏ, ਸਿੱਖੀ ਤੋਂ ਬੇਮੁੱਖ ਹੋ ਗਏ, ਪਤਿਤ ਹੋ ਗਏ, ਜੇ ਕਿਤੇ ਸ਼ੀਸ਼ੇ ਦੇ ਮੂਹਰੇ ਉਹ ਵੀ ਜਾ ਕੇ ਬਹਿ ਜਾਏ ਨਾ, ਤੇ ਸ਼ੀਸ਼ੇ ਵਿੱਚ ਵੇਖ ਕੇ ਅਹਿਸਾਸ ਕਰੇ ਵੀ ਮੇਰਾ ਸਰੂਪ ਕੀ ਹੈ ਤੇ ਮੈਨੂੰ ਗੁਰੂ ਨੇ ਸਰੂਪ ਬਖਸ਼ਿਆ ਕੀ ਸੀ, ਮੈਨੂੰ ਗੁਰੂ ਨੇ ਕਿਹੜਾ ਸਰੂਪ ਦਿੱਤਾ ਸੀ। ਪਰ ਮੇਰੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਹੈ ਨਹੀਂ, ਮੇਰੇ ਮੂੰਹ ਤੇ ਦਾੜਾ ਹੋਣਾ ਚਾਹੀਦਾ ਪਰ ਹੈ ਨਹੀਂ, ਕੇਸ ਮੇਰੇ ਤੇ ਹੋਣੇ ਚਾਹੀਦੇ ਨੇ ਹੈ ਨਹੀਂ। ਜੇ ਕਿਤੇ ਐਸਾ ਮਨੁੱਖ ਵੀ ਸ਼ੀਸ਼ੇ ਦੇ ਅੱਗੇ ਬੈਠ ਕੇ ਇਹ ਅਹਿਸਾਸ ਕਰ ਲਵੇ ਤੇ ਕਿਤੇ ਨਾ ਕਿਤੇ ਉਹਦੇ ਅੰਦਰ ਚਰਨਾਹਟ ਛਿੜੇਗੀ, ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਏਗਾ, ਕਿਤੇ ਨਾ ਕਿਤੇ ਫਿਰ ਉਹ ਮੁੜ ਕੇ ਫਿਰ ਸਾਬਤ ਸੂਰਤ ਹੋਵੇਗਾ। ਇਸੇ ਕਰਕੇ ਆਪਣੇ ਆਪ ਨੂੰ ਵੇਖਣਾ ਚਾਹੀਦਾ, ਆਪਣੇ ਆਪ ਦੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਤਾਂ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ ਵੀ ਆਪਾਂ ਜਿਹੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੇ ਆਪ ਦੇ ਵਿੱਚ ਦੇਖਣਾ ਚਾਹੀਦਾ ਸਾਨੂੰ ਕੀ ਬਣਾਇਆ ਸੀ, ਅਸੀਂ ਕੀ ਬਣੇ ਫਿਰਦੇ ਹਾਂ, ਸਾਨੂੰ ਕੀ ਸਰੂਪ ਦਿੱਤਾ ਸੀ, ਅਸੀਂ ਕੀ ਸਰੂਪ ਵਿਗਾੜੀ ਫਿਰਦੇ ਹਾਂ, ਕਿ ਅਸੀਂ ਸਿੱਖ ਖਵਾਉਣ ਦੇ ਹੱਕਦਾਰ ਹਾਂ।
ਠੀਕ ਹੈ, ਕੋਈ ਸਹਿਜਧਾਰੀ ਹੈ।

ਗੱਲ ਵੱਖਰੀ ਹੈ ਵੀ ਹੌਲੀ ਹੌਲੀ ਹੌਲੀ ਹੌਲੀ ਸਹਿਜ ਦੇ ਨਾਲ ਉਹ ਸਿੱਖੀ ਵਾਲੇ ਪਾਸੇ ਆਵੇ, ਕੇਸ ਰੱਖੇ, ਦਸਤਾਰ ਬੰਨਣੀ ਸ਼ੁਰੂ ਕਰੇ ਹੌਲੀ ਹੌਲੀ। ਅਤੇ ਮੈਂ ਤਾਂ ਬੇਨਤੀ ਕਰ ਰਿਹਾ ਸੀ ਵੀ ਸ਼ੀਸ਼ੇ, ਅੱਜ ਵੀ ਉਹ ਸ਼ੀਸ਼ਾ ਸ਼ਸ਼ੋਭਤ ਹੈ ਉੱਥੇ, ਉਹ ਸ਼ੀਸ਼ੇ ਦੇ ਵਿੱਚ ਅੱਜ ਵੀ ਤਮਾਮ ਲੋਕ ਦਰਸ਼ਨ ਕਰਦੇ ਨੇ ਅਤੇ ਠੀਕ ਹੋ ਰਹੇ ਨੇ। ਸ਼ੀਸ਼ੇ ਦੀ ਕਿਰਪਾ ਕਿੰਨੀ ਹੈ। ਇੱਕ ਹੋਰ ਉਸੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਹੋਰ ਸ਼ੀਸ਼ਾ ਹੈ, ਮੈਨੂੰ ਉਹ ਸੱਜਣ ਦਿਖਾਉਣ ਲੱਗੇ ਉਹਨਾਂ ਦੇ ਘਰੇ ਗੁਰੂ ਕੀਆਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਨੇ। ਉਹ ਕਹਿੰਦੇ ਜੀ ਇਹ ਉਹ ਸ਼ੀਸ਼ਾ ਹੈ ਅਤੇ ਜਿਹਦੇ ਨਾਲ ਗੁਰੂ ਸਾਹਿਬ ਜੀ ਦੇਖਦੇ ਹੁੰਦੇ ਸੀ ਵੀ ਅਸੀਂ ਜਾਣਾ ਉੱਤਰ ਨੂੰ ਹੈ ਕਿ ਦੱਖਣ ਨੂੰ ਹੈ ਕਿ ਪੂਰਬ ਨੂੰ ਹੈ ਕਿ ਪੱਛਮ ਨੂੰ, ਕਿ ਜੰਗਲੀ ਇਲਾਕਾ ਸੀ ਸਾਰਾ। ਅੱਜ ਵਰਗੀਆਂ ਸੜਕਾਂ ਨਹੀਂ ਸੀ, ਰਸਤੇ ਨਹੀਂ ਸੀ, ਮੈਪ ਸਿਸਟਮ ਨਹੀਂ ਸੀ, ਹੁਣ ਤਾਂ ਆਪਾਂ ਜਦੀ ਮੈਪ 'ਤੇ ਦੇਖ ਲੈਂਦੇ ਹਾਂ। ਗੁਰੂ ਸਾਹਿਬ ਜੀ ਦੇ ਕੋਲ ਇੱਕ ਉਸ ਤਰ੍ਹਾਂ ਦਾ ਉਹ ਸੀਗਾ ਯੰਤਰ, ਮੈਨੂੰ ਉਹਦਾ ਨਾਮ ਵਿਸਰ ਗਿਆ, ਸ਼ਾਇਦ ਚੇਤੇ ਆ ਜਾਏ, ਇੱਕਦਮ ਆ ਨਹੀਂ ਰਿਹਾ। ਉਹ ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਦੇ ਕੋਲ ਯੰਤਰ ਸੀਗਾ, ਉਹ ਵੀ ਸ਼ੀਸ਼ਾ ਟਾਈਪ ਸੀਗਾ, ਉਹਦੇ ਨਾਲ ਵੀ ਪਤਾ ਲੱਗ ਜਾਂਦਾ ਸੀਗਾ। ਇਸ ਕਰਕੇ ਭਾਈ ਗੁਰਦਾਸ ਕੀ ਕਹਿਣਾ ਚਾਹੁੰਦੇ ਨੇ, ਆਪਾਂ ਉੱਧਰ ਗੱਲ ਲੈ ਕੇ ਆਈਏ। ਕਹਿਣ ਲੱਗੇ ਜੈਸੇ ਆਤਸ਼ੀ ਸ਼ੀਸ਼ੇ ਦੇ ਵਿੱਚ ਸੂਰਜ ਦੇ ਸਾਹਮਣੇ ਰੱਖਣ ਦੇ ਨਾਲ, ਕਿਰਨਾਂ ਦੇ ਪੈਣ ਦੇ ਨਾਲ ਉਹਦੇ ਚੋਂ ਅੱਗ ਪ੍ਰਗਟ ਹੁੰਦੀ ਹੈ, ਦੂਸਰੀ ਉਦਾਹਰਨ ਦੇ ਰਹੇ ਨੇ। ਕਹਿਣ ਲੱਗੇ ਜੈਸੇ ਮੇਘ ਬਰਸਤ ਹੀ ਬਸੁੰਦਰਾ ਬਿਰਾਜੈ ਬਿਬਦ ਬਨਾਸਪਤੀ ਸਫਲ ਸੁਮਿੱਤਰ ਕੈ। ਹੁਣ ਕਹਿੰਦੇ ਜਿਵੇਂ ਬੱਦਲ ਬੱਸਣ ਦੇ ਨਾਲ, ਜਦੋਂ ਬੱਦਲ ਵਰਸਦਾ, ਜਦੋਂ ਬੱਦਲ ਆ ਜੇ ਗੱਲ ਵੱਖਰੀ ਹੈ, ਚੜ੍ਹ ਕੇ ਆ ਜੇ ਗੱਲ ਵੱਖਰੀ ਹੈ, ਚਾਹੇ ਸਾਰਾ ਦਿਨ ਬੱਦਲ ਹੋਇਆ ਰਹੇ ਤਾਂ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ, ਹਾਂ ਥੋੜ੍ਹਾ ਰਾਹਤ ਮਿਲ ਜਾਂਦੀ ਹੈ ਅਗਰ ਧੁੱਪ ਤੋਂ, ਪਰ ਜਿੰਨਾ ਚਿਰ ਬੱਦਲ ਵਰਸਦਾ ਨਹੀਂ ਹੈ, ਧਰਤੀ 'ਤੇ ਪੈਂਦਾ ਨਹੀਂ ਹੈ, ਅਤੇ ਉਨਾ ਚਿਰ ਹਰਿਆਲੀ ਨਹੀਂ ਹੁੰਦੀ, ਗ੍ਰੀਨਰੀ ਨਹੀਂ ਹੁੰਦੀ, ਉਨਾ ਚਿਰ ਬਨਸਪਤੀ ਨੂੰ ਕੋਈ ਫਰਕ ਨਹੀਂ ਪੈਂਦਾ। ਮੀਂਹ ਪਏਗਾ ਧਰਤੀ ਦੇ ਵਿੱਚ, ਧਰਤੀ ਦੇ ਵਿੱਚ ਜਾਏਗਾ ਅਤੇ ਫਿਰ ਹਰਿਆਲੀ ਹੋਵੇਗੀ। ਜਿਵੇਂ ਬੱਦਲ ਵਸਣ ਦੇ ਨਾਲ ਧਰਤੀ ਸੋਭਦੀ ਹੈ, ਧਰਤੀ ਜਿਹੜੀ ਹੈ, ਭਾਈ ਸਾਹਿਬ ਜੀ ਕਹਿੰਦੇ ਨੇ ਮੇਘ ਬਰਸਦੀ ਬਸੁੰਦਰਾ, ਬਸੁੰਦਰਾ ਦਾ ਅਰਥ ਇੱਥੇ ਧਰਤੀ ਕੀਤਾ, ਬਿਰਾਜਾ ਸੋਭਦੀ ਹੈ, ਪ੍ਰਫੁੱਲਤ ਹੁੰਦੀ ਹੈ, ਹਰਿਆਲੀ ਹੁੰਦੀ ਹੈ, ਸਾਰੇ ਪਾਸੇ ਗ੍ਰੀਨਰੀ ਹੋ ਜਾਂਦੀ ਹੈ। ਬਿਬਦ ਬਨਾਸਪਤੀ ਸਫਲ ਸੁਮਿੱਤਰਕ ਹੈ, ਮੀਂਹ ਪੈਣ ਦੇ ਨਾਲ ਹੀ ਕਿੰਨੇ ਉਹ ਫੁੱਲ ਬੂਟੇ ਨੇ, ਬਨਸਪਤੀ ਹੈ, ਜਿਹੜੇ ਆਪਣੇ ਆਪ ਉੱਗਦੇ ਨੇ। ਇੱਕ ਤਾਂ ਉਗਾਏ ਜਾਂਦੇ ਨੇ, ਮਾਲੀ ਧਿਆਨ ਰੱਖਦੇ ਨੇ ਉਹਨਾਂ ਦਾ ਤਾਂ ਗਾਰਡਨ ਦੇ ਵਿੱਚ, ਬਗੀਚੀਆਂ ਦੇ ਵਿੱਚ, ਪਰ ਤੁਸੀਂ ਸੜਕਾਂ ਦੇ ਕੰਢਿਆਂ 'ਤੇ, ਟਿੱਬਿਆਂ 'ਤੇ, ਆਮ ਖੇਤਾਂ ਦੇ ਵਿੱਚ ਜਿਨ੍ਹਾਂ ਦਾ ਕੋਈ ਖਾਸ ਧਿਆਨ ਨਹੀਂ ਦੇ ਰਿਹਾ, ਉੱਥੇ ਵੀ ਕਈ ਤਰ੍ਹਾਂ ਦੇ ਮੌਸਮੀ ਫੁੱਲ ਹੁੰਦੇ ਨੇ। ਕਹਿੰਦੇ ਉੱਤਮ ਤਰ੍ਹਾਂ ਦੇ ਫੁੱਲਾਂ ਵਾਲੀ ਬਨਸਪਤੀ ਪੈਦਾ ਹੁੰਦੀ ਹੈ ਮੀਂਹ ਪੈਣ ਦੇ ਨਾਲ। ਠੀਕ ਹੈ ਭਾਈ ਸਾਹਿਬ, ਦੋ ਗੱਲਾਂ ਸਾਡੀ ਸਮਝ ਵਿੱਚ ਆ ਗਈਆਂ। ਤੀਸਰੀ ਗੱਲ ਸਮਝਾਉਣ ਲੱਗੇ, ਭੇਟਤ ਪਤਾਰ ਨਾਰ ਸੋਭਤ ਸਿੰਗਾਰ ਚਾਰ ਪੂਰਨ ਆਨੰਦ ਸੁੱਤ ਉਦਤ ਬਚਿੱਤਰ ਕੈ। ਭੇਟਤ ਪਤਾਰ, ਕਹਿੰਦੇ ਜਿਵੇਂ ਸੁੰਦਰ ਸ਼ਿੰਗਾਰ ਵਾਲੀ ਸੁਸ਼ੋਭਿਤ ਇਸਤਰੀ, ਇੱਕ ਲੇਡੀ ਔਰਤ ਆਪਣੇ ਪਤੀ ਨੂੰ ਮਿਲਦੀ ਹੈ। ਜੈ ਭੇਟਤ ਪਤਾਰ ਨਾਰ ਸੋਭਤ ਸ਼ਿੰਗਾਰ ਚਾਰ, ਪਤੀ ਦੇ ਨਾਲ ਉਹਦਾ ਮਿਲਾਪ ਹੁੰਦਾ, ਪੂਰਨ ਆਨੰਦ ਸੁੱਤ ਉਦਤ ਬਚਿੱਤਰਕ ਹੈ। ਮੈਂ ਇਹਨੂੰ ਸੰਖੇਪ ਦੇ ਵਿੱਚ ਹੀ ਥੋੜ੍ਹਾ ਰੱਖਾਂਗਾ। ਭਾਈ ਸਾਹਿਬ ਨੇ ਜਿਹੜੀ ਉਦਾਹਰਨ ਦਿੱਤੀ ਹੈ ਤੁਸੀਂ ਸਾਰੇ ਹੀ ਜਾਣਦੇ ਹੋ, ਕਿਉਂਕਿ ਸਿਆਣਿਆਂ ਨੂੰ ਇਸ਼ਾਰਾ ਹੀ ਕਾਫੀ ਹੁੰਦਾ। ਅਤੇ ਭਾਵ ਪਤੀ ਪਤਨੀ ਜਦੋਂ ਪਤੀ ਨੂੰ ਮਿਲਦੀ ਹੈ ਪ੍ਰੇਮ ਦੇ ਨਾਲ, ਕਹਿੰਦੇ ਫਿਰ ਅਨੂਪਮ ਪੁੱਤਰ ਜਨਮ ਲੈਂਦਾ, ਭਾਈ ਗੁਰਦਾਸ ਜੀ ਲਿਖਦੇ ਨੇ। ਅਤੇ ਫਿਰ ਪਤਨੀ ਪੂਰਨ ਤੌਰ 'ਤੇ ਆਨੰਦਿਤ ਹੁੰਦੀ ਹੈ, ਪਰਿਵਾਰ ਨੂੰ ਖੁਸ਼ੀ ਹੁੰਦੀ ਹੈ, ਪਰਿਵਾਰ ਨੂੰ ਚਾਅ ਚੜ੍ਹਦਾ ਹੈ, ਪਰਿਵਾਰ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਵਧਾਈਆਂ ਦਿੱਤੀਆਂ ਲਈਆਂ ਜਾਂਦੀਆਂ ਨੇ। ਆਪਾਂ ਕਰਦੇ ਹੀ ਹਾਂ, ਸਾਡੇ ਘਰਾਂ ਦੇ ਵਿੱਚ ਬੱਚਿਆਂ ਦੇ ਜਨਮ ਹੁੰਦੇ ਨੇ, ਕਿੱਡੇ ਕਿੱਡੇ ਵੱਡੇ ਪ੍ਰੋਗਰਾਮ ਕਰਦੇ ਹਾਂ, ਬਰਥਡੇ ਸੈਲੀਬ੍ਰੇਟ ਕਰਦੇ ਹਾਂ, ਅਰਦਾਸਾਂ ਕਰਾਉਂਦੇ ਹਾਂ, ਸ਼ੁਕਰਾਨਾ ਕਰਦੇ ਹਾਂ, ਕਿਉਂਕਿ ਦਾਤ ਹੈ ਵਾਹਿਗੁਰੂ ਜੀ ਨੇ ਜਿਨ੍ਹਾਂ ਨੂੰ ਦਿੱਤੀ ਹੈ, ਫਿਰ ਉਹ ਵਾਹਿਗੁਰੂ ਦੀ ਦਾਤਾਂ ਦਾ ਸ਼ੁਕਰਾਨਾ ਵੀ ਕਰਦੇ ਨੇ। ਆਪਾਂ ਹੀ ਨਹੀਂ, ਗੁਰੂ ਸਾਹਿਬ ਨੇ ਸਾਨੂੰ ਬਾਣੀ 'ਚ ਕਿਹਾ ਵੀ ਹੈ ਵੀ ਇਹ ਜਿੰਨੇ ਨੇ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭ ਨਾ ਕਹੋ ਸੰਬੰਧ ਹਰ ਕਰ ਦੀਏ। ਪਰਮਾਤਮਾ ਨੇ ਸੰਬੰਧ ਬਣਾਏ ਨੇ, ਮਾਤਾ ਪਿਤਾ ਨੇ, ਭੈਣ ਭਰਾ ਨੇ, ਪੁੱਤਰ ਨੇ, ਧੀਆਂ ਨੇ ਤੇ ਆਦਿਕ।
ਤੇ ਅੱਗੇ ਅਸੀਂ ਇਹ ਵੀ ਪੜ੍ਹਦੇ ਹਾਂ ਜਿਵੇਂ ਬਾਣੀ ਚੋਂ ਹੁਕਮਨਾਮੇ ਆਉਂਦੇ ਨੇ, ਜਿਵੇਂ ਅੱਜ ਸ਼ਾਇਦ ਹੁਕਮਨਾਮਾ ਅੰਮ੍ਰਿਤ ਵੇਲੇ ਦਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਅੰਧ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋਹ ਸੁੱਖ ਹੋਆ ਸਭ ਥਾਈ। ਔਰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਹੁਕਮਨਾਮਾ, ਔਰ ਉਹ ਹੁਕਮਨਾਮੇ ਜਦੋਂ ਆਪਾਂ ਵਿਚਾਰ ਕਰਦੇ ਹਾਂ, ਵਿਆਖਿਆ ਕਰਦੇ ਹਾਂ, ਸਾਡੇ ਸੰਪਰਦਾਇ ਵਿਦਵਾਨ ਤਮਾਮ ਟੀਕਾਕਾਰ ਇਹ ਮੰਨਦੇ ਨੇ ਵੀ ਇਹ ਹੁਕਮਨਾਮਾ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ, ਜਿਹਨੂੰ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਆਪਾਂ ਪੜ੍ਹਦੇ ਸੁਣਦੇ ਹਾਂ, ਜਦੋਂ ਬਾਲਕ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਵੱਖਰੀ ਗੱਲ ਹੈ, ਕੁਝ ਟੀਕਾਕਾਰ ਇਹਨੂੰ ਹੋਰ ਤਰੀਕੇ ਦੇ ਨਾਲ ਲੈਂਦੇ ਨੇ ਵੀ ਪਰਮੇਸ਼ਰ ਨੇ ਬੰਨ ਲਾ ਤਾ ਦੁੱਖ ਤੇ ਡੇਰੇ, ਦੁੱਖ ਜਿਹੜੇ ਸੀ ਉਹ ਆਉਣੇ ਹੁਣ ਬੰਦ ਹੋ ਗਏ, ਦੁੱਖਾਂ ਦਾ ਡੇਰਾ ਭੰਨ ਤਾ। ਪਰ ਬਹੁਤਾਤ ਜਿਹੜਾ ਸਾਡਾ ਟੀਕਾਕਾਰ ਨੇ, ਵਿਦਵਾਨ ਨੇ, ਉਹ ਇਹ ਵੀ ਜਿਹੜਾ ਸੀ ਇੱਕ ਸਾਖੀ ਜੋੜਦੇ ਨੇ ਨਾਲ, ਔਰ ਇੱਕ ਇਤਿਹਾਸਕ ਤੌਰ 'ਤੇ ਦੀ ਜਿਹੜੀ ਮਹੱਤਤਾ ਹੈਗੀ ਹੈ। ਪਰ ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਪੁੱਤਰ ਦਾ ਹੋਣਾ ਖੁਸ਼ੀ ਹੈ, ਪਰਿਵਾਰ ਨੂੰ ਚਾਹ ਚੜ੍ਹਦਾ। ਕਹਿੰਦੇ ਜਿਵੇਂ ਭਾਈ ਸਾਹਿਬ ਜੀ ਕਹਿੰਦੇ ਪੁੱਤਰ ਜਨਮ ਲੈਂਦਾ ਅਤੇ ਪੂਰਨ ਤੌਰ 'ਤੇ ਪਤਨੀ ਆਨੰਦਿਤ ਹੁੰਦੀ, ਮਾਂ ਨੂੰ ਤਾਂ ਇੱਕ ਵੱਖਰੇ ਤਰ੍ਹਾਂ ਦੀ ਖੁਸ਼ੀ ਹੈ ਨਾ, ਉਹ ਤਾਂ ਸੰਪੂਰਨਤਾ ਹੈ, ਇਸਤਰੀ ਦੀ ਸੰਪੂਰਨਤਾ ਮਾਂ ਬਣਨ 'ਤੇ ਹੈ, ਬੱਚੀ ਹੈ ਮੁਬਾਰਕ ਹੈ, ਕਿਸੇ ਦੀ ਪਤਨੀ ਹੈ ਮੁਬਾਰਕ ਹੈ, ਪਰ ਉਹਦੀ ਸੰਪੂਰਨਤਾ ਮਾਂ ਬਣਨ 'ਤੇ ਹੈ। ਹਰ ਔਰਤ ਦੀ ਇਹ ਚਾਹਨਾ ਹੁੰਦੀ ਹੈ। ਮਾਤਾ ਗੰਗਾ ਜੀ ਗੁਰੂ ਮਹਿਲ ਨੇ ਬਹੁਤ ਸਤਿਕਾਰ ਹੈ ਉਹਨਾਂ ਦਾ, ਬਹੁਤ ਸਤਿਕਾਰ ਹੈ, ਸਾਰੇ ਉਹਨਾਂ ਨੂੰ ਗੁਰੂ ਮਾਤਾ ਜੀ ਕਹਿੰਦੇ ਨੇ। ਜਿੱਥੇ ਮਹਾਰਾਜ ਨੂੰ ਲੋਕ ਮੱਥਾ ਟੇਕਦੇ ਨੇ, ਉੱਥੇ ਮਾਤਾ ਗੰਗਾ ਜੀ ਦੇ ਚਰਨਾਂ 'ਚ ਨਮਸਕਾਰਾਂ ਹੁੰਦੀਆਂ ਨੇ। ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੜ੍ਹਾਵੇ ਚੜ੍ਹਦੇ ਨੇ, ਉੱਥੇ ਮਾਤਾ ਗੰਗਾ ਜੀ ਨੂੰ ਵੀ ਕੀਮਤੀ ਤੋਹਫੇ ਸੰਗਤਾਂ ਲੈ ਕੇ ਆਉਂਦੀ ਹੈ, ਪ੍ਰੇਮ ਭੇਟਾਵਾਂ ਲੈ ਕੇ ਆਉਂਦੀ ਹੈ। ਪਰ ਜਦੋਂ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਨਾ ਲੱਗੇ, ਕਈ ਸਾਲ ਗੁਜ਼ਰ ਗਏ, ਦੇਖ ਲਓ ਸਭ ਕੁਝ ਹੋਣ ਦੇ ਬਾਵਜੂਦ ਵੀ ਫਿਰ ਉਹਨਾਂ ਨੇ ਬੇਨਤੀ ਕੀਤੀ ਸੀ ਨਾ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਮਤਲਬ ਮਾਂ ਬਣਨ ਦੀ ਚਾਹਨ ਹੈ, ਮੇਰੀ ਵੀ ਕੁੱਖ ਸੁਲੱਖਣੀ ਹੋਵੇ, ਇਤਿਹਾਦਕ ਕਰਮੋਂ ਵਰਗੀਆਂ ਗੱਲਾਂ ਕਰਦੀਆਂ ਨੇ ਜਿਹੜੀ ਜੇਠਾਣੀ ਸੀ। ਫਿਰ ਸਤਿਗੁਰਾਂ ਨੇ ਫਿਰ ਵਚਨ ਕੀਤੇ ਵੀ ਚਲੋ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਓ, ਅਰਦਾਸ ਕਰਵਾਈ ਗਈ, ਕਿਰਪਾ ਹੋਈ, ਉਹ ਸਾਰਾ ਕੁਛ। ਪਰ ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਕਿੰਨੀ ਖੁਸ਼ੀ ਹੁੰਦੀ ਹੈ, ਕਿੰਨਾ ਆਨੰਦ ਹੁੰਦਾ, ਉਹਨੂੰ ਵਿਆਖਿਆ ਵੀ ਨਹੀਂ ਕੀਤੀ ਜਾ ਸਕਦੀ, ਕਿੱਡੀ ਕਿੱਡਾ ਚਾਅ ਚੜ੍ਹਦਾ। ਇਸ ਖੁਸ਼ੀ ਨੂੰ ਪ੍ਰਾਪਤ ਕਰਨ ਲਈ ਇੱਕ ਇਸਤਰੀ ਔਰਤ ਆਪਣੀ ਜ਼ਬਾਨੀ ਦਾ ਤੇ ਲਾ ਦਿੰਦੀ ਹੈ, ਆਪਣਾ ਹੁਸਨ ਦਾ ਤੇ ਲਾ ਦਿੰਦੀ ਹੈ, ਆਪਣਾ ਸਭ ਕੁਝ ਦਾ ਤੇ ਲਾ ਦਿੰਦੀ ਹੈ, ਤਮਾਮ ਤਰ੍ਹਾਂ ਦੀਆਂ ਪੀੜਾਵਾਂ ਨੂੰ ਚੱਲ ਜਾਂਦੀ ਹੈ, ਤਮਾਮ ਤਰ੍ਹਾਂ ਦੀਆਂ ਮੁਸ਼ਕਲਾਂ ਸਹਿ ਲੈਂਦੀ ਹੈ। ਸੌਖਾ ਥੋੜ੍ਹਾ ਹੈ ਕੋਈ, ਆਪਾਂ ਪਰਿਵਾਰ ਵਾਲੇ ਹਾਂ, ਸਾਰੇ ਬਾਲ ਬੱਚਿਆਂ ਵਾਲੇ ਹਾਂ ਆਪਾਂ, ਅਤੇ ਜਦੋਂ ਇਸ ਪੀਰੀਅਡ 'ਚੋਂ ਲੰਘਣਾ ਪੈਂਦਾ, ਕਿੰਨਾ ਧਿਆਨ ਰੱਖਣਾ ਪੈਂਦਾ, ਕਿੰਨਾ ਤਰ੍ਹਾਂ ਦੀਆਂ ਮੈਡੀਸਨ 'ਚ ਕਿੰਨਾ ਕੁਝ ਹੈ, ਪਰ ਫਿਰ ਵੀ ਇੱਕ ਖੁਸ਼ੀ ਹੈ ਨਾ, ਆਸ ਹੈ ਕਿ ਵੀ ਸਾਡੇ ਘਰ ਦੇ ਵਿੱਚ ਔਲਾਦ ਰੂਪੀ ਫੁੱਲ ਖਿੜੇਗਾ, ਖੁਸ਼ੀਆਂ ਹੋਣਗੀਆਂ, ਵਧਾਈਆਂ ਦਿੱਤੀਆਂ ਲਈਆਂ ਜਾਣਗੀਆਂ, ਉਹ ਸਾਰੀਆਂ ਪੀੜਾਵਾਂ, ਉਹ ਸਾਰੇ ਦਰਦ ਬਰਦਾਸ਼ਤ ਕਰ ਲਏ ਜਾਂਦੇ ਨੇ। ਹੁਣ ਇੰਨੀਆਂ ਉਦਾਹਰਨਾਂ ਦਿੱਤੀਆਂ ਨੇ ਭਾਈ ਸਾਹਿਬ ਨੇ, ਗੁਰਮੁਖ ਪਿਆਰਿਓ, ਅਖੀਰ ਭਾਈ ਸਾਹਿਬ ਜੀ ਤੱਤ ਕੀ ਕੱਢ ਕੇ ਸਿਖਾ ਰਹੇ ਨੇ, ਸਮਝਾ ਰਹੇ ਨੇ, ਅਖੀਰਲੇ ਸ਼ਬਦਾਂ ਦੇ ਵਿੱਚ ਕਹਿਣ ਲੱਗੇ, ਸਤਿਗੁਰ ਦਰਸ ਪਰਸ ਬਿਗਸਤ ਸਿੱਖ, ਪ੍ਰਾਪਤ ਨਿਧਾਨ ਗਿਆਨ ਪਾਵਨ ਪਵਿੱਤਰ ਕਹਿ। ਇਹ ਹੈ ਸ਼ਬਦ ਦਾ ਨਿਚੋੜ, ਇਹ ਹੈ ਜੋ ਭਾਈ ਸਾਹਿਬ ਜੀ ਸਮਝਾਉਣਾ ਚਾਹੁੰਦੇ ਨੇ। ਕਿਉਂਕਿ ਬਾਣੀ ਦੇ ਵਿੱਚੋਂ ਆਪਾਂ ਬਹੁਤ ਸਾਰੀਆਂ ਥਾਵਾਂ 'ਤੇ ਇਸ ਤਰ੍ਹਾਂ ਦੇ ਬਚਨ ਪੜ੍ਹਦੇ ਹਾਂ ਵੀ ਗੁਰ ਮੂਰਤ ਗੁਰ ਸ਼ਬਦ ਹੈ, ਵੀ ਗੁਰੂ ਦਾ ਦਰਸ਼ਨ ਕੀਤੇ ਹਾਂ, ਸਿੱਖ ਨੂੰ ਕਿੰਨਾ ਆਨੰਦ ਆਉਂਦਾ, ਕਿੰਨੀ ਖੁਸ਼ੀ ਮਿਲਦੀ ਹੈ। ਤੁਸੀਂ ਤਾਂ ਰੋਜ਼ ਪੜ੍ਹਦੇ, ਸੋ ਕਹੋ ਟਲ ਗੁਰ ਸੇਵੀ ਹੈ, ਅਹਿਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪੱਟਾਂ ਦੇ ਸਵਈਏ ਰੇ ਪੱਟ ਸਾਹਿਬਾਨਾਂ ਨੇ ਆਖਿਆ ਵੀ ਦਰਸ਼ਨ ਕੀਤੇ ਹੀ ਸਾਡਾ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ, ਖਾਸ ਤਰ੍ਹਾਂ ਦਾ ਆਨੰਦ ਸਕੂਨ ਪ੍ਰਾਪਤ ਹੁੰਦਾ। ਹੁਣ ਉਸੇ ਗੱਲ ਨੂੰ ਭਾਈ ਗੁਰਦਾਸ ਐਕਸਪਲੇਨ ਕਰ ਰਹੇ ਨੇ, ਉਸੇ ਗੱਲ ਨੂੰ ਉਹਨਾਂ ਨੇ ਕਹਿੰਦੇ ਸਤਿਗੁਰ ਦਰਸ, ਇਸੇ ਤਰ੍ਹਾਂ ਸਤਿਗੁਰੂ ਦਾ ਦਰਸ਼ਨ ਪਰਸ ਕੇ ਜਿਹੜਾ ਆਗਿਆਕਾਰੀ ਸਿੱਖ ਹੈ ਉਹ ਵਿਗਸਦਾ, ਉਹ ਵਿਕਾਸ ਵਿੱਚ ਜਾਂਦਾ, ਖੜਾਓ ਵਿੱਚ ਜਾਂਦਾ, ਉਹਨੂੰ ਖੁਸ਼ੀ ਹੁੰਦੀ ਹੈ ਗੁਰੂ ਦੇ ਦਰਸ਼ਨ ਕਰਕੇ। ਔਰ ਸਤਿਗੁਰ ਤੋਂ ਗੁਰੂ ਦਿਖਿਆ ਗਿਆਨ ਦਾ ਖਜ਼ਾਨਾ, ਭਾਵ ਨਾਮ ਸਿਮਰਨ ਦਾ ਭੰਡਾਰ ਉਹਨੂੰ ਮਿਲਦਾ,
ਨਾਮ ਸਿਮਰਨ ਦਾ ਭੰਡਾਰ ਜਦੋਂ ਮਿਲ ਗਿਆ ਕਹਿੰਦੇ ਪ੍ਰਾਪਤ ਕਰਕੇ ਉਹ ਅਤਿ ਪਵਿੱਤਰ ਹੋ ਜਾਂਦਾ ਹੈਗਾ। ਤੇ ਇਸ ਕਰਕੇ ਗੁਰੂ ਦੇ ਦਰਸ਼ਨਾਂ ਦੀ ਬਹੁਤ ਵੱਡੀ ਮਹਾਨਤਾ ਹੈ। ਸਿੱਖ ਗੁਰੂ ਦੇ ਦਰਸ਼ਨ ਕਰਦਾ ਤੇ ਸਿੱਖ ਤੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਆਪਾਂ ਤੇ ਬਾਣੀ ਚੋਂ ਕਿੰਨੀ ਵਾਰੀ ਪੜ੍ਹਦੇ ਹਾਂ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ ਬਿਲਪ ਕਰੇ ਚਾ ਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ। ਪਿਆਰੇ ਜੀਓ ਹਾਂ ਕੋਹਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਕਿੱਡੇ ਕਮਾਲ ਦੇ ਵਚਨ ਨੇ, ਮੇਰਾ ਮਨ ਲੋਚਿਆ, ਮੇਰਾ ਮਨ ਲੋਚਦਾ ਗੁਰੂ ਦੇ ਦਰਸ਼ਨਾਂ ਨੂੰ, ਬਿਲਪਦਾ ਬਿਰਲਾਪ ਕਰਦਾ ਕਿੱਦਾਂ। ਫਿਰ ਕਹਿੰਦੇ ਚਾਤ੍ਰਿਕ ਕੀ ਨਿਆਈ, ਚਾਤ੍ਰਿਕ ਕੀ ਹੈ, ਪਪੀਹਾ ਜਿਹੜਾ ਸਵਾਂਤੀ ਬੂੰਦ ਨੂੰ ਤੜਫਦਾ, ਇੱਕ ਪੰਛੀ ਹੈ ਪਪੀਹਾ, ਪ੍ਰਯੋਗ ਪ੍ਰਯੋਗ ਕਰਦਾ ਉਹਨੂੰ, ਸਵਾਂਤੀ ਬੂੰਦ ਪੀਣੀ ਹੈ ਉਹਨੇ, ਸਵਾਂਤੀ ਬੂੰਦ ਲਈ ਪ੍ਰਯੋਗ ਪ੍ਰਯੋਗ ਕਰਦਾ। ਪਰ ਉਹ ਸਾਰਾ ਜਿੰਨਾ ਮਰਜ਼ੀ ਮੀਂਹ ਪੈ ਜਾਏ, ਭਾਵੇਂ ਸਾਰੇ ਪਾਸੇ ਪਾਣੀ ਪਾਣੀ ਹੋ ਜਾਏ, ਪਾਣੀ ਨਾਲ ਭਿੱਜ ਜਾਏ, ਪਰ ਜਿੰਨਾ ਚਿਰ ਉਹਦੇ ਮੂੰਹ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਬੂੰਦ, ਜਿਹਨੂੰ ਸਵਾਂਤੀ ਬੂੰਦ ਕਿਹਾ ਵਿਦਵਾਨਾਂ ਨੇ, ਜਿੰਨਾ ਚਿਰ ਉਹਦੇ ਮੂੰਹ ਵਿੱਚ ਨਹੀਂ ਪੈਂਦੀ ਉਹਦੀ ਪਿਆਸ ਨਹੀਂ ਬੁੱਝਦੀ। ਸਵਾਂਤੀ ਬੂੰਦ ਨਾਲ ਪਪੀਹੇ ਦੀ ਪਿਆਸ ਬੁੱਝੇਗੀ, ਭਾਵੇਂ ਜਿੰਨਾ ਮਰਜ਼ੀ ਜਲ ਥਲ ਹੋ ਜਾਏ। ਕਹਿੰਦੇ ਇਸੇ ਤਰ੍ਹਾਂ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਬਿਲਪਦਾ ਚਾਤ੍ਰਿਕ ਦੀ ਤਰ੍ਹਾਂ ਪ੍ਰਯੋਗ ਪ੍ਰਯੋਗ ਕਰਦਾ, ਤ੍ਰਿਖਾ ਨਾ ਉਤਰੈ ਪਿਆਸ ਨਹੀਂ ਉਤਰਦੀ, ਸ਼ਾਂਤ ਨਾ ਆਵੈ ਸ਼ਾਂਤੀ ਵੀ ਨਹੀਂ ਆਉਂਦੀ ਬਿਨ ਸਤਿਗੁਰ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ। ਇਸ ਕਰਕੇ ਸਾਡੇ ਕੋਲ ਤਾਂ ਸਾਖੀਆਂ ਨੇ ਬੜੀਆਂ ਲੰਮੀਆਂ, ਬੜਾ ਵੱਡਾ ਪ੍ਰਸੰਗ ਹੈ ਵੀ ਗੁਰੂ ਕੇ ਸਿੱਖ ਕਿਵੇਂ ਗੁਰੂ ਦੇ ਦਰਸ਼ਨ ਕਰਨ ਆਉਂਦੇ ਰਹੇ ਨੇ, ਔਕੜਾਂ ਝੱਲ ਕੇ, ਮੁਸ਼ਕਲਾਂ ਝੱਲ ਕੇ, ਤਮਾਮ ਤਰ੍ਹਾਂ ਦੀਆਂ ਮੁਸ਼ਕਲਾਂ ਚੋਂ ਲੰਘ ਕੇ ਆਉਂਦੇ ਰਹੇ ਨੇ। ਗੁਰੂ ਸਾਹਿਬਾਨ ਵੇਲੇ ਤੇ ਐਸਾ ਹੈ ਹੀ ਹੈ, ਗੁਰੂ ਸਾਹਿਬਾਨ ਵੇਲੇ ਤੇ ਇਸ ਦੀਆਂ ਘਟਨਾਵਾਂ ਨੇ। ਉਸ ਤੋਂ ਪਿੱਛੋਂ ਜਦੋਂ ਦੌਰ ਐਸਾ ਆਇਆ, ਜਦੋਂ ਹਰਿਮੰਦਰ ਸਾਹਿਬ ਜਿਹੜਾ ਸਾਡਾ ਕੇਂਦਰੀ ਸਥਾਨ ਹੈ, ਜਿਹਦੇ ਸਿੱਖ ਰੋਜ਼ ਦਰਸ਼ਨਾਂ ਦੀਦਾਰਿਆਂ ਦੀ ਅਰਦਾਸ ਕਰਦਾ, ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠਾ ਸਿੱਖ ਅਰਦਾਸ ਕਰਦਾ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ, ਕਿਉਂਕਿ ਕੇਂਦਰੀ ਸਥਾਨ ਹੈ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਧਰਦਾ। ਪਰ ਜਦੋਂ ਇੱਕ ਵਕਤ ਸੀਗਾ ਮੁਗਲੀਆ ਹਕੂਮਤ ਵੇਲੇ, ਜਦੋਂ ਅਗਲਿਆਂ ਨੇ ਦਰਸ਼ਨਾਂ 'ਤੇ ਪਾਬੰਦੀਆਂ ਲਾਤੀਆਂ ਵੀ ਕੋਈ ਸਿੱਖ ਖੁੱਲ੍ਹੇ ਦਰਸ਼ਨ ਨਹੀਂ ਕਰ ਸਕਦਾ, ਕੋਈ ਸਿੱਖ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਨਹੀਂ ਕਰ ਸਕਦਾ, ਚੱਪੇ ਚੱਪੇ 'ਤੇ ਕਹਿਣ ਤੋਂ ਭਾਵ ਉਹਨਾਂ ਨੇ ਆਪਣੀਆਂ ਸੈਨਾਵਾਂ ਬਿਠਾਤੀਆਂ, ਪੁਲਿਸ ਬਿਠਾਤੀ ਕਹਿ ਲਓ, ਸਖ਼ਤ ਪਹਿਰੇ ਲਾਤੇ। ਪਰ ਸਵਾਲ ਇਹ ਹੈ ਵੀ ਉਸ ਵੇਲੇ ਠੀਕ ਹੈ, ਬਹੁਤਾਤ ਜਿਹੜੀ ਆਮ ਸੰਗਤ ਸੀ, ਸਿੱਖ ਸੀ, ਡਰ ਗਏ, ਪੈ ਹੇਠ ਆ ਗਏ, ਉਹਨਾਂ ਨੇ ਆਪਣੇ ਆਪ ਨੂੰ ਸੰਕੋਚ ਲਿਆ, ਵਕਤ ਨੂੰ ਵਿਚਾਰਨਾ ਕੀਤਾ। ਪਰ ਜਿਹੜੇ ਗੁਰੂ ਕੇ ਸਿੱਖ ਸੀ ਉਹਨਾਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ, ਅਤੇ ਫਿਰ ਅਰਦਾਸਾਂ ਹੀ ਨਹੀਂ, ਫਿਰ ਉਹਨਾਂ ਨੇ ਯਤਨ ਵੀ ਕੀਤੇ, ਲੁਕ ਛਿਪ ਕੇ ਜਦੋਂ ਵੀ ਵਕਤ ਆਉਂਦਾ ਸੀ ਇਸ਼ਨਾਨ ਕਰਕੇ ਜਾਂਦੇ ਸੀ, ਦੀਵਾਵਤੀ ਕਰਕੇ ਜਾਂਦੇ ਸੀ। ਅਤੇ ਤੁਸੀਂ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਹੋਰਾਂ ਦਾ ਇਤਿਹਾਸ ਪੜ੍ਹ ਲਓ, ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਸੰਗ ਨੇ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਵੀ ਆ ਕੇ ਕਹਿਣ ਤੋਂ ਭਾਵ ਇਸ਼ਨਾਨ ਕੀਤੇ। ਵੱਖਰੀ ਗੱਲ ਹੈ ਜਿਹੜੇ ਫੜੇ ਗਏ, ਕਈਆਂ ਨੂੰ ਸ਼ਹੀਦ ਵੀ ਕਰ ਦਿੱਤਾ ਗਿਆ, ਪਰ ਸਿੱਖ ਦਰਸ਼ਨ ਕਰਦੇ ਰਹੇ, ਕਿਉਂਕਿ ਦਰਸ਼ਨ ਕਰਨ ਦੇ ਨਾਲ ਹੀ ਜਿਹੜਾ ਸਿੱਖ ਨੂੰ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਸੰਤੁਸ਼ਟੀ ਮਿਲਦੀ ਹੈ, ਵਿਕਾਸ ਵਿੱਚ ਆਉਂਦਾ ਹੈ, ਔਰ ਉਹ ਖੜਾਓ ਵਿੱਚ ਆਉਂਦਾ ਹੈ, ਉਹ ਗੁਰੂ ਦੇ ਦਰਸ਼ਨ ਕਰਕੇ ਗਿਆਨ ਪ੍ਰਾਪਤ ਕਰਦਾ। ਇਹ ਬੜਾ ਹੁਣ ਤੇ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਹੁਣ ਤੇ ਆਪਾਂ ਆਪ ਹੀ ਅਵੇਸਲੇ ਹੋਏ ਹੋਏ ਹਾਂ, ਹੁਣ ਤੇ ਆਪਣੇ ਆਪ ਦੇ ਵਿੱਚ ਹੀ ਕਿਤੇ ਨਾ ਕਿਤੇ ਘਾਟ ਮਹਿਸੂਸ ਹੈ, ਹੁਣ ਤਾਂ ਆਪਾਂ ਖੁੱਲ੍ਹੇ ਦਰਸ਼ਨਦਾਰੇ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਹੈ ਦੱਸੇ ਗੁਰੂ ਸਾਹਿਬਾਨਾਂ ਦੇ ਦਰਸ਼ਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਜਦੋਂ ਚਾਹੀਏ ਤੇ ਕਰ ਸਕਦੇ ਹਾਂ। ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਜੋਤ ਹੈ ਨਾ ਉਹਨਾਂ ਦੀ, ਸਤਿਗੁਰਾਂ ਨੇ ਤਾਂ ਕਿਹਾ ਸੀਗਾ ਜੋਤੀ ਜੋਤ ਸਮਾਉਣ ਵੇਲੇ, ਸਰੀਰ ਪੰਥ ਵਿੱਚ ਤੇ ਜੋਤ ਗ੍ਰੰਥ ਵਿੱਚ।
ਤਾਂ ਇਸੇ ਕਰਕੇ ਆਪਾਂ ਇਹ ਵੀ ਪੜ੍ਹਦੇ ਹਾਂ ਵੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ, ਹੈ ਨਾ, ਅਤੇ ਦੀਦਾਰ ਖਾਲਸੇ, ਖਾਲਸੇ ਦੇ ਵਿੱਚੋਂ ਗੁਰੂ ਦੇ ਦਰਸ਼ਨ ਹੋਣੇ ਨੇ, ਗੁਰੂ ਜੋਤ ਦੇ ਦਰਸ਼ਨ ਕਰਨੇ ਨੇ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਹੋ ਸਕਦੇ ਨੇ, ਪਰ ਉਹਨਾਂ ਨੂੰ ਆਪਾਂ ਕਿਵੇਂ ਹੋਣਗੇ, ਪੜ੍ਹਨਾ ਪੈਣਾ, ਵਾਚਣਾ ਪੈਣਾ, ਵਿਚਾਰਨਾ ਪੈਣਾ, ਸ਼ਬਦ ਨੂੰ ਘੋਖਣਾ ਪੈਣਾ, ਸ਼ਬਦ ਦੀ ਗਹਿਰਾਈ 'ਚ ਜਾਣਾ ਪੈਣਾ। ਅਤੇ ਮਹਾਰਾਜ ਤਾਂ ਕਹਿੰਦੇ ਦਰਸ਼ਨ ਤੁਸੀਂ ਮੈਨੂੰ ਮਿਲ ਵੀ ਸਕਦੇ ਹੋ, ਸ਼ਬਦ ਨੂੰ ਖੋਜੋਗੇ ਜੋ ਪ੍ਰਭ ਕੋ ਮਿਲ ਵੋ ਚਾਹੇ, ਪ੍ਰਭੂ ਤੱਕ ਵੀ ਮਹਾਰਾਜ ਨੇ ਵਚਨ ਕੀਤੇ ਹੋਏ ਨੇ। ਇਸ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ, ਇੱਕ ਮੈਂ ਹੋਰ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ ਵੀ ਗੁਰੂ ਦੇ ਦਰਸ਼ਨ ਇਕੱਲੇ ਰੁਮਾਲਾ ਚੱਕ ਕੇ ਨਹੀਂ, ਇਹਦਾ ਪਾਠ ਕਰਨਾ, ਸਹਿਜ ਦੇ ਨਾਲ ਕਰਨਾ, ਉਹਨੂੰ ਸਮਝਣਾ, ਗੁਰੂ ਦੇ ਬਚਨ ਜਿਹੜੇ ਨੇ, ਗੁਰੂ ਦਾ ਉਪਦੇਸ਼ ਜਿਹੜਾ, ਗੁਰੂ ਦੀ ਸਿੱਖਿਆ ਜਿਹੜੀ ਹੈ, ਉਹਨਾਂ ਬਚਨਾਂ ਨੂੰ ਸਮਝਣਾ, ਗੁਰੂ ਦੇ ਉਪਦੇਸ਼ 'ਤੇ ਚੱਲਣਾ, ਇਹ ਅਸਲ ਵਿੱਚ ਗੁਰੂ ਦੇ ਦਰਸ਼ਨ ਨੇ। ਕਿਉਂਕਿ ਫਿਰ ਹੀ ਜਾ ਕੇ ਕਲਾ ਵਾਪਰਨੀ ਹੈ। ਹੁਣ ਕਈ ਵਾਰੀ ਆਪਾਂ ਸੌਖੇ ਤਰੀਕੇ ਦੇ ਨਾਲ, ਮੈਂ ਪਿੰਡਾਂ 'ਚ ਐਸਾ ਦੇਖਿਆ, ਕਈਆਂ ਥਾਵਾਂ 'ਤੇ ਟਰੈਂਡ ਇਹ ਚੱਲਿਆ ਵੀ ਜਿਵੇਂ ਮਹਾਰਾਜ ਦੇ ਇੱਥੇ ਆਪਣਾ ਪ੍ਰਕਾਸ਼ ਹੈ, ਹੁਣ ਤਾਂ ਸੇਵਾਦਾਰ ਚੌਰ ਸਾਹਿਬ ਕਰ ਰਹੇ ਨੇ, ਮਰਿਆਦਾ ਹੀ ਹੈ ਵੀ ਚਬਰ ਛਤਰ ਦੇ ਮਾਲਕ ਨੇ ਅਤੇ ਚੌਰ ਹੁੰਦਾ ਰਹਿਣਾ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ, ਉਹਨਾਂ ਚਿਰ ਵਿਧਾਨ ਹੈ ਰਹਿਤ ਮਰਿਆਦਾ ਮੁਤਾਬਕ, ਲਿਖਿਆ ਹੋਇਆ ਪ੍ਰੋਪਰ ਇਹ ਰਹਿਤ ਮਰਿਆਦਾ 'ਚ ਵੀ ਇੱਕ ਸਿੱਖ ਜਿਹੜਾ ਉਹ ਮਹਾਰਾਜ ਦੀ ਤਾਬਿਆ 'ਚ ਚੌਰ ਦੀ ਸੇਵਾ ਕਰਦਾ ਰਹੇ। ਅਤੇ ਕਈਆਂ ਥਾਵਾਂ 'ਤੇ ਚਲੋ ਆਪਾਂ ਵੇਖਦੇ ਹਨ, ਪਰ ਮੈਂ ਬੇਨਤੀ ਕਰ ਰਿਹਾ ਸੀ ਵੀ ਕਈਆਂ ਜਦੋਂ ਸਮਾਪਤੀ ਹੋ ਜਾਂਦੀ ਹੈ ਅਤੇ ਕਈ ਸੱਜਣ ਆਉਂਦੇ ਨੇ ਮੱਥਾ ਟੇਕ ਕੇ ਪਿੱਛੋਂ ਦੀ ਆ ਕੇ ਮਾੜਾ ਜਿਹਾ ਰੁਮਾਲਾ ਚੱਕਦੇ ਨੇ, ਰੁਮਾਲਾ ਚੱਕ ਕੇ ਫਿਰ ਐਂ ਫਿਰ ਰੁਮਾਲਾ ਪਾ ਦਿੰਦੇ ਨੇ। ਮੈਂ ਕਈਆਂ ਥਾਵਾਂ 'ਤੇ ਇੱਕ ਦੋ ਵਾਰ ਦੇਖਿਆ ਵੀ ਇਹ ਆਉਂਦੇ ਨੇ ਰੁਮਾਲਾ ਚੱਕਿਆ ਅਤੇ ਇੱਕ ਸੈਕਿੰਡ ਦੇ ਵਿੱਚ ਰੁਮਾਲਾ ਪਾ ਕੇ ਮੱਥਾ ਟੇਕ ਕੇ ਗਏ, ਅਤੇ ਇੰਨੇ 'ਚ ਇਹਨਾਂ ਨੇ ਕੀ ਪੜ੍ਹ ਲਿਆ। ਮੈਂ ਪੁੱਛਿਆ ਵੀ, ਮੈਂ ਕਿਹਾ ਵੀ ਤੁਸੀਂ ਕੀ ਪੜ੍ਹਿਆ? ਕਹਿੰਦੇ ਸਾਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਇੱਕ ਸੱਜਣ, ਕਹਿੰਦਾ ਮੈਨੂੰ ਤਾਂ ਸੰਥਿਆ ਵੀ ਨਹੀਂ ਹੋਈ ਮੇਰੀ ਪੜ੍ਹਨ। ਮੈਂ ਕਿਹਾ ਫਿਰ? ਕਹਿੰਦਾ ਬਸ ਦਰਸ਼ਨ ਕਰ ਲਏ। ਮਤਲਬ ਮੈਂ ਕਿਹਾ ਬੇਅਦਬੀ ਇੱਕ ਤਰ੍ਹਾਂ ਦੀ, ਇਹ ਨਿਰਾਦਰ ਹੈ ਇੱਕ ਤਰ੍ਹਾਂ ਦਾ, ਇਹ ਸਤਿਕਾਰ ਨਹੀਂ ਹੈ। ਤੁਸੀਂ ਰੁਮਾਲਾ ਚੱਕਿਆ ਅਤੇ ਆਈ ਬਸ ਦੇਖ ਕੇ ਅਤੇ ਆਈ ਪਾਤਾ, ਅਤੇ ਕਾਹਦੇ ਦਰਸ਼ਨ ਨੇ? ਦਰਸ਼ਨ 'ਤੇ ਇਹਨੂੰ ਪੜ੍ਹੋਂਗੇ, ਇਹਦੇ ਵਿੱਚੋਂ ਹੋਣਗੇ ਗੁਰੂ ਸਾਹਿਬਾਨਾਂ ਦੇ, ਗੁਰੂ ਸਾਹਿਬਾਨਾਂ ਦੇ ਦੀਦਾਰ ਹੋਣਗੇ। ਅਤੇ ਐਂ ਰੁਮਾਲਾ ਚੱਕਣਾ ਅਤੇ ਰੱਖ ਦੇਣਾ, ਚੱਕਣਾ ਅਤੇ ਰੱਖ ਦੇਣਾ, ਦਿਹਾੜੀ 'ਚ ਮੰਨ ਲਓ ਜਿੰਨੀ ਸੰਗਤ ਆਈ ਉਹਦੇ 'ਚ ਅੱਧੇ ਬੰਦਿਆਂ ਨੇ ਵੀ ਇਹ ਕੀਤਾ, ਇਹ ਤਾਂ ਫਿਰ ਬੇਅਦਬੀ ਹੋਵੇਗੀ। ਇਸ ਤਰ੍ਹਾਂ ਦਰਸ਼ਨ ਨਹੀਂ ਹੈਗੇ, ਅਤੇ ਇਹ ਚੀਜ਼ ਨੂੰ ਸਮਝਣਾ। ਪਰ ਜਦੋਂ ਆਪਾਂ ਗਹਿਰਾਈ 'ਚ ਉਤਰਦੇ ਹਾਂ, ਸ਼ਬਦ ਦੀ ਡੂੰਘਿਆਈ 'ਚ ਉਤਰਦੇ ਹਾਂ, ਸ਼ਬਦ ਨੂੰ ਸਮਝਦੇ ਹਾਂ, ਸ਼ਬਦ ਦੀ ਪਕੜ ਆਉਂਦੀ ਹੈ, ਫਿਰ ਪਤਾ ਲੱਗਦਾ, ਫਿਰ ਗੁਰੂ ਦੱਸਦਾ, ਫਿਰ ਤਾਂ ਰੱਬ ਦੇ ਦਰਸ਼ਨ ਤੱਕ ਵੀ ਹੋ ਜਾਣਗੇ, ਗੁਰੂ ਦੇ ਦਰਸ਼ਨ ਵੀ ਹੋਣਗੇ। ਫਿਰ ਉਹ ਪੰਜ ਤੱਤਾਂ ਦਾ ਹੀ ਇਕੱਲਾ ਨਹੀਂ ਹੋਵੇਗਾ ਢਾਂਚਾ। ਇਸ ਕਰਕੇ ਜਿਵੇਂ ਭਾਈ ਸਾਹਿਬ ਜੀ ਨੇ ਲਿਖਿਆ ਨਾ ਵੀ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ ਹੀ ਸਾਡੇ ਲਈ ਗੁਰੂ ਮੂਰਤੀ। ਇਸੇ ਕਰਕੇ ਵਿਧਾਨ ਇਹ ਵੀ ਹੈ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਕੋਈ ਫੋਟੋ ਤਸਵੀਰ ਦਾ ਵਿਧਾਨ ਵੀ ਨਹੀਂ ਹੈ। ਇੱਥੇ ਆਪਾਂ ਕੋਈ ਫੋਟੋ ਲਾਈ ਹੈ ਕਿਸੇ ਦੀ? ਕਿਉਂਕਿ ਫੋਟੋਆਂ ਦੇ ਪੁਜਾਰੀ ਨਹੀਂ ਸਿੱਖੋ, ਵੱਖਰੀ ਗੱਲ ਹੈ ਵੀ ਪਿਛਲੇ ਸਮੇਂ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ, ਫੋਟੋਆਂ ਨੂੰ ਲੈ ਕੇ ਵੀ ਬੜੀ ਸਿਆਸਤ ਹੋਈ ਹੈ ਪੰਜਾਬ ਦੇ ਵਿੱਚ ਵੀ ਇਹ ਫੋਟੋਆਂ ਨੇ, ਤਸਵੀਰਾਂ ਨੇ, ਗੁਰੂ ਕੀਆਂ ਨੇ ਜੀ, ਇਹ ਆਏ ਹੈ। ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਮੈਂ ਸਿਰਫ ਇੰਨਾ ਕਹਿੰਦਾ ਵੀ ਵਿਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਪੁਜਾਰੀ ਸ਼ਬਦ ਦੇ ਆ, ਅਸੀਂ ਫੋਟੋਆਂ ਦੇ ਪੁਜਾਰੀ ਤਾਂ ਹੈ ਹੀ ਨਹੀਂ, ਤਸਵੀਰਾਂ ਨੂੰ ਤਾਂ ਮੱਥੇ ਟੇਕਣੇ ਨਹੀਂ। ਹਾਂ, ਉਂਝ ਤਸਵੀਰ ਇੱਕ ਯਾਦਗਾਰ ਤੌਰ 'ਤੇ ਹੈ, ਇਹ ਕਿਆਸੀਆਂ ਹੋਈਆਂ ਨੇ, ਫੋਟੋਆਂ ਲੱਗੀਆਂ ਨੇ, ਬਾਹਰ ਵੀ ਲੱਗੀਆਂ ਨੇ, ਇਹਨਾਂ ਤੋਂ ਬਹੁਤ ਕੁਝ ਚੇਤੇ ਆਉਂਦਾ। ਬੁੱਤ ਵੀ ਬਣੇ ਨੇ, ਤੁਸੀਂ ਕਈਆਂ ਥਾਵਾਂ 'ਤੇ ਬਣੇ ਹੁੰਦੇ ਨੇ ਸ਼ਹੀਦਾਂ ਦੇ ਬੁੱਤ, ਪਰ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਪੂਜਾ ਸ਼ਬਦ ਦੀ ਹੈ, ਪਰਚਾ ਸ਼ਬਦ ਦਾ, ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ। ਇਸ ਕਰਕੇ ਗੁਰੂ ਦੇ ਦਰਸ਼ਨਾਂ ਦੀ ਵੀ ਸਮਝ ਤਦੋਂ ਹੀ ਆਉਂਦੀ ਹੈ। ਅੱਜ ਭਾਈ ਗੁਰਦਾਸ ਜੀ ਨੇ ਜਿਹੜਾ ਜ਼ਿਕਰ ਕੀਤਾ, ਤਮਾਮ ਉਦਾਹਰਨਾਂ ਦੇ ਕੇ ਕਹਿੰਦੇ ਐਵੇਂ ਹੀ, ਤੇ ਜਿਵੇਂ ਆਤਸ਼ੀ ਸ਼ੀਸ਼ੇ ਦੇ ਵਿੱਚ ਸੂਰਜ ਦੀਆਂ ਕਿਰਨਾਂ ਪੈਣ ਦੇ ਨਾਲ ਅੱਗ ਨਿਕਲ ਜਾਂਦੀ ਹੈ, ਜਿਵੇਂ ਬੱਦਲ ਵਸਣ ਦੇ ਨਾਲ ਧਰਤੀ ਸੋਭਦੀ ਹੈ ਤੇ ਫੁੱਲਾਂ ਫਲਾਂ ਨਾਲ ਭਰ ਜਾਂਦੀ ਹੈ, ਜਿਵੇਂ ਇੱਕ ਪਤਨੀ ਆਪਣੇ ਪਤੀ ਦੇ ਸੰਪਰਕ ਵਿੱਚ ਆ ਕੇ ਔਰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਰਾ ਪਰਿਵਾਰ ਵਿਕਾਸ ਵਿੱਚ ਆ ਜਾਂਦਾ, ਐਵੇਂ ਹੀ ਸਤਿਗੁਰੂ ਦਾ ਜਿਹੜਾ ਸੇਵਕ ਹੈ, ਗੁਰੂ ਦਾ ਜਿਹੜਾ ਸਿੱਖ ਹੈ,
ਉਹ ਗੁਰੂ ਦੇ ਦਰਸ਼ਨ ਕਰਕੇ, ਗੁਰੂ ਦੀ ਦੀਖਿਆ ਲੈ ਕੇ, ਗੁਰੂ ਦਾ ਖਜ਼ਾਨਾ ਨਾਮ ਸਿਮਰਨ ਲੈ ਕੇ ਉਹ ਅਤੀ ਪਵਿੱਤਰ ਹੋ ਜਾਂਦਾ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਇਸੇ ਕਰਕੇ ਗੁਰੂ ਦੇ ਦਰਸ਼ਨਾਂ ਦੀ ਮਹਾਨਤਾ ਹੈ। ਅਤੇ ਤੁਸੀਂ ਰੋਜ਼ ਆਉਂਦੇ ਹੋ ਦੂਰੋਂ ਨੇੜਿਓਂ ਦਰਸ਼ਨ ਕਰਨ, ਮਹਾਰਾਜ ਕਿਰਪਾ ਕਰਨ, ਸਭਨਾਂ ਨੂੰ ਮਹਾਰਾਜ ਜਿਹੜਾ ਸੀ ਆਪਣੇ ਦਰ ਘਰ ਦੀਆਂ ਖੁਸ਼ੀਆਂ ਬਖਸ਼ਿਸ਼ ਕਰਨ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਕਥਾ ਕੀਰਤਨ ਢਾਡੀ ਵਾਰਾਂ ਦੇ ਲਾਹੇ ਲੈਂਦੇ ਹੋ, ਇਹਦਾ ਜਿਹੜਾ ਮਹੱਤਵ ਹੈ ਉਹ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਅਸੀਂ ਗੁਰਮਤ ਨੂੰ ਸਮਝੀਏ, ਗੁਰਮਤ ਦੀ ਸੋਝੀ ਸਾਨੂੰ ਹੋਵੇ, ਗੁਰਮਤ ਅਨੁਸਾਰ ਸਾਡਾ ਜੀਵਨ ਹੋਵੇ, ਫਿਰ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਹਮੇਲੇ ਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅਖੀਰਲੀ ਪੰਕਤੀ ਦਾ ਪਾਠ ਕਰਕੇ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰਿਓ।

ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹਰਡ ਗ੍ਰੰਥੀ ਤੱਕ ਸ੍ਰੀ ਦਮਦਮਾ ਸਾਹਿਬ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਭਾਈ ਜਗਦੇਵ ਸਿੰਘ ਜੀ ਜਾਚਕ ਤਿੰਨਾਂ ਦੇ ਢਾਡੀ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਡਭਾਗੀ ਹਰ ਸੰਗਤ ਪਾਵ ਹੈ, ਭਾਗਹੀਣ ਭਰਮ ਚੋਟਾਂ ਖਾਵ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਮਨੁੱਖ ਇਸ਼ਨਾਨ ਕਰਦਾ ਕਿਉਂਕਿ ਤਨ ਮੇਲਾ ਹੋ ਜਾਂਦਾ, ਸਤਸੰਗਤ ਕੀਤੀ ਜਾਂਦੀ ਹੈ ਕਿਉਂਕਿ ਮਨ ਮੇਲਾ ਹੋ ਜਾਂਦਾ, ਮਨ ਦੀ ਮੈਲ ਸਤਸੰਗਤ ਵਿੱਚ ਆ ਕੇ ਰੱਬ ਦੀ ਸਿਫਤ ਸਲਾਹ ਕਥਾ ਕੀਰਤਨ ਗੁਰਬਾਣੀ ਇਤਿਹਾਸ ਸੁਣਨ ਨਾਲ ਲੈਂਦੀ ਹੈ। ਆਪ ਸਰਬੱਤ ਸੰਗਤ ਸਤਸੰਗਤ ਦੀਆਂ ਅਮੋਲਕ ਸੁਭਾਗੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਆਓ ਢਾਡੀ ਜਥੇ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ ਸਰਬੱਤ ਸੰਗਤ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲਿਆਂ ਨੇ ਆਪ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਮਹਾਨ ਰਚਨਾ ਕਵਿਤ ਸਵਈਆਂ ਦੀ ਲੜੀਵਾਰ ਕਥਾ ਸਰਵਣ ਕਰਵਾਈ ਹੈ। ਢਾਡੀ ਜਥਾ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਆਪ ਜੀ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਇਤਿਹਾਸ ਸਾਂਝਾ ਕਰਨਾ ਸ਼ੁਰੂ ਕੀਤਾ ਸੀ। ਆਪ ਜੀ ਨੇ ਕੱਲ੍ਹ ਸਰਵਣ ਕੀਤਾ ਹੈ ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ ਦਾ ਪ੍ਰਬੰਧ ਖਾਲਸਾ ਪੰਥ ਦੇ ਹੱਥਾਂ ਵਿੱਚ ਆ ਗਿਆ। ਅੰਗਰੇਜ਼ ਸਰਕਾਰ ਵੱਲੋਂ ਵੀ ਮਜਬੂਰੀ ਵੱਸ ਸਿੱਖਾਂ ਦੀ ਕਮੇਟੀ ਨੂੰ ਪ੍ਰਵਾਨਗੀ ਦੇਣੀ ਪਈ। ਹੁਣ ਇਸ ਘਟਨਾ ਤੋਂ ਬਾਅਦ ਸੁਧਾਰਕ ਸਿੰਘਾਂ ਦੇ ਹੌਸਲੇ ਵੀ ਵੱਧ ਗਏ ਔਰ ਆਮ ਸੰਗਤ ਨੂੰ ਵੀ ਬੜਾ ਉਤਸ਼ਾਹ ਮਿਲਿਆ। ਖਾਲਸਾ ਪੰਥ ਹੋਰ ਵੀ ਜੋਸ਼ੋ ਖਰੋਸ਼ ਨਾਲ ਗੁਰਦੁਆਰਿਆਂ ਦਾ ਵਿਗੜਿਆ ਹੋਇਆ ਪ੍ਰਬੰਧ ਸੁਧਾਰਨ ਵਿੱਚ ਜੁਟ ਗਿਆ। ਹੁਣ ਇਸ ਤੋਂ ਬਾਅਦ ਬੜੀ ਦੇਰ ਤੋਂ ਸੰਗਤ ਦੀ ਸ਼ਿਕਾਇਤ ਸੀ ਕਿ ਸਿੱਖਾਂ ਦਾ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵੀ ਕੋਈ ਬਹੁਤਾ ਚੰਗਾ ਨਹੀਂ। ਉੱਥੇ ਬੜੀਆਂ ਭੈੜੀਆਂ ਕੁਰੀਤੀਆਂ ਆਰੰਭ ਹੋ ਚੁੱਕੀਆਂ ਨੇ। ਉੱਥੋਂ ਦੇ ਪੁਜਾਰੀ ਇੰਨੇ ਮੂੰਹ ਜ਼ੋਰ ਹੋ ਚੁੱਕੇ ਨੇ, ਉਹ ਸੰਗਤ ਦੇ ਆਖੇ ਨਹੀਂ ਲੱਗਦੇ, ਉਹ ਗੁਰਮਤ ਦੀਆਂ ਧੱਜੀਆਂ ਉਡਾ ਰਹੇ ਨੇ। ਹੁਣ ਦਰਬਾਰ ਸਾਹਿਬ ਦੇ ਪ੍ਰਬੰਧ ਵੱਲ ਧਿਆਨ ਦੇਣਾ ਚਾਹੀਦਾ। ਅਖਬਾਰਾਂ ਵਿੱਚ ਵਿਦਵਾਨਾਂ ਨੇ ਇਸ ਸੰਬੰਧੀ ਕੌਮ ਨੂੰ ਜਾਗਰੂਕ ਕਰਨ ਲਈ ਲੇਖ ਲਿਖੇ। ਹੁਣ ਆਪਾਂ ਇੱਕ ਵਾਰ ਝਾਤ ਮਾਰੀਏ ਦਰਬਾਰ ਸਾਹਿਬ ਦੇ ਪ੍ਰਬੰਧ ਵੱਲ। ਦਰਬਾਰ ਸਾਹਿਬ ਦਾ ਪ੍ਰਬੰਧ ਸਰਬਰਾ ਦੇ ਹੱਥਾਂ ਵਿੱਚ ਸੀ ਤੇ ਸਰਬਰਾ ਅੰਗਰੇਜ਼ਾਂ ਦਾ ਡੀਸੀ ਦੇ ਰਾਹੀਂ ਗੁਲਾਮ ਸੀ। ਅੰਗਰੇਜ਼ ਡਿਪਟੀ ਕਮਿਸ਼ਨਰ ਸਰਬਰਾ ਉਸ ਬੰਦੇ ਨੂੰ ਲਾਉਂਦਾ ਸੀ ਜਿਸ ਬੰਦੇ ਨੇ ਅੰਗਰੇਜ਼ਾਂ ਦੀ ਕੋਈ ਸੇਵਾ ਕੀਤੀ ਹੋਵੇ। ਉਹਨਾਂ ਦੇ ਸ਼ਬਦਾਂ ਵਿੱਚ ਜਿਹੜਾ ਅੰਗਰੇਜ਼ਾਂ ਦਾ ਵੱਡਾ ਝੋਲੀ ਚੁੱਕ ਹੋਵੇ ਉਹਨੂੰ ਦਰਬਾਰ ਸਾਹਿਬ ਦਾ ਪ੍ਰਬੰਧਕ ਸਰਬਰਾ ਲਾਇਆ ਜਾਂਦਾ ਸੀ। ਹੁਣ ਦਰਬਾਰ ਸਾਹਿਬ ਅਤੇ ਦਰਬਾਰ ਸਾਹਿਬ ਤਰਨ ਤਾਰਨ ਦੋਨਾਂ ਥਾਵਾਂ ਦਾ ਪ੍ਰਬੰਧ ਸਰਬਰਾ ਕੋਲ ਸੀ ਤੇ ਦੋਨਾਂ ਥਾਵਾਂ ਦੀ ਹਾਲਤ ਬੜੀ ਮਾੜੀ ਸੀ। ਤਰਨ ਤਾਰਨ ਦਾ ਸਾਕਾ ਆਉਣ ਵਾਲੇ ਦਿਨਾਂ ਵਿੱਚ ਆਪ ਜੀ ਨੂੰ ਸਰਵਣ ਕਰਵਾਵਾਂਗੇ। ਅੱਜ ਗੱਲ ਸਿਰਫ ਦਰਬਾਰ ਸਾਹਿਬ ਦੀ ਕਰਨੀ ਹੈ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਵੀ ਗੁਰਮਤ ਨਹੀਂ ਸੀ, ਦਰਬਾਰ ਸਾਹਿਬ ਦੇ ਅੰਦਰ ਵੀ ਗੁਰਮਤ ਨਹੀਂ ਸੀ। ਦੋ ਚੀਜ਼ਾਂ ਨੇ ਸਤਸੰਗਤ ਜੀ, ਇੱਕ ਹੈ ਕਿਸੇ ਥਾਂ ਤੇ ਕਿਸੇ ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਤੇ ਦੂਜੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸਿਧਾਂਤ ਦਾ ਮਰਿਆਦਾ ਦਾ ਲਾਗੂ ਹੋਣਾ। ਬਹੁਤ ਸਾਰੀਆਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਪਰ ਮਰਿਆਦਾ ਨਹੀਂ ਹੁੰਦੀ। ਦਰਬਾਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਤਾਂ ਸੀ ਪਰ ਮਰਿਆਦਾ ਨਹੀਂ ਸੀ। ਨਾ ਦਰਬਾਰ ਸਾਹਿਬ ਦੇ ਅੰਦਰ ਮਰਿਆਦਾ ਸੀ ਤੇ ਨਾ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਮਰਿਆਦਾ ਨਾਂ ਦੀ ਕੋਈ ਚੀਜ਼ ਰਹੀ ਸੀ। ਉਸ ਵਕਤ ਤੱਕ ਸਿੱਖ ਕੌਮ ਦੇ ਅੰਦਰ ਖਾਸ ਤੌਰ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਬੜੀਆਂ ਕੁਰੀਤੀਆਂ ਆ ਗਈਆਂ ਸਨ। ਹੁਣ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਰਤੀ ਪੂਜਾ ਦਾ ਖੰਡਨ ਕਰਦੇ ਨੇ, ਬਾਣੀ ਵਿੱਚ ਅਨੇਕਾਂ ਸ਼ਬਦ ਤੁਹਾਨੂੰ ਮਿਲ ਜਾਣਗੇ ਜਿਹੜੇ ਮੂਰਤੀ ਪੂਜਾ ਦਾ ਵਿਰੋਧ ਕਰਦੇ ਨੇ, ਪਰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਮੂਰਤੀਆਂ ਬਣਾ ਕੇ ਉਹਨਾਂ ਦੇਵੀ ਦੇਵਤਿਆਂ ਦੇ ਬੁੱਤ ਬਣਾ ਕੇ ਉਹਨਾਂ ਦੀ ਪੂਜਾ ਹੁੰਦੀ ਸੀ। ਤੁਸੀਂ ਕਿਆਸ ਕਰਕੇ ਵੇਖੋ, ਸੋਚ ਕੇ ਵੇਖੋ, ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਤੇ ਉਸ ਥਾਂ ਤੇ ਬ੍ਰਾਹਮਣਵਾਦ ਦਾ ਇੰਨਾ ਵੱਡਾ ਬੋਲਬਾਲਾ ਕਿ ਉੱਥੇ ਮੂਰਤੀਆਂ ਦੀ ਪੂਜਾ ਹੁੰਦੀ ਸੀ ਤੇ ਇਕੱਲੀ ਮੂਰਤੀਆਂ ਦੀ ਪੂਜਾ ਨਹੀਂ ਹੋਰ ਵੀ ਬੜਾ ਕੁਝ ਹੁੰਦਾ ਸੀ। ਸਤਸੰਗਤ ਪ੍ਰਕਰਮਾਂ ਦੇ ਵਿੱਚ
ਮਨਿਆਰੀ ਦੀਆਂ ਦੁਕਾਨਾਂ ਵੀ ਲੱਗਦੀਆਂ ਸਨ, ਚੂੜੀਆਂ ਵੀ ਵੇਚੀਆਂ ਜਾਂਦੀਆਂ ਸਨ। ਪ੍ਰਕਰਮਾਂ ਦੇ ਵਿੱਚ ਕੁਝ ਗੁੰਡੇ ਕੁਝ ਮੁਸ਼ਟੰਡੇ ਵੱਡੇ ਜੋੜ ਮੇਲਿਆਂ 'ਤੇ ਇਕੱਠਾਂ ਵਿੱਚ ਆ ਕੇ ਧੀਆਂ ਭੈਣਾਂ ਨਾਲ ਮਸ਼ਕਰੀਆਂ ਵੀ ਕਰਦੇ ਸਨ। ਕੋਈ ਰੋਕਣ ਵਾਲਾ ਨਹੀਂ ਸੀ, ਜਿਹੜਾ ਰੋਕਦਾ ਸੀ ਗੁੰਡਿਆਂ ਦੀਆਂ ਟੋਲੀਆਂ ਉਹਨਾਂ ਨੂੰ ਧਰਤੀ 'ਤੇ ਵਿਛਾ ਕੇ ਮਰਨ ਵਾਲਾ ਕਰ ਦਿੰਦੀਆਂ ਸਨ। ਅਤੇ ਇੱਥੋਂ ਦੇ ਪੁਜਾਰੀਆਂ ਦਾ ਹਾਲ ਇਹ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜੇ ਰੁਮਾਲੇ ਚੜ੍ਹਾਏ ਜਾਂਦੇ ਸਨ, ਪੁਜਾਰੀ ਆਪਣੇ ਘਰਾਂ ਵਿੱਚ ਰੁਮਾਲੇ ਪਹੁੰਚਾ ਦਿੰਦੇ ਅਤੇ ਪੁਜਾਰੀਆਂ ਦੀਆਂ ਘਰ ਵਾਲੀਆਂ ਪੁਜਾਰਨਾ ਉਹਨਾਂ ਰੁਮਾਲਿਆਂ ਦੇ ਲਹਿੰਗੇ ਬਣਾਉਂਦੀਆਂ ਸਨ, ਆਪਣੇ ਬੱਚਿਆਂ ਦੀਆਂ ਫਰਾਕਾਂ ਬਣਾ ਕੇ ਪਾਉਂਦੀਆਂ ਸਨ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਿਆਂ ਦੀਆਂ। ਇਹ ਕੁਰੀਤੀਆਂ ਉੱਥੇ ਹੋ ਚੁੱਕੀਆਂ ਸਨ। ਹੁਣ ਦਰਬਾਰ ਸਾਹਿਬ ਦਾ ਜਿਹੜਾ ਸਰਬਰਾਹ ਸੀ ਉਹਦਾ ਨਾਂ ਸੀ ਅਰੂੜ ਸਿੰਘ। ਇਹ ਆਨਰੇਰੀ ਮੈਜਿਸਟਰੇਟ ਸੀ ਅਤੇ ਇਹਨੂੰ ਥੋੜ੍ਹਾ ਬਹੁਤਾ ਉਰਦੂ ਆਉਂਦਾ ਸੀ, ਪਰ ਗੁਰਮਤ ਨਾਲ ਇਹਦਾ ਦੂਰ ਦਾ ਵੀ ਕੋਈ ਵਾਹ ਵਾਸਤਾ ਨਹੀਂ ਸੀ। ਇਹ ਗੁਰਮਤ ਦੀ ਸਿੱਖੀ ਦੀ ਮਰਿਆਦਾ ਦੀ ਕੋਈ ਪਰਵਾਹ ਨਹੀਂ ਸੀ ਕਰਦਾ ਅਤੇ ਅੰਗਰੇਜ਼ਾਂ ਨੂੰ ਇਹੋ ਜਿਹੇ ਬੰਦੇ ਚਾਹੀਦੇ ਸਨ। ਉਹ ਮਰਿਆਦਾ ਦਾ ਵੀ ਕੋਈ ਪਰਵਾਹ ਨਹੀਂ ਸੀ ਕਰਦਾ ਅਤੇ ਗੋਲਕ ਦੀ ਜਿਹੜੀ ਮਾਇਆ ਸੀ, ਦਰਬਾਰ ਸਾਹਿਬ ਬੜੀ ਮਾਇਆ ਚੜ੍ਹਦੀ ਸੀ ਉਸ ਵਕਤ ਵੀ, ਗੋਲਕ ਦਾ ਕੋਈ ਹਿਸਾਬ ਕਿਤਾਬ ਲਿਖਿਆ ਨਹੀਂ ਸੀ ਜਾਂਦਾ, ਕੋਈ ਸੰਗਤ ਨੂੰ ਹਿਸਾਬ ਦਿੱਤਾ ਨਹੀਂ ਸੀ ਜਾਂਦਾ। ਅੰਗਰੇਜ਼ ਚਾਹੁੰਦੇ ਵੀ ਇਹੀ ਹੋ ਸਨ, ਡੀਸੀ ਨੂੰ ਕੋਈ ਸ਼ਿਕਾਇਤ ਕਰਦਾ, ਸਰਕਾਰ ਤਾਂ ਪਹਿਲਾਂ ਹੀ ਚਾਹੁੰਦੀ ਸੀ ਕਿ ਇਹ ਮਾਇਆ ਸਿੱਖਾਂ ਕੋਲ ਨਹੀਂ ਜਾਣੀ ਚਾਹੀਦੀ, ਸਿੱਖਾਂ ਦੀ ਕਿਸੇ ਜਥੇਬੰਦੀ ਕੋਲ ਨਹੀਂ ਜਾਣੀ ਚਾਹੀਦੀ। ਹਾਲਾਂਕਿ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੋਂਦ ਵਿੱਚ ਨਹੀਂ ਸੀ ਆਈ, ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਸੀ ਬਣਿਆ, ਕੋਈ ਜਥੇਬੰਦੀ ਹੈ ਵੀ ਨਹੀਂ ਸੀ ਜਿਹੜੀ ਸਾਰੇ ਪ੍ਰਬੰਧ ਨੂੰ ਵੇਖਦੀ, ਅਤੇ ਜਿਹੜੇ ਮੁਖੀ ਸਿੱਖ ਸਨ ਮੰਗ ਕਰਦੇ ਸਨ ਉਹਨਾਂ ਤੱਕ ਮਾਇਆ ਨਹੀਂ ਸੀ ਪਹੁੰਚਦੀ, ਕਿਉਂਕਿ ਅੰਗਰੇਜ਼ ਜਾਣਦੇ ਸਨ ਇਹ ਮਾਇਆ ਜੇ ਸਿੱਖਾਂ ਕੋਲ ਚਲੀ ਗਈ ਇਹ ਸਿੱਖ ਕੌਮ ਦੇ ਭਲੇ ਲਈ ਲਾਉਣਗੇ, ਇਹ ਧਰਮ ਦਾ ਪ੍ਰਚਾਰ ਕਰਨਗੇ, ਸਿੱਖ ਜਾਗਰੂਕ ਹੋਣਗੇ, ਸਾਡੇ ਰਾਜ ਲਈ ਖਤਰਾ ਸਾਬਤ ਹੋਵੇਗਾ। ਹੁਣ ਪੁਜਾਰੀ ਮਾਇਆ ਦਾ ਕੀ ਕਰਦੇ ਸਨ? ਪੁਜਾਰੀ ਜਿਹੜੇ ਸਨ ਉਹ ਮਾਇਆ ਵੀ ਚੋਰੀ ਕਰਦੇ ਸਨ। ਤੇ ਵੱਡੀ ਗੱਲ ਗੁਰੂ ਗ੍ਰੰਥ ਦਰਬਾਰ ਦੇ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਇਹ ਮਰਿਆਦਾ ਵੀ ਉਹਨਾਂ ਨੇ ਕਾਇਮ ਕਰ ਲਈ ਸੀ ਆਪਣੇ ਵੱਲੋਂ ਕਿ ਨੀਵੀਂ ਜਾਤ ਵਾਲਿਆਂ ਦੀ ਇੱਥੇ ਅਰਦਾਸ ਨਹੀਂ ਹੋਣੀ। ਤੱਕੋ ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਜਿੱਥੇ ਕਿਸੇ ਮਜ਼ਹਬ ਦਾ, ਕਿਸੇ ਮੁਲਕ ਦਾ, ਕਿਸੇ ਜਾਤ ਦਾ, ਕਿਸੇ ਧਰਮ ਦਾ, ਕਿਸੇ ਰੰਗ ਦਾ, ਕਿਸੇ ਨਸਲ ਦਾ ਬੰਦਾ ਜਾਏ ਉਹਦੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਸਭ ਨੂੰ ਬਰਾਬਰ ਤਾਂ ਮਿਲਦੀ ਹੈ। ਪਰ ਦਰਬਾਰ ਸਾਹਿਬ ਉੱਪਰ ਕਾਬਜ਼ ਹੋ ਚੁੱਕੇ ਜਿਹੜੇ ਬ੍ਰਾਹਮਣਵਾਦੀ ਕਰਮ ਕਾਂਡ ਕਰਨ ਵਾਲੇ ਪੁਜਾਰੀ ਸਨ ਉਹਨਾਂ ਨੇ ਆਪਣੀ ਮਰਿਆਦਾ ਬਣਾ ਲਈ। ਹੁਣ ਇੱਧਰ ਹੋਇਆ ਕਿ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਇੱਕ ਜਥੇਬੰਦੀ ਬਣੀ ਸੀ ਅਤੇ ਅਖੌਤੀ, ਕਿਉਂਕਿ ਲੋਕਾਂ ਦੀ ਭਾਸ਼ਾ ਵਿੱਚ ਜਿਨ੍ਹਾਂ ਨੂੰ ਅਛੂਤ ਆਖਿਆ ਜਾਂਦਾ ਸੀ, ਜਿਨ੍ਹਾਂ ਨੂੰ ਨੀਵੀਂ ਜਾਤ ਵਾਲੇ ਆਖਿਆ ਜਾਂਦਾ ਸੀ, ਉਹਨਾਂ ਨੀਵੀਂ ਜਾਤ ਵਾਲਿਆਂ ਵਿੱਚੋਂ ਇੱਕ ਭਾਈ ਮਹਿਤਾਬ ਸਿੰਘ ਸਿੰਘ ਸੱਜ ਗਿਆ ਅੰਮ੍ਰਿਤ ਛੱਕ ਕੇ। ਅਤੇ ਜਿਹੜਾ ਬੰਦਾ ਅੰਮ੍ਰਿਤ ਛੱਕ ਲਏ ਉਹਦੀ ਕੋਈ ਜਾਤ ਵੀ ਨਹੀਂ ਰਹਿੰਦੀ ਅਤੇ ਉਹਦਾ ਕੋਈ ਗੋਤ ਵੀ ਨਹੀਂ ਰਹਿੰਦਾ। ਸਾਧ ਸੰਗਤ ਆਪ ਜੀ ਜਾਣਦੇ ਹੋ ਨਾ, ਪੰਜ ਪਿਆਰੇ ਖੰਡੇ ਬਾਟੇ ਕੀ ਪਹੁਲ ਛਕਾਉਂਦੇ ਨੇ, ਉਹ ਮਰਿਆਦਾ ਦੱਸਦੇ ਨੇ, ਦ੍ਰਿੜ ਕਰਵਾਉਂਦੇ ਨੇ ਅੰਮ੍ਰਿਤ ਭਲਾਖੀਆਂ ਨੂੰ, ਅੰਮ੍ਰਿਤਪਾਨ ਕਰਨ ਵਾਲਿਆਂ ਨੂੰ ਆਖਦੇ ਨੇ ਕਿ ਅੱਜ ਤੋਂ ਤੇਰੀ ਪਿਛਲੀ ਜਾਤ, ਤੇਰਾ ਪਿਛਲਾ ਗੋਤ ਸਭ ਖਤਮ ਹੋ ਗਿਆ। ਇਹ ਗੱਲ ਵੱਖਰੀ ਹੈ ਕਿ ਇਸ ਧਰਤੀ 'ਤੇ ਆ ਕੇ ਆਪਣੀ ਵੱਖਰੀ ਪਛਾਣ ਸਰਕਾਰ ਨੂੰ ਦੇਣ ਲਈ ਇੱਥੋਂ ਦੇ ਸਿਸਟਮ ਦੇ ਅਧੀਨ ਬੰਦੇ ਨੂੰ ਆਪਣਾ ਸਰਨੇਮ ਗੋਤ ਕਈ ਵਾਰ ਆਪਣੇ ਨਾਮ ਨਾਲ ਲਾਉਣਾ ਪੈਂਦਾ, ਪਰ ਕਈ ਵਾਰ ਹੈਰਾਨ ਰਹਿ ਜਾਈਦਾ। ਇਹ ਗੱਲ ਠੀਕ ਹੈ, ਉਹ ਸਾਡੀ ਮਜਬੂਰੀ ਹੈ, ਪਰ ਗੁਰੂ ਘਰ ਵਿੱਚ ਸਾਡੀ ਕੋਈ ਮਜਬੂਰੀ ਨਹੀਂ। ਕਈ ਵਾਰ ਗ੍ਰੰਥੀ ਸਿੰਘ ਅਰਦਾਸ ਕਰਦਾ ਤੇ ਜੇ ਕਿਸੇ ਸਿੱਖ ਦੇ ਨਾਮ ਨਾਲ ਗੋਤ ਨਾ ਲਾਵੇ ਤੇ ਸਿੱਖ ਨਾਰਾਜ਼ ਹੋ ਜਾਂਦੇ ਨੇ, ਹੈਰਾਨੀ ਦੀ ਬਾਤ ਹੈ। ਇਹ ਕਿੱਥੋਂ ਦੀ ਮਰਿਆਦਾ ਅਸੀਂ ਫੋਲੋ ਕਰ ਰਹੇ ਹਾਂ? ਗੁਰੂ ਰਹਿਮਤ ਕਰੇ, ਗੁਰੂ ਘਰ ਵਿੱਚ ਗੋਤ ਦਾ ਕੋਈ ਮਤਲਬ ਨਹੀਂ, ਗੁਰੂ ਸਾਰਿਆਂ ਨੂੰ ਜਾਣਦਾ, ਗੁਰੂ ਨੂੰ ਪਤਾ ਕਿਹੜਾ ਬੰਦਾ, ਇੱਕ ਨਾਮ ਦੇ ਚਾਰ ਪੰਜ ਦਸ ਵੀਹ ਬੰਦੇ ਗੁਰਦੁਆਰਾ ਸਾਹਿਬ ਆਉਣ, ਗੁਰੂ ਨੂੰ ਦੱਸਣ ਦੀ ਲੋੜ ਨਹੀਂ ਕਿ ਫਲਾਨਾ ਸੰਧੂ ਹੈ, ਫਲਾਨਾ ਗਿੱਲ ਹੈ, ਫਲਾਨਾ ਮਾਨ ਹੈ, ਫਲਾਨਾ ਗਰੇਵਾਲ ਹੈ। ਗੁਰੂ ਨੂੰ ਪਤਾ ਹੈ ਕਿ ਮੇਰਾ ਸਿੱਖ ਹੈ। ਗੁਰੂ ਸਾਡੇ ਅੰਦਰ ਦੀਆਂ ਕਹਾਣੀਆਂ, ਸਾਡੀਆਂ ਲੋੜਾਂ ਥੋੜਾਂ, ਸਾਡੀ ਹਾਲਤ ਨੂੰ ਜਾਣਦਾ। ਮੈਂ ਗੱਲ ਕਰ ਰਿਹਾ ਸਿੱਖ ਦੀ, ਕੋਈ ਜਾਤ ਨਹੀਂ, ਸਿੱਖ ਦਾ ਕੋਈ ਗੋਤ ਨਹੀਂ। ਇਹ ਵੱਖਰੀ ਬਾਤ ਹੈ ਕਿ ਇੱਥੇ ਸਾਨੂੰ ਗੋਤ ਆਪਣੇ ਪਾਸਪੋਰਟ 'ਤੇ ਵੀ ਲਿਖਣਾ ਪੈਂਦਾ ਅਤੇ ਵੈਸੇ ਵੀ ਸਾਡੀਆਂ ਆਈ ਡੀਜ਼ 'ਤੇ ਸਾਨੂੰ ਗੋਤ ਲਿਖਣਾ ਪੈਂਦਾ, ਵੱਖਰੀ ਗੱਲ ਹੈ, ਇੱਕ ਵੱਖਰੀ ਬਾਤ ਹੈ, ਤਾਂ ਕਿ ਸਾਡੀ ਵੱਖਰੀ ਪਛਾਣ ਬਣੀ ਰਹੇ। ਸਿੱਖ ਦੀ ਜਾਤ ਵੀ ਕੋਈ ਨਹੀਂ, ਪਰ ਅੱਜ ਅਸੀਂ ਵੇਖੀਏ ਹਿੰਦੁਸਤਾਨ ਦੀ ਧਰਤੀ 'ਤੇ ਹਾਲੇ ਵੀ ਜਾਤ ਪਾਤ ਦਾ ਬੋਲਬਾਲਾ ਹੈ। ਔਰ ਵੱਡੀ ਗੱਲ, ਕਈ ਵਾਰ ਬੰਦਾ ਅੰਮ੍ਰਿਤਧਾਰੀ ਵੀ ਹੋ ਜਾਂਦਾ, ਉਹ ਆਪਣੇ ਆਪ ਨੂੰ ਗੁਰੂ ਘਰ ਸਿੱਖ ਵੀ ਅਖਵਾਉਂਦਾ ਅਤੇ ਜਾਤ ਪਾਤ ਨੂੰ ਵੀ ਪੂਰਾ ਮੰਨਦਾ, ਉਹ ਮੰਨਣ ਲਈ ਤਿਆਰ ਨਹੀਂ।
ਉਹ ਕਹਿੰਦਾ ਨਹੀਂ ਜੀ ਮੈਂ ਉੱਚੀ ਜਾਤ ਵਾਲਾ ਫਲਾਨੀ ਫਲਾਨਾ ਨੀਵੀਂ ਜਾਤ ਵਾਲਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵਚਨ ਹੈ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਮੈਂ ਗੱਲ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਕਿਉਂਕਿ ਅੱਜ ਜਿਹੜਾ ਪ੍ਰਸੰਗ ਹੈ ਇਹਦੇ ਵਿੱਚ ਰੌਲਾ ਹੀ ਜਾਤ ਦਾ ਸੀ। ਪੁਜਾਰੀਆਂ ਨੇ ਸ਼ਰਤਾਂ ਰੱਖ ਦਿੱਤੀਆਂ ਸਨ। ਹੁਣ ਮਹਤਾਬ ਸਿੰਘ ਨਾਂ ਦਾ ਇੱਕ ਅਖੌਤੀ ਅਛੂਤ ਜਾਤੀ ਵਿੱਚੋਂ, ਰਵਿਦਾਸੀਆ ਭਾਈਚਾਰੇ ਵਿੱਚੋਂ, ਜਿਨ੍ਹਾਂ ਨੂੰ ਲੋਕ ਚਮਾਰ ਵੀ ਕਹਿੰਦੇ ਸਨ, ਸਿੰਘ ਸੱਜ ਗਿਆ। ਉਹ ਆਪ ਹੀ ਸਿੰਘ ਸੱਜਿਆ, ਰਹਿਤ ਵਿੱਤ ਵਿੱਚ ਪੱਕਾ, ਬਾਣੀ ਤੇ ਬਾਣੇ ਦਾ ਨੇਮੀ ਪ੍ਰੇਮੀ। ਉਹਨੇ ਇੱਕ ਜਥੇਬੰਦੀ ਬਣਾਈ, ਜਥੇਬੰਦੀ ਦਾ ਨਾਮ ਰੱਖਿਆ ਖਾਲਸਾ ਬਰਾਦਰੀ। ਤੇ ਉਹਨਾਂ ਦਾ ਕੰਮ ਸੀ ਜਿਹੜੇ ਲੋਕ ਸਮਾਜ ਦੇ ਦੁਰਕਾਰੇ ਸਨ, ਜਿਨ੍ਹਾਂ ਨੂੰ ਲੋਕ ਨੀਵੀਆਂ ਜਾਤਾਂ ਵਾਲੇ ਕਹਿੰਦੇ ਸਨ, ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਕੇ ਗੁਰਮਤ ਦੇ ਦਾਇਰੇ ਵਿੱਚ ਲਿਆਉਂਦੇ, ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਉਂਦੇ। ਹੁਣ 1920 ਦਾ ਸਾਲ ਚੱਲ ਰਿਹਾ ਸੀ, ਖਾਲਸਾ ਬਰਾਦਰੀ ਦਾ ਸਾਲਾਨਾ ਸਮਾਗਮ ਜਲਿਆਂਵਾਲੇ ਬਾਗ ਵਿੱਚ ਹੋ ਰਿਹਾ ਸੀ। ਜਲਿਆਂਵਾਲੇ ਬਾਗ ਵਿੱਚ ਬੜੇ ਜਲਸੇ ਹੁੰਦੇ ਸਨ, ਬੜੇ ਸਮਾਗਮ ਹੁੰਦੇ ਸਨ। ਇਹਨਾਂ ਖਾਲਸਾ ਬਰਾਦਰੀ ਨੇ ਆਪਣਾ ਧਾਰਮਿਕ ਸਮਾਗਮ ਜਲਿਆਂਵਾਲੇ ਬਾਗ ਵਿੱਚ ਕੀਤਾ। 10, 11 ਤੇ 12 ਅਕਤੂਬਰ, 3 ਦਿਨ 1920 ਨੂੰ ਇਹ ਸਮਾਗਮ ਹੋਇਆ। ਤੀਸਰੇ ਦਿਨ ਬਹੁਤ ਸਾਰੇ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ, ਖੰਡੇ ਬਾਟੇ ਕੀ ਪਹੁਲ ਤਿਆਰ ਹੋਈ, ਅੰਮ੍ਰਿਤ ਸੰਚਾਰ ਹੋਇਆ। ਹੁਣ ਅੰਮ੍ਰਿਤ ਸੰਚਾਰ ਤੋਂ ਬਾਅਦ ਸਮਾਗਮ ਦੀ ਜਦੋਂ ਸੰਪੂਰਨਤਾ ਹੋ ਗਈ, ਇਹਨਾਂ ਸਿੰਘਾਂ ਨੇ ਫੈਸਲਾ ਕੀਤਾ ਕਿ ਜਿਹੜੇ ਨਵੇਂ ਅੰਮ੍ਰਿਤਧਾਰੀ ਨੇ, ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ ਨੇ, ਇਹਨਾਂ ਨੂੰ ਲੈ ਕੇ ਨਾਲ ਦਰਬਾਰ ਸਾਹਿਬ ਜਾਇਆ ਜਾਏਗਾ ਤੇ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਭੇਟ ਕੀਤਾ ਜਾਏਗਾ, ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਏਗੀ। ਹੁਣ ਇੱਧਰ ਇਹ ਸਾਰੇ ਸਿੰਘ ਭਾਈ ਮਹਿਤਾਬ ਸਿੰਘ ਦੀ ਅਗਵਾਈ ਹੇਠ ਚੱਲ ਪਏ ਜਲਿਆਂਵਾਲੇ ਬਾਗ ਤੋਂ, ਪਹੁੰਚ ਗਏ ਦਰਬਾਰ ਸਾਹਿਬ। ਇਹਨਾਂ ਨੇ ਕੜਾਹ ਪ੍ਰਸ਼ਾਦ ਲਿਆ। ਇਹ ਨਤਮਸਤਕ ਹੋ ਕੇ ਦਰਸ਼ਨੀ ਡਿਉੜੀ ਤੋਂ 84 ਕਦਮਾਂ ਦਾ ਪੁਲ ਪਾਰ ਕਰਕੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਏ। ਦਰਬਾਰ ਸਾਹਿਬ ਦੇ ਅੰਦਰ ਗ੍ਰੰਥੀ ਭਾਈ ਗੁਰਬਚਨ ਸਿੰਘ ਬੈਠਾ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ। ਦਰਬਾਰ ਸਾਹਿਬ ਦੇ ਅੰਦਰ ਪੁਜਾਰੀ ਨੇ, ਪੁਜਾਰੀ ਸ਼ਬਦ ਕਿਉਂਕਿ ਬ੍ਰਾਹਮਣੀ ਕਰਮ ਕਾਂਡ ਉੱਥੇ ਲਾਗੂ ਹੋ ਚੁੱਕੇ ਸਨ, ਇਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਗੁਰਮਤ ਦੇ ਉਲਟ ਕਾਰਜ ਕਰਦੇ ਨੇ ਪੁਜਾਰੀ ਆਖਿਆ ਜਾਂਦਾ ਸੀ। ਪੂਜਾ ਵੀ ਉਸੇ ਤਰ੍ਹਾਂ ਕੀਤੀ ਜਾਂਦੀ ਸੀ ਨਾ। ਹੁਣ ਇਹ ਜਿਹੜੇ ਪੁਜਾਰੀ ਨੇ ਇਹ ਸਾਹਮਣੇ ਦਰਬਾਰ ਸਾਹਿਬ ਦੇ ਅੰਦਰ ਨੇ, ਬਾਹਰੋਂ ਗਏ ਭਾਈ ਮਹਿਤਾਬ ਸਿੰਘ ਤੇ ਇਹਦੇ ਸਾਥੀ ਸਿੰਘਾਂ ਨੇ ਜਾ ਕੇ ਮੱਥਾ ਟੇਕਿਆ ਤੇ ਪੁਜਾਰੀ ਨੂੰ ਆਖਿਆ ਸਾਡੀ ਅਰਦਾਸ ਕਰ ਦਿਓ। ਪੁਜਾਰੀ ਇਹਨਾਂ ਵੱਲ ਵੇਖ ਕੇ ਮੱਥੇ ਤੇ ਤਿਉੜੀ ਪਾ ਕੇ ਕਹਿਣ ਲੱਗਾ ਤੁਹਾਡੀ ਅਰਦਾਸ ਨਹੀਂ ਹੋ ਸਕਦੀ। ਭਾਈ ਮਹਿਤਾਬ ਸਿੰਘ ਕਹਿਣ ਲੱਗੇ ਸਾਡੀ ਅਰਦਾਸ ਕਿਉਂ ਨਹੀਂ ਹੋ ਸਕਦੀ, ਹਰਿਮੰਦਰ ਸਾਹਿਬ ਸਭ ਦਾ ਸਾਂਝਾ ਹੈ, ਇੱਥੇ ਕੋਈ ਬੰਦਾ ਆਵੇ, ਗੁਰੂ ਕਾ ਸਿੱਖ ਆਵੇ, ਭਾਵੇਂ ਕੋਈ ਹੋਰ ਆਵੇ, ਸਭ ਨੂੰ ਬਰਾਬਰਤਾ ਮਿਲਣੀ ਚਾਹੀਦੀ ਹੈ। ਅਸੀਂ ਗੁਰੂ ਕੇ ਜਹਾਜ਼ੇ ਚੜ੍ਹੇ ਹੋਏ ਅੰਮ੍ਰਿਤਧਾਰੀ ਸਿੰਘਾਂ ਨੂੰ ਲੈ ਕੇ ਆਏ ਹਾਂ ਕੜਾਹ ਪ੍ਰਸ਼ਾਦ ਭੇਟ ਕਰਨ ਲਈ ਤੇ ਅਰਦਾਸ ਕਰਵਾਉਣ ਲਈ, ਇਹਨਾਂ ਦੀ ਅਰਦਾਸ ਕਿਉਂ ਨਹੀਂ ਹੋ ਸਕਦੀ। ਇਹਨੇ ਆਖਿਆ ਅਰਦਾਸ ਵੀ ਨਹੀਂ ਹੋ ਸਕਦੀ ਜੇ ਤੁਹਾਡਾ ਪ੍ਰਸ਼ਾਦ ਵੀ ਪ੍ਰਵਾਨ ਨਹੀਂ ਹੋਵੇਗਾ। ਹੈਰਾਨੀ ਦੀ ਬਾਤ, ਤੱਕੋ ਜ਼ਰਾ, ਹਰਿਮੰਦਰ ਸਾਹਿਬ ਦੇ ਅੰਦਰ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ। ਉਸ ਵਕਤ ਇਹਨਾਂ ਸੱਜਣਾਂ ਦੇ ਨਾਲ ਹੋਰ ਵੀ ਕਈ ਭਾਈਚਾਰਿਆਂ ਦੇ ਲੋਕ, ਖਾਲਸਾ ਕਾਲਜ ਅੰਮ੍ਰਿਤਸਰ ਇੱਕ ਬੜੀ ਮਹਾਨ ਸੰਸਥਾ ਹੈ ਅੱਜ ਵੀ, ਖਾਲਸਾ ਕਾਲਜ ਅੰਮ੍ਰਿਤਸਰ ਦੇ 3 ਪ੍ਰੋਫੈਸਰ, ਪ੍ਰੋਫੈਸਰ ਤੇਜਾ ਸਿੰਘ, ਪ੍ਰੋਫੈਸਰ ਨਿਰੰਜਣ ਸਿੰਘ ਤੇ ਬਾਵਾ ਹਰਕਿਸ਼ਨ ਸਿੰਘ, ਇਹ ਤਿੰਨੋਂ ਪ੍ਰੋਫੈਸਰ ਦਰਬਾਰ ਸਾਹਿਬ ਭਾਈ ਮਹਿਤਾਬ ਸਿੰਘ ਹੋਰਾਂ ਦੇ ਨਾਲ ਗਏ ਸਨ। ਪ੍ਰੋਫੈਸਰ ਨਿਰੰਜਣ ਸਿੰਘ ਹੋਰਾਂ ਨੇ ਆਪ ਆਪਣੀ ਕਲਮ ਨਾਲ ਉੱਥੋਂ ਦਾ ਅੱਖੀਂ ਡਿੱਠਾ ਹਾਲ ਲਿਖਿਆ। ਉਹ ਕਹਿੰਦਾ ਕਿ ਜਦੋਂ ਜਾ ਕੇ ਪੁਜਾਰੀਆਂ ਨੂੰ ਆਖਿਆ ਅਰਦਾਸ ਕਰ ਦਿਓ, ਪ੍ਰਸ਼ਾਦ ਭੇਂਟ ਕੀਤਾ, ਉਹਨਾਂ ਆਖਿਆ ਅਰਦਾਸ ਨਹੀਂ ਹੋ ਸਕਦੀ, ਅਰਦਾਸ ਕਿਉਂ ਨਹੀਂ ਹੋ ਸਕਦੀ। ਤੇ ਅੱਗੋਂ ਜਿਹੜੇ ਸ਼ਬਦ ਪੁਜਾਰੀਆਂ ਨੇ ਭਾਈ ਮਹਿਤਾਬ ਸਿੰਘ ਖਾਲਸਾ ਤੇ ਨਾਲ ਦੇ ਅੰਮ੍ਰਿਤਧਾਰੀ ਸਿੰਘਾਂ ਨੂੰ ਆਖੇ ਦਰਬਾਰ ਸਾਹਿਬ ਦੇ ਅੰਦਰ, ਉਹ ਸ਼ਬਦ ਕੀ ਸਨ? ਉਹ ਦਿਲ ਨੂੰ ਕਾਲਜੇ ਨੂੰ ਬਲੂੰਦਰ ਦੇਣ ਵਾਲੇ ਸਨ। ਉਹਨਾਂ ਸ਼ਬਦਾਂ ਦਾ ਖੁਲਾਸਾ ਜਗਦੇਵ ਸਿੰਘ ਜਾਚਕ ਗਿੱਦੜਵਿੰਡੀ ਦਾ ਢਾਡੀ ਜਥਾ, ਹਰਦੀਪ ਸਿੰਘ ਗਿੱਦੜਵਿੰਡੀ ਅਤੇ ਸਤਨਾਮ ਸਿੰਘ ਲਾਲੀ ਬੀਲੇ ਵਾਲੇ ਤੋਂ

ਪੁਜਾਰੀ ਨੇ ਆਖਿਆ ਇੱਥੇ ਨੀਵੀਂ ਜਾਤ ਵਾਲਿਆਂ ਦੀ ਅਰਦਾਸ ਸਵੇਰੇ 9 ਵਜੇ ਤੋਂ ਬਾਅਦ ਨਹੀਂ ਹੋ ਸਕਦੀ। ਭਾਵੇਂ ਉਹਨੇ ਆਪਣੇ ਵੱਲੋਂ ਬਹਾਨਾ ਮਾਰਿਆ, ਪਰ ਆਉਣ ਵਾਲੇ ਸਿੰਘ ਜਾਣਦੇ ਸਨ ਇੱਥੇ ਜੋ ਕੁਝ ਹੁੰਦਾ, ਕਿਸੇ ਤੋਂ ਲੁਕਿਆ ਛਿਪਿਆ ਨਹੀਂ ਸੀ। ਇਹ ਪੁਜਾਰੀ ਕਦੇ ਵੀ ਕਿਸੇ ਅਖੌਤੀ ਨੀਵੀਂ ਜਾਤ ਵਾਲੇ ਸਿੰਘ ਦੀ ਅਰਦਾਸ ਨਹੀਂ ਸੀ ਕਰਦੇ, ਪ੍ਰਸ਼ਾਦ ਨਹੀਂ ਸੀ ਪ੍ਰਵਾਨ ਕਰਦੇ। ਸਤਸੰਗ ਇੱਥੋਂ ਤੱਕ, ਇਸ ਤੋਂ ਪਹਿਲਾਂ ਸਿੰਘ ਸਭਾ ਲਹਿਰ ਚੱਲੀ ਸੀ ਜਿਹਨੇ ਸਿੱਖੀ ਵਿੱਚ ਆ ਰਹੀਆਂ ਕੁਰੀਤੀਆਂ ਦੇ ਖਿਲਾਫ ਬੜਾ ਪ੍ਰਚਾਰ ਕੀਤਾ। ਜਿਹੜਾ ਬੰਦਾ ਸਿੰਘ ਸਭਾ ਦੇ ਨਾਲ ਸੰਬੰਧਿਤ ਹੁੰਦਾ ਸੀ ਉਹਦੀ ਵੀ ਅਰਦਾਸ ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀ ਹੁੰਦੀ, ਉਹਦੀ ਵੀ ਦੇਗ ਪ੍ਰਵਾਨ ਨਹੀਂ ਸੀ ਕੀਤੀ ਜਾਂਦੀ। ਇੱਥੋਂ ਤੱਕ ਕਿ ਸਿੱਖ ਕੌਮ ਦਾ ਇੱਕ ਸਿਰਕੱਢ ਆਗੂ ਰਿਹਾ ਉਸ ਵਕਤ ਸੁੰਦਰ ਸਿੰਘ ਮਜੀਠੀਆ, ਸੁੰਦਰ ਸਿੰਘ ਮਜੀਠੀਏ ਨੇ ਆਪਣੇ ਪੁੱਤਰ ਕਿਰਪਾਲ ਸਿੰਘ ਦਾ ਵਿਆਹ ਕੀਤਾ ਤੇ ਵਿਆਹ ਕੀਤਾ ਆਨੰਦ ਵਿਆਹ ਮੁਤਾਬਕ, ਆਨੰਦ ਕਾਰਜ ਦੀ ਸਾਰੀ ਗੁਰਮਤ ਦੀ ਰਸਮ ਲਾਵਾਂ ਪੜ੍ਹ ਕੇ ਮਰਿਆਦਾ, ਜਿਵੇਂ ਅੱਜ ਆਪਾਂ ਆਨੰਦ ਕਾਰਜ ਕਰਦੇ ਹਾਂ ਉਸੇ ਤਰ੍ਹਾਂ ਸਰਦਾਰ ਸੁੰਦਰ ਸਿੰਘ ਮਜੀਠੀਏ ਨੇ ਆਪਣੇ ਪੁੱਤਰ ਕਿਰਪਾਲ ਸਿੰਘ ਦਾ ਵਿਆਹ ਕੀਤਾ। ਤੇ ਪੁਜਾਰੀ ਇਸ ਤਰ੍ਹਾਂ ਦੇ ਵਿਆਹ ਹੋਣ ਨਹੀਂ ਸੀ ਦਿੰਦੇ ਕਿਉਂਕਿ ਗੱਲ ਗੁਰਮਤ ਦੀ ਸੀ, ਉਹ ਸਾਰੇ ਬ੍ਰਾਹਮਣੀ ਕਰਮ ਕਾਂਡ ਕਰਦੇ ਸਨ। ਜਦੋਂ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਲਈ ਸੁੰਦਰ ਸਿੰਘ ਮਜੀਠੀਆ ਆਪਣੇ ਨੂੰਹ ਤੇ ਪੁੱਤ ਨੂੰ ਨਾਲ ਲੈ ਕੇ ਕੜਾਹ ਪ੍ਰਸ਼ਾਦ ਲੈ ਕੇ ਆਇਆ ਤੇ ਪੁਜਾਰੀਆਂ ਨੇ ਸੁੰਦਰ ਸਿੰਘ ਮਜੀਠੀਏ ਦਾ ਕੜਾਹ ਪ੍ਰਸ਼ਾਦ ਨਹੀਂ ਸੀ ਪ੍ਰਵਾਨ ਕੀਤਾ, ਉਹਦੀ ਵੀ ਅਰਦਾਸ ਨਹੀਂ ਕੀਤੀ। ਆਮ ਬੰਦਾ ਤਾਂ ਬਹੁਤ ਦੂਰ ਦੀ ਗੱਲ ਹੈ, ਜਿਹੜੇ ਸਿੰਘ ਦੇ ਵੱਡੀ ਕਿਰਪਾਨ ਪਾਈ ਹੁੰਦੀ ਸੀ ਉਹਦੀ ਵੀ ਅਰਦਾਸ ਨਹੀਂ ਸੀ ਪ੍ਰਵਾਨ ਹੁੰਦੀ, ਉਹਦੀ ਵੀ ਅਰਦਾਸ ਨਹੀਂ ਸੀ ਕੀਤੀ ਜਾਂਦੀ, ਉਹਦਾ ਪ੍ਰਸ਼ਾਦ ਨਹੀਂ ਸੀ ਪ੍ਰਵਾਨ ਹੁੰਦਾ। ਉਹ ਕਹਿੰਦੇ ਸੀ ਇਹ ਸਾਰਾ ਕੁਝ ਨਹੀਂ ਹੋਵੇਗਾ ਕਿਉਂਕਿ ਇਹ ਅੰਗਰੇਜ਼ਾਂ ਦੇ ਹੱਥ ਠੋਕੇ ਬਣੇ ਸਨ, ਪੁਜਾਰੀ ਮਹੰਤ ਇਹਨਾਂ ਨੂੰ ਖੁੱਲੀਆਂ ਛੁੱਟੀਆਂ ਸਨ, ਇਹਨਾਂ ਦੀ ਪਿੱਠ ਤੇ ਅੰਗਰੇਜ਼ ਸਰਕਾਰ ਖੜੋਤੀ ਸੀ, ਇਹ ਮਨਮਾਨੀਆਂ ਕਰ ਰਹੇ ਸਨ, ਗੁਰਮਤ ਦੀਆਂ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਹੁਣ ਇਹਨੇ ਬਹਾਨਾ ਮਾਰਿਆ, ਅਸਲ ਵਿੱਚ ਇਹ 9 ਵਜੇ ਤੋਂ ਪਹਿਲਾਂ ਵੀ ਅਰਦਾਸ ਨਹੀਂ ਸੀ ਕਰਦੇ ਅਖੌਤੀ ਨੀਵੀਂ ਜਾਤ ਵਾਲਿਆਂ ਦੀ, ਜਿਹੜੇ ਇਹਨਾਂ ਦੀ ਨਜ਼ਰ ਵਿੱਚ ਨੀਵੀਂ ਜਾਤ ਵਾਲੇ ਸਨ। ਗੁਰੂ ਦੀ ਨਜ਼ਰ ਵਿੱਚ ਮੈਂ ਵਾਰ ਵਾਰ ਕਹਿ ਰਿਹਾ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ, ਸਗੋਂ

ਧੱਕੇ ਮਾਰ ਕੇ ਬ੍ਰਾਹਮਣਾਂ ਨੇ ਬਾਹਰ ਕੱਢ ਦਿੱਤਾ। ਢੇਡ ਆਖਿਆ ਤੂੰ ਮੰਦਰ ਵਿੱਚ ਨਹੀਂ ਆ ਸਕਦਾ। ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਭਗਤ ਨਾਮਦੇਵ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਇੱਥੇ ਤਾਂ ਮਨੁੱਖ ਦੀ ਕੋਈ ਵੰਡ ਨਹੀਂ ਕੀਤੀ ਗਈ, ਗੁਰਮਤ ਵਿੱਚ ਕਿਸੇ ਜਾਤ ਪਾਤ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਆਪ ਜੀ ਜਾਣਦੇ ਹੋ ਜਿਹੜੀਆਂ ਜਾਤਾਂ ਬਣੀਆਂ, ਜਿਸ ਤਰ੍ਹਾਂ ਦਾ ਕਿਸੇ ਦਾ ਕੰਮ ਸੀ ਉਸ ਤਰ੍ਹਾਂ ਦੀ ਜਾਤ ਬਣ ਗਈ। ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਿਆਰਾ ਕਹਿਣ ਲੱਗ ਪਏ, ਲੋਹੇ ਦਾ ਕੰਮ ਕਰਨ ਵਾਲੇ ਨੂੰ ਲੁਹਾਰ ਕਹਿਣ ਲੱਗ ਪਏ, ਚਮੜੇ ਦਾ ਕੰਮ ਕਰਨ ਵਾਲੇ ਨੂੰ ਚਮਿਆਰ ਆਖਿਆ ਜਾਣ ਲੱਗਾ। ਪਰ ਗੁਰਮਤ ਦੇ ਵਿੱਚ ਕੋਈ ਭਿੰਨ ਭੇਦ ਨਹੀਂ। ਅੰਮ੍ਰਿਤ ਛਕਾਇਆ ਜਾਂਦਾ ਹੈ ਇੱਕ ਬਾਟੇ ਵਿੱਚੋਂ ਸਾਰਿਆਂ ਨੂੰ, ਸਾਰਿਆਂ ਦੀ ਜਾਤ ਗੋਤ ਖਤਮ ਕਰ ਦਿੱਤਾ ਜਾਂਦਾ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਤ ਪਾਤ ਨੂੰ ਮੰਨਦੇ ਨਹੀਂ। ਹਜ਼ੂਰ ਕਹਿੰਦੇ ਨੇ ਜਾਤ ਕਾ ਗਰਬ ਨਾ ਕਰ ਮੂਰਖ ਗਾ ਵਾਰਾ, ਐ ਮੂਰਖਾ ਜਾਤ ਦਾ ਹੰਕਾਰ ਨਾ ਕਰ ਕਿ ਮੈਂ ਉੱਚੀ ਜਾਤ ਵਾਲਾ, ਫਲਾਨਾ ਨੀਵੀਂ ਜਾਤ ਵਾਲਾ। ਨਹੀਂ, ਹਜ਼ੂਰ ਨੇ ਆਖਿਆ ਜਾਣੋ ਜੋਤ ਨਾ ਪੁੱਛੋ ਜਾਤੀ। ਰੱਬ ਦੀ ਜੋਤ ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੇ ਅੰਦਰ ਉਸ ਪ੍ਰਭੂ ਨੂੰ ਵੇਖਣਾ ਚਾਹੀਦਾ। ਸੋ ਅੱਜ ਸਾਨੂੰ ਵੀ ਲੋੜ ਹੈ ਸਤਸੰਗਤ, ਸਿੱਖੀ ਵਿੱਚੋਂ ਜਾਤ ਪਾਤ ਸਾਨੂੰ ਖਤਮ ਕਰਨੀ ਪਵੇਗੀ। ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਵੇਖਦੇ ਹਾਂ, ਵੈਸੇ ਬਾਹਰਲੇ ਦੇਸ਼ਾਂ ਵਿੱਚ ਵੀ ਇਹ ਚੀਜ਼ ਹੈ। ਉਹਦਾ ਕਾਰਨ ਕੀ ਹੈ ਮੈਨੂੰ ਨਹੀਂ ਪਤਾ ਕਿ ਜਾਤ ਦੇ ਆਧਾਰ ਤੇ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਗੁਰਦੁਆਰੇ ਬਣੇ ਵੇਖੋਗੇ, ਵਿਦੇਸ਼ਾਂ ਵਿੱਚ ਵੀ ਤੇ ਪੰਜਾਬ ਦੀ ਧਰਤੀ ਤੇ ਪਿੰਡਾਂ ਸ਼ਹਿਰਾਂ ਵਿੱਚ ਵੀ। ਖੈਰ, ਇੰਨੇ ਸੌ ਸਾਲ ਲੰਘ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋਇਆ, ਬਾਣੀ ਪੜ੍ਹਦਿਆਂ ਅਖੰਡ ਪਾਠ ਹੋ ਰਹੇ ਨੇ, ਸਹਿਜ ਪਾਠ ਹੋ ਰਹੇ ਨੇ, ਸਪੀਕਰ ਤੇ ਸਪੀਕਰ ਗੂੰਜ ਰਿਹਾ, ਇੱਕ ਪਿੰਡ ਹੈ, ਸੱਤ ਸੱਤ ਗੁਰਦੁਆਰੇ, ਅੰਮ੍ਰਿਤ ਵੇਲੇ ਕਾਵਾਂ ਰੌਲੀ ਪੈਂਦੀ ਹੈ, ਮਾਫ਼ ਕਰਨਾ ਮੈਂ ਸ਼ਬਦ ਵਰਤਿਆ, ਪਤਾ ਨਹੀਂ ਲੱਗਦਾ, ਬਾਣੀ ਦਾ ਕੋਈ ਸਤਿਕਾਰ ਨਹੀਂ। ਇੱਕ ਗੁਰਦੁਆਰੇ ਵਿੱਚੋਂ ਪਾਠ ਹੋ ਰਿਹਾ ਤੇ ਦੂਜੇ ਵਿੱਚੋਂ 20 ਸਪੀਕਰ ਲੱਗਦਾ। ਕਾਰਨ ਕੀ ਹੈ? ਪ੍ਰਬੰਧਕ ਕਹਿੰਦੇ ਨੇ ਅਸੀਂ ਪਿੱਛੇ ਕਿਉਂ ਰਹਿ ਜਾਈਏ, ਫਲਾਨੇ ਗੁਰਦੁਆਰਿਆਂ ਦਾ ਸਪੀਕਰ 3 ਵਜੇ ਲੱਗਦਾ, ਅਸੀਂ ਪਹਿਲਾਂ ਲਾਵਾਂਗੇ। ਤੇ ਸਤਸੰਗ, ਆਮ ਲੋਕ ਪਰੇਸ਼ਾਨ ਨੇ, ਨਾ ਬਾਣੀ ਦੀ ਕੋਈ ਸਮਝ ਲੱਗਦੀ ਹੈ। ਬਹੁਤ ਸਾਰੀਆਂ ਥਾਵਾਂ ਤੇ ਹਕੀਕਤ ਹੈ, ਗੱਲ ਕੀ, ਅਸੀਂ ਵੰਡੇ ਗਏ। ਗੁਰੂ ਨੇ ਸਾਨੂੰ ਇੱਕ ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੱਖਰੀ ਵੱਖਰੀ ਸੀ ਨਾ, ਭਗਤਾਂ ਦੀ ਬਾਣੀ, ਗੁਰੂ ਸਾਹਿਬਾਨ ਦੀ ਬਾਣੀ, ਸਿੱਖਾਂ ਦੀ ਬਾਣੀ, ਭੱਟਾਂ ਦੀ ਬਾਣੀ ਵੱਖਰੀ ਸੀ, ਪਰ ਮਹਾਰਾਜ ਨੇ ਇਕੱਠੀ ਕਿਉਂ ਕੀਤਾ? ਤਾਂ ਕਿ ਸਮੁੱਚੀ ਮਨੁੱਖਤਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਇੱਕ ਹੋ ਜਾਏ, ਵੰਡੀਆਂ ਖਤਮ ਹੋ ਜਾਣ, ਊਚ ਨੀਚ ਮੇਰ ਤੇਰ ਵਰਨ ਆਸ਼ਰਮ ਸਭ ਕੁਝ ਖਤਮ ਹੋ ਜਾਏ। ਪਰ ਅਸੀਂ ਗੁਰੂ ਨੂੰ ਵੰਡ ਲਿਆ, ਗੁਰੂ ਰਹਿਮਤ ਕਰੇ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪੁਜਾਰੀ ਗੁਰਮਤ ਦੇ ਬਿਲਕੁਲ ਖਿਲਾਫ, ਗੁਰੂ ਦੇ ਬਿਲਕੁਲ ਖਿਲਾਫ, ਸਿਧਾਂਤ ਦੇ ਬਿਲਕੁਲ ਉਲਟੇ ਗੱਲ ਕਹਿ ਰਹੇ ਨੇ ਕਿ ਨੀਵੀਂ ਜਾਤ ਵਾਲੇ ਦੀ ਅਸੀਂ ਅਰਦਾਸ 9 ਵਜੇ ਤੋਂ ਬਾਅਦ ਨਹੀਂ ਕਰਦੇ। ਕਰਦੇ ਉਹ ਪਹਿਲਾਂ ਵੀ ਨਹੀਂ ਸਨ, ਉਹਨੇ ਇਕੱਠ ਵੇਖ ਕੇ ਬਹਾਨਾ ਬਣਾਇਆ। ਫਿਰ ਇਹਨਾਂ ਸਿੱਖਾਂ ਨੇ, ਬਾਬਾ ਹਰਕਿਸ਼ਨ ਸਿੰਘ ਹੋਰਾਂ ਨੇ ਤਾਬਿਆਂ ਬੈਠੇ ਗ੍ਰੰਥੀ ਸਿੰਘ ਨੂੰ ਆਖਿਆ ਤੁਸੀਂ ਅਰਦਾਸ ਕਰ ਦਿਓ, ਉਹਨੇ ਵੀ ਨਾ ਗੱਲ ਗੌਲੀ। ਫਿਰ ਬਾਬਾ ਹਰਕਿਸ਼ਨ ਸਿੰਘ ਕਹਿਣ ਲੱਗੇ ਅਸੀਂ ਆਪਣੇ ਆਪ ਅਰਦਾਸ ਕਰ ਲੈਂਦੇ ਹਾਂ। ਪ੍ਰੋਫੈਸਰ ਨਿਰੰਜਨ ਸਿੰਘ ਕਹਿਣ ਲੱਗੇ ਬਾਬਾ ਜੀ ਗੱਲ ਅਰਦਾਸ ਦੀ ਨਹੀਂ, ਅਸੀਂ ਆਪੇ ਅਰਦਾਸ ਕਰ ਲਵਾਂਗੇ, ਪਰ ਗੱਲ ਇੱਥੋਂ ਦੀ ਮਰਿਆਦਾ ਦੀ ਹੈ, ਜਿਹੜੇ ਪੁਜਾਰੀ ਨੇ ਇਹਨਾਂ ਤੋਂ ਅਰਦਾਸ ਕਰਵਾਉਣੀ ਹੈ। ਹਾਲੇ ਗੱਲ ਚੱਲ ਰਹੀ ਸੀ, ਇਹ ਰੌਲਾ ਪੈ ਰਿਹਾ ਸੀ ਕਿ ਉਸੇ ਵਕਤ ਬਾਹਰੋਂ ਜਕਾਰੇ ਛੱਡਦੇ ਕੁਝ ਸਿੰਘ ਆ ਗਏ। ਇਹ ਸਿੰਘ ਕੌਣ ਨੇ? ਇਹ ਸਿੰਘ ਉਹ ਨੇ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਹਨਾਂ ਵਿੱਚ ਸਰਦਾਰ ਕਰਤਾਰ ਸਿੰਘ ਝੱਬਰ ਸੀ, ਇਹਨਾਂ ਵਿੱਚ ਤੇਜਾ ਸਿੰਘ ਭੁੱਚਰ ਸੀ, ਤੇ ਇਹਨਾਂ ਵਿੱਚ ਤੇਜਾ ਸਿੰਘ ਚੂੜਕਾਣੇ ਵਾਲਾ ਵੀ ਸੀ। ਇਹਨਾਂ ਤਿੰਨਾਂ ਨੇ ਹੱਥਾਂ ਵਿੱਚ ਗੰਡਾਸੇ ਫੜੇ ਹੋਏ ਨੇ, ਇਹ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਏ, ਮੱਥਾ ਟੇਕ ਕੇ ਖਲੋ ਗਏ। ਇਹਨੇ ਆਖਿਆ ਗੱਲ ਕੀ ਹੈ? ਸਾਰੀ ਗੱਲ ਦਾ ਪਤਾ ਲੱਗਾ ਕਿ ਪੁਜਾਰੀ ਇਹਨਾਂ ਸਿੰਘਾਂ ਦੀ, ਜਿਹੜੇ ਅੰਮ੍ਰਿਤਧਾਰੀ ਨੇ, ਇਹਨਾਂ ਨੂੰ ਅਛੂਤ ਕਹਿੰਦੇ ਨੇ, ਇਹ ਨੀਵੀਂ ਜਾਤ ਵਾਲੇ ਨੇ, ਅਸੀਂ ਇਹਨਾਂ ਦੀ ਅਰਦਾਸ ਨਹੀਂ ਕਰ ਸਕਦੇ। ਤੇਜਾ ਸਿੰਘ ਚੂੜਕਾਣਾ, ਉਹ ਸਾਰੇ ਸਿੰਘ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਹੋ ਸਕਦਾ। ਆਖਿਰਕਾਰ ਗੱਲ ਇੱਥੇ ਆ ਮੁੱਕੀ, ਪੁਜਾਰੀਓ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਖਾਂਦੇ ਹੋ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ? ਇਹਨਾਂ ਆਖਿਆ ਹਾਂ ਮੰਨਦੇ ਹਾਂ। ਫਿਰ ਇਹ ਸਿੱਖ ਕਹਿਣ ਲੱਗੇ ਫੈਸਲਾ ਗੁਰੂ ਗ੍ਰੰਥ ਸਾਹਿਬ ਤੇ ਛੱਡ ਦਿਓ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਮੁੱਖ ਵਾਕ ਹੁਕਮਨਾਮਾ ਲਓ, ਜੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਅਰਦਾਸ ਕਰਨ ਦੇ ਹੱਕ ਵਿੱਚ ਆਇਆ ਤੇ ਅਰਦਾਸ ਹੋ ਜਾਏ, ਜੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਅਰਦਾਸ ਕਰਨ ਦੇ ਉਲਟ ਆਇਆ ਫਿਰ ਅਰਦਾਸ ਨਹੀਂ ਹੋਵੇਗੀ। ਗੁਰੂ ਗ੍ਰੰਥ ਸਾਹਿਬ ਜਿਸ ਤਰ੍ਹਾਂ ਦਾ ਹੁਕਮ ਦੇਣਗੇ ਉਸੇ ਤਰ੍ਹਾਂ ਕੀਤੀ ਜਾਏਗੀ। ਇਹਨਾਂ ਆਖਿਆ ਠੀਕ ਹੈ। ਤਾਬਿਆਂ ਬੈਠੇ ਗ੍ਰੰਥੀ ਨੇ ਹੁਕਮਨਾਮਾ ਲਿਆ, ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਚੁੱਕਿਆ, ਜਿਹੜਾ ਹੁਕਮਨਾਮਾ

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਮੁੱਖ ਵਾਕ ਹੁਕਮਨਾਮਾ ਨਵੇਂ ਸਿੰਘ ਸੱਜ ਕੇ ਆਏ ਹੋਏ ਉਹਨਾਂ ਸਿੰਘਾਂ ਦੇ ਹੱਕ ਵਿੱਚ ਆਇਆ ਜਿਹੜੇ ਕੜਾ ਪ੍ਰਸ਼ਾਦ ਭੇਟ ਕਰਨ ਲਈ ਆਏ ਸਨ, ਜਿਹੜੇ ਅਰਦਾਸ ਕਰਵਾਉਣੀ ਚਾਹੁੰਦੇ ਸਨ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਇਹ ਬਾਣੀ ਵਿੱਚ ਵਚਨ ਕਰਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਨਾਨਕ ਦੇਵ ਮਹਾਰਾਜ ਮਲਕ ਭਾਗੋ ਦੇ ਘਰ ਵਿੱਚ ਜਾ ਕੇ ਮਾਲਪੂੜੇ ਨਹੀਂ ਖਾਂਦੇ, ਗੁਰੂ ਨਾਨਕ ਸਾਹਿਬ ਤਾਂ ਕੋਧਰੇ ਦੀ ਰੋਟੀ ਖਾਣ ਲਈ ਭਾਈ ਲਾਲੋ ਦੇ ਘਰ ਵਿੱਚ ਰਹਿੰਦੇ ਨੇ, ਕਿਉਂਕਿ ਭਾਈ ਲਾਲੋ ਸੁੱਚੀ ਕਿਰਤ ਕਰਦਾ, ਭਾਵੇਂ ਲੋਕਾਂ ਦੀ ਨਜ਼ਰ ਵਿੱਚ ਉਹ ਨੀਵੀਂ ਜਾਤ ਵਾਲਾ। ਗੁਰੂ ਤਾਂ ਨੀਵਿਆਂ ਦੇ ਨਾਲ ਖੜਦਾ, ਗੁਰੂ ਦੀ ਨਜ਼ਰ ਵਿੱਚ ਕੋਈ ਨੀਵਾਂ ਨਹੀਂ, ਗੁਰੂ ਸਭ ਨੂੰ ਪਿਆਰ ਕਰਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਬਾਅਦ ਪੁਜਾਰੀ ਜੀ ਚੁੱਪ ਹੋ ਗਏ, ਉਹਨਾਂ ਦੀਆਂ ਜ਼ੁਬਾਨਾਂ ਨੂੰ ਤਾਲੇ ਲੱਗ ਗਏ। ਅਰਦਾਸ ਹੋਈ, ਪ੍ਰਸ਼ਾਦ ਵਰਤਿਆ ਤੇ ਡਰਦੇ ਮਾਰੇ ਪੁਜਾਰੀਆਂ ਨੇ ਵੀ ਪ੍ਰਸ਼ਾਦ ਲਿਆ, ਭਾਵੇਂ ਬਾਅਦ ਵਿੱਚ ਪੁਜਾਰੀਆਂ ਨੇ ਪ੍ਰਸ਼ਾਦ ਨਹੀਂ ਛਕਿਆ। ਇਹ ਇਤਿਹਾਸ ਹੈ, ਇਤਿਹਾਸ ਕਹਿੰਦਾ ਬਹੁਤੇ ਪੁਜਾਰੀਆਂ ਨੇ ਪ੍ਰਸ਼ਾਦ ਨਹੀਂ ਛਕਿਆ। ਕਿਉਂ? ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਪ੍ਰਸ਼ਾਦ ਲਿਆਉਣ ਵਾਲੇ ਨੀਵੀਂ ਜਾਤ ਵਾਲੇ ਸਨ। ਹੁਣ ਇਸ ਤਰ੍ਹਾਂ ਦੇ ਪੁਜਾਰੀ ਦਰਬਾਰ ਸਾਹਿਬ ਵਿੱਚ ਉਸ ਵਕਤ ਨਿਯੁਕਤ ਨੇ। ਇੰਨੀ ਨਿਗਰ ਚੁੱਕੀ ਹੈ ਕੌਮ ਦੀ ਹਾਲਤ। ਹੁਣ ਦੂਜੇ ਪਾਸੇ ਇਹਨਾਂ ਸਿੰਘਾਂ ਨੇ ਫੈਸਲਾ ਕੀਤਾ, ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਵੀ ਅਰਦਾਸ ਕੀਤੀ ਜਾਏਗੀ। ਅਕਾਲ ਤਖ਼ਤ ਸਾਹਿਬ ਵੱਲ ਨੂੰ ਸਾਰੇ ਚੱਲ ਪਏ। ਇੰਨੇ ਸਮੇਂ ਦੌਰਾਨ ਹੋਰ ਵੀ ਸੰਗਤ ਆ ਗਈ ਤੇ ਗਿਣਤੀ 10 ਗੁਣਾ ਵੱਧ ਗਈ। ਇਹ ਸਾਰੇ ਸਿੰਘ ਅਕਾਲ ਤਖ਼ਤ ਸਾਹਿਬ ਵੱਲ ਨੂੰ ਗਏ। ਪਹਿਲਾਂ ਜਾ ਕੇ ਦੀਵਾਨ ਸਜਾਇਆ, ਸਜੇ ਹੋਏ ਦੀਵਾਨ ਵਿੱਚ ਸਾਰੇ ਆਗੂਆਂ ਨੇ ਤਕਰੀਰਾਂ ਕੀਤੀਆਂ ਤੇ ਇਤਿਹਾਸ ਨੇ ਤੇਜਾ ਸਿੰਘ ਚੂੜਕਾਣੇ ਦੀ ਤਕਰੀਰ ਸੰਭਾਲ ਕੇ ਰੱਖੀ ਹੈ। ਤੇਜਾ ਸਿੰਘ ਚੂੜਕਾਣਾ ਮਾਇਕ ਅੱਗੇ ਆਇਆ, ਉਹਨੇ ਬੋਲਣਾ ਸ਼ੁਰੂ ਕੀਤਾ, ਹੱਥ ਵਿੱਚ ਉਹਦੇ ਟਕੂਆ ਫੜਿਆ ਹੋਇਆ। ਉਸਨੇ ਆਖਿਆ, ਉਹ ਪੁਜਾਰੀਓ, ਅਸੀਂ ਸਿੱਧੇ ਸਾਧੇ ਪੇਂਡੂ ਲੋਕ ਹਾਂ, ਅਸੀਂ ਪਸ਼ੂ ਪਾਲਦੇ ਹਾਂ ਦੁੱਧ ਦੀ ਖਾਤਰ। ਪਹਿਲਾਂ ਅਸੀਂ ਗਾਵਾਂ ਤੇ ਮੱਝਾਂ ਨੂੰ ਵੰਡ ਪਾਉਂਦੇ ਹਾਂ, ਵੜੇਵੇਂ ਪਾਉਂਦੇ ਹਾਂ, ਖਲ ਪਾਉਂਦੇ ਹਾਂ। ਜੇਕਰ ਬਾਲਟੀ ਲੈ ਕੇ ਪਿਆਰ ਨਾਲ ਧਾਰ ਚੋਣ ਬੈਠੀਏ ਤੇ ਗਾਂ ਦੇ ਲੱਤੇ ਮਾਰੇ, ਛੜਾ ਮਾਰੇ, ਫਿਰ ਸਾਡੇ ਕੋਲ ਇੱਕ ਹੋਰ ਤਰੀਕਾ ਹੈ, ਫਿਰ ਅਸੀਂ ਰੱਸੇ ਨਾਲ ਨੂੜ ਕੇ ਵੀ ਦੁੱਧ ਕੱਢ ਲੈਂਦੇ ਹਾਂ। ਹੁਣ ਤੁਸੀਂ ਦੱਸੋ, ਵੰਡ ਨਾਲ ਦੇਣਾ ਕਿ ਨੂੜ ਕੇ ਦੇਣਾ? ਇਹ ਸੁਣ ਕੇ ਪੁਜਾਰੀ ਘਬਰਾ ਗਏ। ਜਿਹੜੇ ਅਕਾਲ ਤਖ਼ਤ ਦੇ ਪੁਜਾਰੀ ਸਨ, ਉਹ ਅਕਾਲ ਤਖ਼ਤ ਸੁੰਨਾ ਛੱਡ ਕੇ ਦੌੜ ਗਏ। ਆ ਤੱਕੋ ਜ਼ਰਾ, ਇੱਧਰ ਜਿਹੜਾ ਸਰਬਰਾਹ ਹੈ, ਮੈਂ ਪਹਿਲਾਂ ਜ਼ਿਕਰ ਕੀਤਾ ਅਰੂੜ ਸਿੰਘ। ਅਰੂੜ ਸਿੰਘ ਉਸ ਵਕਤ ਬਦਲਿਆ ਜਾ ਚੁੱਕਾ ਸੀ। ਭਾਵੇਂ ਅਰੂੜ ਸਿੰਘ ਦੇ ਖਿਲਾਫ ਬੜੀਆਂ ਸ਼ਿਕਾਇਤਾਂ ਸਨ, ਪਰ ਅੰਗਰੇਜ਼ਾਂ ਨੂੰ ਅਰੂੜ ਸਿੰਘ ਵਰਗੇ ਬੰਦਿਆਂ ਦੀ ਲੋੜ ਸੀ, ਉਹ ਅਰੂੜ ਸਿੰਘ ਨੂੰ ਨਹੀਂ ਸਨ ਬਦਲਦੇ। ਤੇ ਅਰੂੜ ਸਿੰਘ ਕੋਲ ਜਿਹੜੀਆਂ ਪੁਜਾਰੀਆਂ ਦੀਆਂ ਸ਼ਿਕਾਇਤਾਂ ਜਾਂਦੀਆਂ ਸਨ, ਅਰੂੜ ਸਿੰਘ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਦਿੰਦਾ ਸੀ, ਕੋਈ ਕਾਰਵਾਈ ਨਹੀਂ ਸੀ ਕਰਦਾ। ਪੁਜਾਰੀ ਇੰਨੇ ਮੂੰਹ ਜ਼ੋਰ ਤੇ ਇੰਨੇ ਬੇਲਗਾਮ ਹੋ ਚੁੱਕੇ ਸਨ, ਇੱਕ ਵਾਰ ਇੱਕ ਪੁਜਾਰੀ ਨੇ, ਸਤਸੰਗ ਤਾਂ ਗੱਲ ਸੁਣਨ ਵਾਲੀ ਹੈ, ਗੱਲ ਪ੍ਰਸ਼ਾਦ ਦੀ ਚੱਲੀ ਹੈ ਨਾ, ਪੁਜਾਰੀ ਨੇ ਇੱਕ ਵਾਰ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਕੜਾਹ ਪ੍ਰਸ਼ਾਦ ਵਿੱਚ ਤੰਬਾਕੂ ਬਣਾਵਾਂਗਾ, ਮੈਨੂੰ ਰੋਕ ਕੇ ਵਿਖਾਓ। ਹੁਣ ਸਿੱਖੀ ਦੀਆਂ ਚਾਰ ਬੱਜਰ ਕਰੇਤਾਂ ਨੇ, ਚਾਰਾਂ ਬੱਜਰ ਕਰੇਤਾਂ ਵਿੱਚੋਂ ਇੱਕ ਕੁਰੈਤ ਮੰਨੀ ਗਈ ਹੈ ਕਿ ਸਿੱਖ ਨੇ ਤੰਬਾਕੂ ਦਾ ਸੇਵਨ ਨਹੀਂ ਕਰਨਾ। ਤੰਬਾਕੂ ਨੂੰ ਸਾਡੇ ਵੱਡ ਵਡੇਰੇ ਮਹਾਂਪੁਰਸ਼ ਜਗਤ ਜੂਠ ਕਹਿੰਦੇ ਸਨ, ਤੰਬਾਕੂ ਪੀਣ ਵਾਲੇ ਦੇ ਨੇੜੇ ਦੀ ਨਹੀਂ ਲੰਘਣਾ। ਗੁਰੂ ਰਹਿਮਤ ਕਰੇ, ਬੜੀ ਭੈੜੀ ਬਿਮਾਰੀ ਹੈ ਤੇ ਮਹਾਰਾਜ ਨੇ ਇਹਨੂੰ ਬੱਜਰ ਕੁਰੈਤ ਸਾਡੇ ਪੰਥ ਨੇ ਗਿਣਿਆ। ਉਸ ਪੁਜਾਰੀ ਨੇ, ਹੁਣ ਦੇਖੋ ਪੁਜਾਰੀਆਂ ਦਾ ਕਿਰਦਾਰ ਕੀ ਹੈ, ਇੱਕ ਪੁਜਾਰੀ ਕਹਿ ਰਿਹਾ ਜਿਹੜਾ ਗੁਰਦੁਆਰੇ ਵਿੱਚ ਹਰਿਮੰਦਰ ਸਾਹਿਬ ਵਿੱਚ ਮੁੱਖ ਦਰਬਾਰ ਸਾਹਿਬ ਵਿੱਚ ਸੇਵਾ ਕਰਦਾ, ਉਹ ਕਹਿੰਦਾ ਮੈਂ ਕੜਾਹ ਪ੍ਰਸ਼ਾਦ ਵਿੱਚ ਤੰਬਾਕੂ ਬਣਾਵਾਂਗਾ, ਰੋਕ ਕੇ ਵਿਖਾਓ, ਸਿੱਖਾਂ ਨੂੰ ਕਹਿੰਦਾ। ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਉਹਨੂੰ ਹਟਾਇਆ ਨਹੀਂ ਗਿਆ। ਇੱਕ ਵਾਰ ਇੱਕ ਪੁਜਾਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਤੇ ਹਾਜ਼ਰ ਹੀ ਨਹੀਂ ਹੋਇਆ, ਉਹਦੀ ਸ਼ਿਕਾਇਤ ਸਿੱਖਾਂ ਨੇ ਕੀਤੀ ਅਰੂੜ ਸਿੰਘ ਨੂੰ। ਅਰੂੜ ਸਿੰਘ ਨੇ ਆਖਿਆ, ਕੋਈ ਗੱਲ ਨਹੀਂ, ਕੱਲ ਨੂੰ ਅੰਮ੍ਰਿਤ ਵੇਲੇ ਮੈਂ ਆਵਾਂਗਾ ਤੇ ਫਿਰ ਦੇਖਾਂਗੇ। ਦੂਜੇ ਦਿਨ ਅਰੂੜ ਸਿੰਘ ਸਰਬਰਾਹ ਵੀ ਨਹੀਂ ਆਇਆ। ਸੰਗਤ ਨੇ ਰੋਸ ਵਿੱਚ ਆ ਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਦੀਵਾਨ ਸਜਾਇਆ, ਸੰਗਤ ਨੂੰ ਦੀਵਾਨ ਸਜਾਉਣ ਤੋਂ ਰੋਕ ਦਿੱਤਾ ਗਿਆ। ਸੰਗਤ ਨੇ ਹੁਣ ਜਲਿਆਂ ਵਾਲੇ ਬਾਗ ਵਿੱਚ ਜਾ ਕੇ ਦੀਵਾਨ ਲਾ ਲਿਆ ਤੇ ਸੰਗਤ ਨੇ ਫੈਸਲਾ ਕੀਤਾ
ਕਿ ਅਰੂੜ ਸਿੰਘ ਦਾ ਪਿੱਟ ਸਿਆਪਾ ਕੀਤਾ ਜਾਏਗਾ, ਇਹਦੀ ਅਰਥੀ ਫੂਕੀ ਜਾਏਗੀ, ਜਲੂਸ ਕੱਢਿਆ ਜਾਏਗਾ। ਜਦੋਂ ਅਰੂੜ ਸਿੰਘ ਨੂੰ ਪਤਾ ਲੱਗਾ ਕਿ ਗੱਲ ਖਰਾਬ ਹੋ ਗਈ ਹੈ, ਹੁਣ ਮੇਰੀ ਕਿਰਦਾਰ ਕੁਸ਼ੀ ਹੋਵੇਗੀ, ਉਹਨੇ ਆਖਿਆ ਇਹਦੇ ਨਾਲੋਂ ਚੰਗਾ ਕਿ ਸੰਗਤ ਦੇ ਅੱਗੇ ਜਾ ਕੇ ਹੱਥ ਜੋੜ ਕੇ ਮਾਫੀ ਮੰਗ ਲਵਾਂ। ਅਰੂੜ ਸਿੰਘ ਉਹ ਬੰਦਾ ਸੀ ਜਿਹਨੂੰ ਅੰਗਰੇਜ਼ਾਂ ਨੇ ਬੜਾ ਵਰਤਿਆ। ਕਿਵੇਂ ਵਰਤਿਆ ਤੁਸੀਂ ਆਖੋਗੇ, ਅਰੂੜ ਸਿੰਘ ਨੂੰ ਸਰਬਰਾਹ ਬਣਾਇਆ, ਪਰ ਉਹਦੇ ਤੋਂ ਕੁਝ ਹੁਕਮਨਾਮੇ ਇਸ ਤਰ੍ਹਾਂ ਦੇ ਜਾਰੀ ਕਰਵਾਏ, ਜਿਹੜੇ ਸਿੱਖ ਤੁਹਾਡੇ ਕੈਨੇਡਾ ਦੀ ਧਰਤੀ ਤੋਂ ਕਾਮਾ ਗਾਟਾ ਮਾਰੂ ਗੁਰੂ ਨਾਨਕ ਜਹਾਜ਼ ਵਿੱਚ ਵਾਪਸ ਮੁੜ ਕੇ ਗਏ ਸਨ ਨਾ, ਤੁਸੀਂ ਜਾਣਦੇ ਹੋ ਕਿ ਕਲਕੱਤੇ ਦੇ ਬਜਬਜ ਘਾਟ ਤੇ ਉਹਨਾਂ ਉੱਪਰ ਗੋਲੀਆਂ ਚੱਲੀਆਂ, ਉਹ ਸਿੱਖ ਸ਼ਹੀਦ ਹੋਏ ਬਹੁਤ ਸਾਰੇ ਉਹਨਾਂ ਵਿੱਚੋਂ। ਤੇ ਅਰੂੜ ਸਿੰਘ ਨੇ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕੀਤਾ ਸੀ ਕਿ ਜਿਹੜੇ ਬਜਬਜ ਘਾਟ ਵਿੱਚ ਅੰਗਰੇਜ਼ਾਂ ਦੀ ਗੋਲੀ ਨਾਲ ਮਰੇ ਨੇ ਸਿੱਖ ਨਹੀਂ, ਹੈਰਾਨੀ ਦੀ ਬਾਤ ਹੈ, ਸਾਰੇ ਦੇ ਸਾਰੇ ਸਿੱਖ ਸਨ। ਉਹਨੇ ਕਹਿ ਦਿੱਤਾ ਅੰਗਰੇਜ਼ਾਂ ਨੂੰ ਬਚਾਉਣ ਲਈ, ਅੰਗਰੇਜ਼ਾਂ ਦੀ ਤਰਫਦਾਰੀ ਕਰਨ ਲਈ। ਤੇ ਸਾਧ ਸੰਗਤ ਇੱਕ ਗੱਲ ਹੋਰ, ਆਮ ਸਿੱਖਾਂ ਵਿੱਚ ਬੜੇ ਭਰਮ ਪੈਦਾ ਕੀਤੇ ਗਏ ਅੰਗਰੇਜ਼ਾਂ ਵੱਲੋਂ, ਤੇ ਉਹ ਭਰਮ ਹਾਲੇ ਤੱਕ ਵੀ ਕਾਇਮ ਨੇ। ਦੋ ਗੱਲਾਂ ਬਹੁਤ ਵੱਡੀਆਂ ਨੇ, ਉਹ ਗੱਲਾਂ ਕਿਹੜੀਆਂ ਨੇ ਤੁਸੀਂ ਵੀ ਸੁਣਿਆ ਹੋਵੇਗਾ। ਪਹਿਲੀ ਗੱਲ, ਅੰਗਰੇਜ਼ਾਂ ਨੇ ਬੜੀ ਨੀਤੀ ਦੇ ਨਾਲ ਉਹ ਗੱਲਾਂ ਲਿਖਵਾਈਆਂ ਤੇ ਪ੍ਰਚਾਰੀਆਂ। ਪਹਿਲੀ ਗੱਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਆਖਿਆ, ਅੰਗਰੇਜ਼ਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਵਚਨ ਕੀਤਾ ਸੀ ਜਿਹੜਾ ਮੇਰਾ ਅਸਥਾਨ ਬਣਾਵੇਗਾ ਹਜ਼ੂਰ ਸਾਹਿਬ, ਉਹਦਾ ਸਾਰਾ ਪਰਿਵਾਰ ਖਤਮ ਹੋ ਜਾਏਗਾ, ਉਹਦਾ ਖਾਨਦਾਨ ਖਤਮ ਹੋ ਜਾਏਗਾ। ਤੇ ਅੱਜ ਸਿੱਖ ਕਹਿੰਦੇ ਨੇ ਬਿਲਕੁਲ ਸੱਚੀ ਗੱਲ ਹੈ, ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਕੋਈ ਬਚਿਆ ਹੀ ਨਹੀਂ, ਇਹ ਸੱਚੀ ਗੱਲ ਹੀ ਹੈ। ਪਰ ਸਾਧ ਸੰਗਤ, ਅਸਲ ਵਿੱਚ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਡੋਗਰਿਆਂ ਦੇ ਹੱਥੋਂ ਮਰਵਾਉਣਾ ਸੀ, ਉਹਨਾਂ ਨੇ ਗੱਲ ਪ੍ਰਚਲ ਕਰ ਦਿੱਤੀ ਤਾਂ ਕਿ ਸਿੱਖ ਕਹਿਣ, ਇਹ ਤਾਂ ਰੱਬ ਦਾ ਭਾਣਾ ਸੀ। ਤੇ ਦੂਜੀ ਗੱਲ ਜਿਹੜੀ ਵੱਡੀ ਪ੍ਰਚਲਿਤ ਕੀਤੀ ਉਹ ਸੀ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਔਰੰਗਜ਼ੇਬ ਤੇ ਦੀ ਹਕੂਮਤ ਨੂੰ ਕਹਿ ਰਹੇ ਨੇ ਕਿ ਤੁਹਾਡਾ ਰਾਜ ਭਾਗ ਮੇਰਾ ਸਿੱਖ ਟੋਪੀ ਵਾਲਾ ਸਿੱਖ ਪੱਛਮ ਵਿੱਚੋਂ ਆ ਕੇ ਖਤਮ ਕਰੇਗਾ। ਟੋਪੀ ਵਾਲਾ ਸਿੱਖ ਅੰਗਰੇਜ਼ਾਂ ਨੂੰ ਕਿਹਾ ਗਿਆ। ਹੁਣ ਹੈਰਾਨੀ ਦੀ ਬਾਤ ਨਹੀਂ, ਰਹਿਤਨਾਮੇ ਸਿੱਖਾਂ ਦੇ ਕਹਿ ਰਹੇ ਨੇ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ। ਸਾਤ ਦਾ ਮਤਲਬ ਸੱਤ ਨਹੀਂ ਹੁੰਦਾ, ਇੱਥੇ ਸਾਤ ਦਾ ਮਤਲਬ ਸੰਸਕ੍ਰਿਤ ਦਾ ਸਾਤ ਸੌ, ਹਿੰਦੀ ਵਿੱਚ ਸਾਤ ਨੂੰ ਸੱਤ ਨੂੰ ਸਾਤ ਕਹਿੰਦੇ ਨੇ, ਪਰ ਸੰਸਕ੍ਰਿਤ ਵਿੱਚ ਸੌ ਨੂੰ ਸਾਤ ਕਹਿੰਦੇ ਨੇ। ਸੌ ਜਨਮ ਸਿੱਖ ਕੋੜੀ ਹੋ ਕੇ ਮਰੇਗਾ ਜੇ ਸਿੱਖ ਆਪਣੇ ਸਿਰ ਤੇ ਟੋਪੀ ਲਵੇਗਾ। ਤੇ ਇਹ ਕਹਿ ਰਹੇ ਨੇ ਸਿੱਖਾਂ ਨੇ ਗੱਲ ਮੰਨ ਲਈ ਅੱਖਾਂ ਮੀਚ ਕੇ ਕਿ ਅੰਗਰੇਜ਼ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਨਾਲ ਆਏ ਨੇ ਤੇ ਇਹਨਾਂ ਦੀ ਦੇ ਰਾਜ ਵਿੱਚ ਅਸੀਂ ਕੋਈ ਬਗਾਵਤ ਨਹੀਂ ਕਰਨੀ, ਆਮ ਸਿੱਖਾਂ ਦਾ ਇਸ ਤਰ੍ਹਾਂ ਦਾ ਮੰਨਣਾ ਸੀ। ਤੇ ਅੰਗਰੇਜ਼ਾਂ ਨੇ ਸਰਬਰਾਹ ਰੂੜ ਸਿੰਘ ਵਰਗੇ ਨੂੰ ਵਰਤਿਆ, ਇਹ ਵੀ ਕਹਿ ਦਿੱਤਾ ਕਿ ਜਿਹੜੇ ਗਦਰੀ ਬਾਬੇ ਆਏ ਨੇ ਇਹ ਵੀ ਸਿੱਖ ਨਹੀਂ। ਤੇ ਜਨਰਲ ਡੈਰ ਜਿਹੜਾ ਜਲਿਆਂਵਾਲੇ ਬਾਗ ਵਿੱਚ ਨਿਰਦੋਸ਼ ਲੋਕਾਂ ਤੇ ਗੋਲੀ ਚਲਾਉਂਦਾ ਹੈ, ਉਹਨੂੰ ਅਰੂੜ ਸਿੰਘ ਨੇ ਅਕਾਲ ਤਖ਼ਤ ਤੋਂ ਸਰੋਪਾ ਦਿੱਤਾ ਤੇ ਸਿੱਖ ਬਣਾਉਣ ਦਾ ਨਾਟਕ ਵੀ ਕੀਤਾ। ਹੁਣ ਵੇਖੋ ਇਹ ਅਰੂੜ ਸਿੰਘ ਇਸ ਤਰ੍ਹਾਂ ਦਾ ਬੰਦਾ ਸੀ। ਹੁਣ ਜਦੋਂ ਸੰਗਤ ਨੇ ਇਹ ਫੈਸਲਾ ਕੀਤਾ ਅਰੂੜ ਸਿੰਘ ਦੀ ਅਰਥੀ ਫੂਕੀ ਜਾਏਗੀ, ਅਰੂੜ ਸਿੰਘ ਜਲਿਆਂਵਾਲੇ ਬਾਗ ਵਿੱਚ ਹਾਜ਼ਰ ਹੋਇਆ, ਉਹਨੇ ਆਖਿਆ ਅਰਥੀ ਨਾ ਫੂਕੋ, ਮੈਂ ਸਰਬਰਾਹ ਤੋਂ ਅਸਤੀਫਾ ਦਿੱਤਾ। ਫਿਰ ਸਰਬਰਾਹ ਬਣਾਇਆ ਸੁੰਦਰ ਸਿੰਘ ਰਾਮਗੜੀਆ। ਹੁਣ ਸੁੰਦਰ ਸਿੰਘ ਰਾਮਗੜੀਏ ਨੂੰ ਇਤਲਾਹ ਦਿੱਤੀ ਸਿੱਖਾਂ ਨੇ ਕਿ ਤੁਹਾਡੇ ਪੁਜਾਰੀ ਅਕਾਲ ਤਖ਼ਤ ਸਾਹਿਬ ਸੁੰਨਾ ਛੱਡ ਕੇ ਦੌੜ ਗਏ ਨੇ, ਹੁਣ ਇੱਧਰ ਪੰਥ ਗੁਰਦੁਆਰਿਆਂ ਦਾ ਸੁਧਾਰ ਕਰਨਾ ਚਾਹੁੰਦਾ ਸੀ। ਕਰਤਾਰ ਸਿੰਘ ਝੱਬਰ ਹੋਰਾਂ ਨੇ ਆਖਿਆ ਹੁਣ ਅਕਾਲ ਤਖ਼ਤ ਦੀ ਸੇਵਾ ਸੰਭਾਲ ਸਿੰਘਾਂ ਦਾ ਇੱਕ ਜੱਥਾ ਸੰਭਾਲੇਗਾ, ਕੌਣ ਨਿਤਰੇਗਾ ਅੱਗੇ ਆਓ। 17 ਸਿੰਘ ਉੱਠੇ, ਤੇਜਾ ਸਿੰਘ ਭੁੱਚਰ ਦੀ ਅਗਵਾਈ ਵਿੱਚ ਇਹਨਾਂ 17 ਸਿੰਘਾਂ ਨੇ ਅਕਾਲ ਤਖ਼ਤ ਦੀ ਸੇਵਾ 12 ਅਕਤੂਬਰ 1920 ਨੂੰ ਕੁਝ ਇਉਂ ਸੰਭਾਲ ਲਈ।

ਸੁੰਦਰ ਸਿੰਘ ਰਾਮਗੜੀਆ ਸਰਬਰਾ ਉਸਨੇ ਪੁਜਾਰੀਆਂ ਨੂੰ ਸੁਨੇਹਾ ਭੇਜਿਆ, ਪੁਜਾਰੀ ਫਿਰ ਵੀ ਨਾ ਆਏ। ਅਗਲੇ ਦਿਨ ਡਿਪਟੀ ਕਮਿਸ਼ਨਰ ਨੇ ਪੁਜਾਰੀਆਂ ਨੂੰ ਬੁਲਾਇਆ, ਸਰਬਰਾ ਨੂੰ ਬੁਲਾਇਆ ਤੇ ਗੁਰਦੁਆਰਾ ਸੁਧਾਰ ਦੇ ਹਾਮੀ ਇਹਨਾਂ ਸਿੰਘਾਂ ਨੂੰ ਬੁਲਾਇਆ, ਪੁਜਾਰੀ ਫਿਰ ਵੀ ਹਾਜ਼ਰ ਨਾ ਹੋਏ। ਆਖਿਰਕਾਰ ਮਜਬੂਰੀ ਵਸ ਡਿਪਟੀ ਕਮਿਸ਼ਨਰ ਨੇ ਵੀ ਉਸ ਕਮੇਟੀ ਨੂੰ ਆਰਜ਼ੀ ਤੌਰ ਤੇ ਮਨਜ਼ੂਰੀ ਦੇ ਦਿੱਤੀ, ਜਿੰਨਾ ਚਿਰ ਕੋਈ ਪੱਕੀ ਕਮੇਟੀ ਨਹੀਂ ਬਣਦੀ। ਅਕਾਲ ਤਖ਼ਤ ਸਾਹਿਬ ਦਾ ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਲਈ ਕਮੇਟੀ ਬਣੀ, ਜਿਹਦਾ ਪ੍ਰਧਾਨ ਸਰਬਰਾਜ ਸੁੰਦਰ ਸਿੰਘ ਰਾਮਗੜੀਆ ਨੂੰ ਬਣਾਇਆ ਗਿਆ। ਸੋ ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਦਾ ਪ੍ਰਬੰਧ ਖਾਲਸਾ ਪੰਥ ਦੇ ਹੱਥਾਂ ਵਿੱਚ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਬਾਅਦ ਵਿੱਚ ਬਣੇ। ਗੁਰੂ ਰਹਿਮਤ ਕਰੇ ਕੱਲ ਨੂੰ ਇਸ ਤੋਂ ਅੱਗੇ ਇਤਿਹਾਸਕ ਵਾਰਤਾ ਤੁਹਾਡੇ ਨਾਲ ਸਾਂਝੀ ਕਰਾਂਗੇ। ਹੋਈਆਂ ਭੁੱਲਾਂ ਲਈ ਖਿਮਾ ਦੀ ਜਾਚਨਾ ਹੈ। ਆਪ ਸਰਬੱਤ ਸੰਗਤ ਦਾ ਬਹੁਤ ਧੰਨਵਾਦ, ਆਪ ਜੀ ਨੇ ਬੜਾ ਪਿਆਰ ਬਖਸ਼ਿਆ। ਆਓ ਹੁਣ ਅਗਲਾ ਪ੍ਰੋਗਰਾਮ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਜੱਥਾ, ਹੁਣ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਗੋਲੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ। ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਦਵਿੰਦਰ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਦੱਸ ਰਿਹਾ ਪਾਸੋ ਪ੍ਰਵਾਨ ਕਰਿਓ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਆਪ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਗੁਰਬਾਣੀ ਕੀਰਤਨ ਦੇ ਨਾਲ ਜੁੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਲਵਾਓ ਹਾਜ਼ਰੀ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ
2: ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ। ਆਓ ਭਾਈ ਸਾਹਿਬ ਹੋਰਾਂ ਪਾਸੋਂ ਇਸੇ ਤਰ੍ਹਾਂ ਇਕਾਗਰਤਾ ਸਹਿਤ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਖ ਵਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ

ਕੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ, ਤਾਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਧ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹਿ ਭੂਪਾ, ਅੰਡਜ ਜੇ ਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ।

ਹਿਰਦਿਆਂ ਤੇ ਵਸਾਉਣਾ। ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬਨਵਾਜ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ

ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਜ਼ਰ ਨਿਹਾਲ ਕਰੋ।

ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ

प्रभ की शरण सगल भय लाथे, दुख बिन से सुख पाया।

प्रभ जियो तू मेरो साहेब दाता, कर कृपा प्रभ दीन दयाला।